ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਰਹਿਮਤਾਂ ਦੇ ਸਾਗਰ ਨੇ ਉੱਥੇ ਗਿਆਨ ਦਾ ਭੰਡਾਰ ਹੈ, ਉੱਥੇ ਜੀਵਨ ਜਾਚ ਹੈ। ਹਰ ਇੱਕ ਉਹ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜੋ ਰੋਜ਼ ਸਾਡੇ ਜੀਵਨ ਵਿੱਚ ਘਟਦੀ ਹੈ, ਤੇ ਦਸਰੇ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕੀਰਤਨ ਦੇ ਉਹ ਪ੍ਰਕਰਨ ਆਪ ਸੰਗਤਾਂ ਦੀ ਝੋਲੀ ਪਾਏ ਜਾਣ ਜੋ ਸਮੇਂ ਦੀ ਲੋੜ ਹੈ। ਆਪ ਜੀ ਸਰਵਣ ਕਰੋ ਬਾਣੀ ਵਿੱਚੋਂ ਨਿੰਦਿਆ ਹੈ ਕਿ ਕਿਸੇ ਦੇ ਸਾਰੇ ਗੁਣਾਂ ਨੂੰ ਅੱਖੋਂ ਓਹਲੇ ਕਰਕੇ ਇੱਕ ਉਸਦੇ ਔਗਣ ਦਾ ਪ੍ਰਚਾਰ ਕਰਨਾ ਇਹ ਨਿੰਦਾ ਹੈ। ਜੈਸੇ ਨੈਣ ਬੈਣ ਪੰਖ ਸੁੰਦਰ ਸਰਵੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਏ। ਮੋਰ ਬਹੁਤ ਖੂਬਸੂਰਤ ਹੈ, ਪਰ ਨਿੰਦਕ ਬੰਦਾ ਮੋਰ ਦੀ ਖੂਬਸੂਰਤੀ ਨਹੀਂ ਦੇਖੇਗਾ, ਆਖੇਗਾ ਇਸਦੇ ਪੈਰ ਬੜੇ ਗੰਦੇ ਨੇ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਫਲ ਬੜਾ ਮਿੱਠਾ ਹੈ। ਨਿੰਦਕ ਫਲ ਦੇ ਮਿਠਾਸ ਦੀ ਗੱਲ ਨਹੀਂ ਕਰੇਗਾ, ਆਖੇਗਾ ਫਲ ਤੇ ਮਿੱਠਾ ਏ ਪਰ ਇਹਦੇ ਬੀਜ ਬੜੇ ਕੌੜੇ ਨੇ। ਕਿਸੇ ਦੇ ਗੁਣਾਂ ਵਿੱਚੋਂ ਵੀ ਔਗਣਾਂ ਨੂੰ ਲੱਭੀ ਜਾਣਾ ਇਹੀ ਨਿੰਦਕ ਦੀ ਨਿਸ਼ਾਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਨਿੰਦਕ ਦਾ ਸਵਾਦ ਦੱਸਦੇ ਨੇ, ਜੋ ਦੇਖੈ ਸ਼ਿਦਰ ਤੋ ਨਿੰਦਕ ਉਮਾਵੇ, ਭਲੋ ਦੇਖ ਦੁੱਖ ਭਰੀਆ। ਕੀੜੀ ਸ਼ੀਸ਼ ਮਹਿਲ ਵਿੱਚ ਵੀ ਚਲੀ ਜਾਏ ਤੇ ਸ਼ੀਸ਼ ਮਹਿਲ ਦੀ ਖੂਬਸੂਰਤੀ ਨਾਲ ਉਹਨੂੰ ਕੀ, ਉਹ ਦੇਖੇਗੀ ਝਰੀਟ ਕਿੱਥੇ ਹੈ ਜਿਹਦੇ ਵਿੱਚ ਵੜ ਜਾਵਾਂ। ਨਿੰਦਕ ਸੰਗਤ ਵਿੱਚ ਵੀ ਬੈਠੇਗਾ, ਪੂਰਨ ਗੁਰਸਿੱਖਾਂ ਵਿੱਚ ਵੀ ਬੈਠੇਗਾ, ਬਸ ਇਹ ਟੋਲੀ ਜਾਵੇਗਾ ਕੋਈ ਮੈਨੂੰ ਗੱਲ ਮਿਲ ਜਾਵੇ ਕਮੀ ਕਿੱਥੇ ਹੈ। ਪਰ ਨਿੰਦਕਾਂ ਦੀਆਂ ਆਪਣੀਆਂ ਦਲੀਲਾਂ ਨੇ, ਆਖੇਗਾ ਮੈਂ ਤੇ ਉਹਦਾ ਔਗਣ ਚਿਤਾਰਦਾ ਹਾਂ, ਇਹ ਕੋਈ ਨਿੰਦਿਆ ਥੋੜੀ ਹੈ। ਗੁਰੂ ਸਾਹਿਬ ਕਹਿਣਗੇ ਓਏ ਭੋਲਿਆ, ਤੈਨੂੰ ਕਿਹਨੇ ਕਿਹਾ ਏ ਕਿਸੇ ਦੇ ਔਗਣ ਦੇਖ, ਤੈਨੂੰ ਤੇ ਮੈਂ ਸਬਕ ਸਿਖਾਇਆ ਸੀ, ਆਪਣੇ ਗਰੀਬਾਨ ਮੇ ਸਿਰ ਨੀਵਾਂ ਕਰਕੇ ਆਪਣੇ ਹਿਰਦੇ ਵਿੱਚ ਜਾਤ ਮਾਰ, ਕੰਮ ਸੇ ਕੰਮ ਉਹ ਗੁਨਾਹ ਤੇ ਲੋਕਾਂ ਦੇ ਨਾਂ ਚਤਾਰ ਜਿਹੜੇ ਤੂੰ ਆਪ ਕਰਦਾ ਹੈ। ਕਿਸੇ ਕਵੀ ਨੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਨੇ, ਨਾ ਥੀ ਆਪਣੇ ਹਾਲ ਕੀ ਜਬ ਹਮੇ ਖਬਰ, ਰਹੇ ਦੇਖਤੇ ਔਰੋਂ ਕੀ ਐਬੋ ਹੁਨਰ, ਪੜੀ ਆਪਣੇ ਜਾਨ ਪੇ ਜਬ ਕੀ ਨਿਗਾਹ, ਨਿਗਾਹੋਂ ਮੇ ਕੋਈ ਬੁਰਾ ਨਾ ਰਹਾ। ਔਗਣ ਚਤਾਰਦੇ ਸੀ ਜਦੋਂ ਲੋਕਾਂ ਵੱਲ ਦੇਖਦੇ ਸੀ, ਜਦੋਂ ਆਪਣੇ ਹਿਰਦੇ ਵਿੱਚ ਚਾਤ ਮਾਰੀ ਤੇ ਨਿੰਦਿਆ ਕਰਨ ਨੂੰ ਕੁਝ ਬਚਿਆ ਹੀ ਨਹੀਂ। ਹੁਣ ਸਵਾਲ ਹੁੰਦਾ ਹੈ, ਅਸੀਂ ਨਿੰਦਿਆ ਕਰਦੇ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ, ਜਿਵੇਂ ਧਰਮ ਦੀ ਮਾਂ ਦਇਆ ਹੈ, ਇਸੇ ਤਰ੍ਹਾਂ ਜੇ ਨਿੰਦਿਆ ਦੀ ਮਾਂ ਲੱਭਣੀ ਹੋਵੇ ਤੇ ਉਹ ਹੈ ਈਰਖਾ। ਨਿੰਦਾ ਅਸੀਂ ਉਹਦੀ ਕਰਦੇ ਹਾਂ ਜਿਹਦੇ ਨਾਲ ਸਾਡੀ ਈਰਖਾ ਹੈ। ਈਰਖਾ ਅਸੀਂ ਉਸ ਨਾਲ ਕਰਦੇ ਹਾਂ ਜੋ ਕਿਸੇ ਗੁਣ ਕਰਕੇ ਵੀ ਸਾਡੇ ਤੋਂ ਅਗਾਂਹ ਲੰਘ ਗਿਆ ਹੈ। ਜਿਹੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਨੇ ਕੀ ਪੱਟਣਾ। ਸਤਿਗੁਰੂ ਜੀ, ਇਹ ਨਿੰਦਿਆ ਵਾਲਾ ਸਵਾਲ ਹਟ ਸਕਦਾ ਹੈ ਤੁਹਾਡੀ ਕਿਰਪਾ ਨਾਲ। ਦਾਤਾ ਜੀ, ਮੇਰ ਭਰੀ ਨਜ਼ਰ ਕਰ ਦਿਓ ਸਾਡੇ ਵੱਲ।

ਬੁਰਿਆਂ ਦੀ ਹੁੰਦੀ ਹੈ, ਨਿੰਦਾ ਹੁੰਦੀ ਹੀ ਭਲਿਆਂ ਦੀ ਹੈ। ਬੁਰਿਆਂ ਦੀਆਂ ਤੇ ਜੁੰਡਲੀਆਂ ਹੁੰਦੀਆਂ ਸੀ। ਇਹਨਾਂ ਨਿੰਦਕਾਂ ਨੇ ਤੇ ਗੁਰੂਆਂ ਪੀਰਾਂ ਨੂੰ ਵੀ ਨਾ ਛੱਡਿਆ। ਬਾਬਾ ਨਾਨਕ ਜੀ ਤੇ ਆਪ ਕਹਿੰਦੇ ਨੇ, ਕੋਈ ਆਖੇ ਪੂਤਨਾ ਉਹ ਕਹੇ ਬੈਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਨਿੰਦਕ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ ਤੇ ਨਿੰਦਕ ਦਾ ਅਸਥਾਨ ਵੀ ਕੋਈ ਨਹੀਂ ਹੁੰਦਾ। ਇਹ ਕਈ ਵਾਰ ਨਿੰਦਿਆ ਧਾਰਮਿਕ ਅਸਥਾਨਾਂ ਤੇ ਵੀ ਚੱਲਦੀ ਹੈ। ਜਿਹਦੇ ਹੱਥ ਮਾਇਕ ਆਉਂਦਾ ਹੈ ਬਸ ਦੂਜੇ ਦੀ ਨਿੰਦਿਆ ਰੱਜ ਕੇ ਕਰਦਾ ਹੈ। ਕੰਚੀ ਦੇ ਵਿੱਚ ਇੱਕ ਪਖੰਡੀ ਆ, ਜਦੋਂ ਵੀ ਬੋਲਦਾ ਹੈ ਨਾ ਕਬੀਰ ਜੀ ਦੀ ਨਿੰਦਿਆ ਰੱਜ ਕੇ ਕਰਦਾ ਹੈ। ਤੱਕਿਆ ਹੈ ਕਈ ਬੁਲਾਰਿਆਂ ਨੂੰ, ਜਿੰਨਾ ਚਿਰ ਉਹ ਨਿੰਦਿਆ ਨਾ ਕਰਨ ਉਹਨਾਂ ਦਾ ਪ੍ਰਕਰਣ ਪੂਰਾ ਨਹੀਂ ਹੁੰਦਾ। ਉਹ ਨਿੰਦਿਆ ਨੂੰ ਹੀ ਗੁਰਮਤ ਸਮਝਦੇ ਨੇ ਵੀ ਇਹ ਗੁਰਮਤ ਹੈ ਦੂਜੇ ਦੀ ਨਿੰਦਿਆ ਕਰਦੀ ਕਰਦਾ ਇਹ ਨਿੰਦਿਆ। ਤੇ ਸੰਗਤ ਦੇ ਵਿੱਚ ਕਬੀਰ ਦਾ ਪੁੱਤਰ ਕਮਾਲ ਵੀ ਬੈਠਾ ਸੁਣਦਾ ਰਹਿੰਦਾ, ਬੋਲਦਾ ਕੁਝ ਨਹੀਂ। ਕਬੀਰ ਦਾ ਪੁੱਤਰ ਹੈ, ਅਕਸਰ ਸਹਿਨਸ਼ੀਲਤਾ ਤੇ ਹਿਰਦੇ ਵਿੱਚ ਹੈ। ਇੱਕ ਦਿਨ ਜਾ ਕੇ ਦੱਸਦਾ ਏ ਬਾਪੂ ਜੀ, ਉਹ ਬੁਲਾਰਾ ਜਦੋਂ ਵੀ ਬੋਲਦਾ ਏ ਤੁਹਾਡੀ ਨਿੰਦਿਆ ਕਰਦਾ ਹੈ। ਕਬੀਰ ਜੀ ਕਹਿੰਦੇ, ਉਹ ਜਾਣੇ ਕਰੀ ਜਾਵੇ, ਪਰ ਪੁੱਤਰ ਉਹ ਬੰਦਾ ਬੜਾ ਕੰਮ ਦਾ ਹੈ, ਤੂੰ ਇੰਜ ਕਰਿਆ ਕਰ, ਮੈਲੇ ਵਸਤਰ ਉਸਦੇ ਲੈ ਆਇਆ ਕਰ ਤੇ ਧੋ ਕੇ ਦੇ ਕੇ ਆਇਆ ਕਰ, ਲੰਗਰ ਪਾਣੀ ਆਪ ਛਕਾ ਕੇ ਆਇਆ ਕਰ। ਕਮਾਲ ਨੇ ਆਖਿਆ, ਪਿਤਾ ਜੀ ਉਹ ਨਿੰਦਿਆ ਕਰਦਾ ਏ। ਕਬੀਰ ਜੀ ਕਹਿਣ ਲੱਗੇ, ਪੁੱਤਰ ਉਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਤੂੰ ਕਿਉਂ ਛੱਡਦਾ ਏ? ਜਾਂਦਾ ਏ ਵਸਤਰ ਧੋ ਕੇ ਦੇ ਆਉਂਦਾ ਏ ਤੇ ਪ੍ਰਸ਼ਾਦਾ ਛਕਾ ਕੇ ਆਉਂਦਾ ਏ। ਕਈ ਦਿਨ ਇਹ ਕਰਮ ਚੱਲਦਾ ਰਿਹਾ। ਇੱਕ ਦਿਨ ਉਸ ਨਿੰਦਕ ਨੇ ਪੁੱਛ ਹੀ ਲਿਆ, ਤੂੰ ਕੌਣ ਹੈ, ਕਿੱਥੋਂ ਆਉਂਦਾ ਏ? ਆਖਿਆ, ਜੀ ਮੇਰਾ ਨਾਮ ਕਮਾਲ ਹੈ, ਮੈਂ ਕਬੀਰ ਦਾ ਪੁੱਤਰ ਹਾਂ। ਆਖਣ ਲੱਗਾ, ਕਬੀਰ ਦਾ ਪੁੱਤਰ? ਸੰਗੀਆਂ ਸਾਥੀਆਂ ਨੂੰ ਕਹਿੰਦਾ ਏ, ਦੇਖੋ ਕਬੀਰ ਨੂੰ ਪਤਾ ਹੈ ਮੈਂ ਉਹਦੀ ਨਿੰਦਿਆ ਕਰਦਾ ਹਾਂ, ਪਰ ਫੇਰ ਵੀ ਆਪਣੇ ਪੁੱਤਰ ਨੂੰ ਮੇਰੀ ਸੇਵਾ ਵਿੱਚ ਲਾਇਆ ਹੋਇਆ ਹੈ। ਮਨ ਵਿੱਚ ਸੋਚਿਆ, ਅੱਜ ਤੋਂ ਬਾਅਦ ਕਬੀਰ ਦੀ ਨਿੰਦਿਆ ਨਹੀਂ ਕਰਦੀ, ਅੱਜ ਨਿੰਦਿਆ ਛੱਡ ਦਿੱਤੀ ਹੈ। ਕਮਾਲ ਨੇ ਘਰ ਆ ਕੇ ਦੱਸਿਆ, ਪਿਤਾ ਜੀ ਨਿੰਦਿਆ ਬੰਦ ਹੋ ਗਈ ਹੈ। ਕਬੀਰ ਜੀ ਕਹਿਣ ਲੱਗੇ, ਪੁੱਤਰ ਅੱਜ ਤੋਂ ਬਾਅਦ ਉਹਦਾ ਰਾਸ਼ਨ ਪਾਣੀ ਵੀ ਬੰਦ ਕਰ ਦਿਓ। ਆਖਿਆ, ਜੀ ਉਹ ਕਿਉਂ? ਉਹ ਸਾਡਾ ਕਰਮ ਕਰਦਾ ਸੀ, ਅਸੀਂ ਉਹਨੂੰ ਮਜ਼ਦੂਰੀ ਦਿੰਦੇ ਸਾਂ, ਉਹਨੇ ਸਾਡਾ ਕੰਮ ਛੱਡ ਦਿੱਤਾ, ਅਸੀਂ ਕਿਉਂ ਮਜ਼ਦੂਰੀ ਦੇਈਏ? ਪਿਤਾ ਜੀ ਕਿਹੜਾ ਸਾਡਾ ਕੰਮ ਕਰਦਾ ਸੀ? ਕਮਾਲ, ਕਿਸੇ ਦੀ ਨਿੰਦਿਆ ਕਰਨੀ ਕਿਸੇ ਦੇ ਔਗਣਾਂ ਦਾ ਭਾਰ ਆਪਣੇ ਸਿਰ ਤੇ ਰੱਖਣਾ ਹੁੰਦਾ ਹੈ। ਨਿੰਦਾ ਕਰ ਕਰ ਭਾਰ ਉਚਾਵੇ, ਜਿਹਦੀ ਅਸੀਂ ਨਿੰਦਿਆ ਕਰਦੇ ਹਾਂ ਨਾ ਉਹਦੇ ਗੁਨਾਹਾਂ ਦੀ ਕਠੜੀ, ਗੁਨਾਹਾਂ ਦਾ ਭਾਰ ਆਪਣੇ ਸਿਰ ਰੱਖ ਲੈਂਦੇ ਹਾਂ। ਕਿਸੇ ਦੀ ਨਿੰਦਿਆ ਕਰਨੀ ਉਹਦੇ ਕਰਮ ਧੋਣਾ ਹੈ, ਰਿੱਧੇ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ। ਆਖਿਆ, ਪੁੱਤਰ ਪਰ ਨਿੰਦਾ ਪਰਮਲ ਮੁਖ ਸ਼ੁੱਧੀ, ਨਿੰਦਿਆ ਕਰਨੀ ਮੂੰਹ ਨਾਲ ਗੰਦਗੀ ਖਾਣੀ ਹੈ। ਉਹ ਸਾਡਾ ਕਰਮ ਕਰਦਾ ਸੀ, ਅਸੀਂ ਉਹਨੂੰ ਮਜ਼ਦੂਰੀ ਦਿੰਦੇ ਸਾਂ, ਉਹਨੇ ਸਾਡਾ ਕਰਮ ਛੱਡ ਦਿੱਤਾ ਏ, ਉਹਨੇ ਸਾਡੇ ਗੁਨਾਹ ਧੋਣੇ ਛੱਡ ਦਿੱਤੇ ਨੇ ਤੇ ਅਸੀਂ ਉਹਦੀ ਮਜ਼ਦੂਰੀ ਵੀ ਬੰਦ ਕਰ ਦੇਣੀ ਹੈ। ਜਦੋਂ ਕਮਾਲ ਨੇ ਇਹ ਸਾਰੀਆਂ ਗੱਲਾਂ ਜਾ ਕੇ ਨਿੰਦਕ ਨੂੰ ਦੱਸੀਆਂ ਨਾ ਤੇ ਨਿੰਦਕ ਫਿਰ ਦੌੜਾ ਆਇਆ ਹੈ, ਕਬੀਰ ਦੇ ਚਰਨਾਂ ਤੇ ਸੀਸ ਰੱਖ ਕੇ ਕਹਿੰਦਾ ਏ, ਮੇਰੇ ਕੋਲੋਂ ਤੇ ਬੜੀ ਭੁੱਲ ਹੋ ਗਈ, ਅੱਜ ਮੈਨੂੰ ਨਿੰਦਿਆ ਦਾ ਪਤਾ ਲੱਗਾ ਏ ਕੀ ਹੁੰਦਾ ਏ, ਤੇ ਹੁਣ ਮੇਰਾ ਜੀ ਨਹੀਂ ਕਰਦਾ ਨਿੰਦਿਆ ਕਰਨ।
ਤੇ ਕਬੀਰ ਜੀ ਕਹਿੰਦੇ ਨੇ ਮੈਨੂੰ ਖੁਸ਼ੀ ਹੋਈ ਹੈ, ਨਿੰਦਿਆ ਵਰਗੀ ਬਿਮਾਰੀ ਦਾ ਇਲਾਜ ਹੋ ਗਿਆ ਹੈ। ਅੱਜ ਸਾਇੰਸ ਨੇ ਹਰੇਕ ਬਿਮਾਰੀ ਦਾ ਇਲਾਜ ਲੱਭ ਰਿਹਾ ਹੈ, ਹਰੇਕ ਰੋਗ ਦੀ ਦਵਾਈ ਤੁਹਾਨੂੰ ਬਾਜ਼ਾਰ ਵਿੱਚੋਂ ਮਿਲ ਜਾਏਗੀ। ਸਤਸੰਗੀਓ, ਨਿੰਦਿਆ ਰੋਗ ਬਹੁਤ ਮਾੜਾ ਹੈ। ਜਿਹੜੀ ਦੁਨਿਆਵੀ ਬਿਮਾਰੀ ਹੈ ਨਾ, ਇਹ ਤੇ ਇੱਕ ਵਾਰੀ ਸਾਨੂੰ ਮਾਰਦੀ ਹੈ। ਇਹ ਜਿਹੜੀ ਨਿੰਦਿਆ ਬਿਮਾਰੀ ਹੈ ਨਾ, ਇਹ ਤੇ ਫਿਰ ਕਈ ਜਨਮ ਜੰਮਣਾ ਹੈ ਤੇ ਕਈ ਜਨਮ ਮਰਨਾ ਹੈ। ਤੇ ਪਿਆਰਿਓ, ਇਹਦੀ ਦਵਾਈ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੈ। ਨਿੰਦਕ ਗੁਰ ਕਿਰਪਾ ਤੇ ਹਟਿਓ, ਜਦੋਂ ਗਿਆਨ ਦਾ ਬਾਣ ਹਿਰਦੇ ਵਿੱਚ ਮਾਰਦਾ ਹੈ ਤਾਂ ਨਿੰਦਕ ਹਟਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੇਵਟ ਵੱਡਾ ਜੀਛਾ ਹੋਏ, ਕੀਮਤ ਪਾਏ ਕਹਿਆ ਨਾ ਜਾਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗੈਰ

ਚੜਾਓ। ਸਾਚੇ ਨਾਮ ਕੀ ਤਿਲ ਉਡਿਆਈ, ਹੱਕ ਠੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਭਾਗ ਵਡੇਰੇ, ਦਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ।

ਜਾਣਾ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਉਦਰੀ ਮਹਿਲਾ ਪੰਜਵਾ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੀ ਮਨ ਪੋ ਕਰਿਆ। ਊਡੇ ਊੜ ਆਵੈ ਸਹਿ ਕੋਸਾ, ਜਿਸ ਪਾਛੇ ਵਚਰੇ ਸ਼ਰਿਆ। ਤਿਨ ਕਵਣ ਖਲਾਵੈ।

ਹੇ ਭਗਤ ਹੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੁਧ ਜੇ ਵੜੇ ਵਰ ਨ ਕੋਈ।

ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਮਝੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗੁਆਇਆ ਤੁਦੇ ਆਪ ਵਿਛੋੜਿਆ ਆਪ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਥਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪਗ ਨਹੀਂ ਚਾ।

ਉਹ ਪਈ ਹਮਰੀ ਕਰੋ ਹੱਥ ਦੇ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਾਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ।

ਮਾਰੀਏ, ਚੁਣ ਚੁਣ ਸਰਤਸ ਮਾਰੇ ਮਾਰੀਏ, ਆਪ ਹੱਥ ਦੇ ਮੁਦੇ ਵਰੀਏ, ਮਰਨ ਕਾਲ ਕਾ ਤ੍ਰਾਸ ਨਹਰੀਏ, ਹੂਜੋ ਸਦਾ ਹਮਾਰੇ ਪਛਾ, ਸ੍ਰੀ ਆਸੋ ਜੋ ਕਰਿਓ ਰੱਛਾ, ਰਾਖ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਜੀਨ ਬੰਦ ਦੁਸਨ ਕੇ ਹੰਤਾ, ਤੂੰ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਘਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦਇਆ ਜਸ਼ਨ ਉਪਜਾਇਓ, ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਸਹੀ ਕੁਮਾਰੀ, ਸ਼ਕਲ ਪਰ ਜਨ ਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸ਼ਰਤਨ ਕੋ ਪਲ ਮੂਵਦ ਕੀਓ, ਕਟ ਕਟ ਕਹਿ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕੀਂਚੀ ਤੇ ਕੂਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ, ਘੱਟ ਘੱਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰ ਕਰਾ ਕਰਤਾਰਾ, ਪ੍ਰਜਾ ਤਤ ਤਬ ਦੇ ਅਪਾਰਾ, ਜਬ ਆ ਕਰਤ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹਤਾ ਸਭ ਹੂੰ।

ਨਿਰਲੰਬ ਆਦ ਅਨਿਲ ਅਨਾਦ ਸੰਭ ਤਾਂ ਕਾ ਮੂੜ ਚਾਰਤ ਭੇਦਾ ਜਾਕੂ ਭੇਵ ਨ ਪਾਵਤ ਵੇਦਾ ਤਾਂ ਕੋ ਕਾਰ ਪਾਹਨ ਨੂੰ ਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਂ।

ਅੰਕ ਪਿਓ ਰਾਵ ਕਹੀ ਭੁੱਪਾ ਅੰਡਜ ਜ਼ੇਰ ਸਿਰ ਤਜਕੀਨੀ ਜਿਤ ਪੁਜਖਾਨ ਬਹਰਾ ਤਜੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਉਟ ਪਿਓ ਸੈਂਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜਗਾ ਸਰੂ ਸਿਅੰਪਵ ਆਪ ਰਚਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਰੋ ਬ੍ਰਸ਼ ਜਤੇ ਉਤ ਪਾਕਾ ਸ਼ਕਲ ਮਲੇਸ਼ਕ ਰੁਨਕਾਤਾ ਜੇ ਆਸ਼ ਤੁਜ ਤਵ ਸ਼ਰਨੀ ਪਰੈ ਤਿਨਕੇ ਦੁਸ਼ਟ ਦੁਸ਼ਟ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਏ ਕਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਿਚਿਤ ਕਾਲਾ ਕ੍ਰਿਪਾ ਦਿਸ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਸ ਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸੇ ਤਾਹੇ ਵਾਰਾ ਜਿਨ ਨਰ ਨਾਮ ਤਹਾਰੋ ਕਹਾ ਧਾਰ ਦੁਸ਼ਟ ਦੋਸਤੋ ਰਹਾ ਖਾੜਗ ਕੀਰਤ ਮੇ ਸ਼ਰਨ ਤਿਹਾਰੀ ਆਪ ਹੱਥ ਦੇ

ਆਣਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸਤਰ ਵੇਦ ਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੁਹੇ ਵਿਖਾਨਿਓ ਦੋਹਰਾ ਸ਼ਗਲ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ ਵਾਂਗ ਹੈ ਕੀ

ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰਾ।

ਬਾਜੇ ਅਨਹਦ ਤੂਰੇ ਮੁੰਦਾਵਣੀ ਮਹਿਲਾ ਪੰਜਵਾਂ ਥਾਲ ਵਿਦਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਇਓ ਪੈਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਅਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਖ ਉਰ ਧਾਰੋ।

ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Dikkat olsun.

ਸ੍ਰੀ ਹਰਕ੍ਰਿਸ਼ਨ ਜੀ ਧੈਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਸੰਗ ਦਸਾਂ ਪਾਤਸ਼ਾਹ

ਇਹਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਮਿਲੇ ਬਿਨਾਂ ਸਿੰਘਾਂ ਸਿੰਘੀਆਂ ਨੇ ਧਰਮ ਗੇਤ ਕੀ ਦਿੱਤੇ ਬੰਦ ਬੰਦ ਕਟਵਾਏ ਟੁੱਟੀਆਂ ਨੇ ਮੈਂ ਗੁਰਦੁਆਰਾ ਦੀ ਸੇਵਾ ਦੀ ਤਰ੍ਹਾਂ ਕੀਤੀਆਂ ਧਾਰ ਨਹੀਂ ਆਇਆ ਸਿੱਖੀ ਕਿਰਤਾਂ ਭਾਸ਼ਾ ਨਾਲ ਹਵਾਈ ਚਲਾਂ ਦੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਮਿਲੇ ਪੰਜਾਂ ਕਾਸਾਂ ਅਤੇ ਸਵਰਥ ਗੁਰੂ ਦਾ ਧਿਆਨ ਕਰਕੇ ਕ੍ਰਿਸ਼ਨ ਸਵਰਥ ਖਾਲਸਾ ਜੀ ਕੀ ਅਰਦਾਸ ਜੀ ਸਵਰਥ ਖਾਲਸਾ ਜੀ ਤੋਂ ਵਾਹਿਗੁਰੂ ਸਤਿਕਾਰ ਸਤਿ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਹੈ ਤਹਾਂ ਤਹਾਂ ਦੇਖਦੇ ਫਤਿਹ ਵਿੱਚ ਕੀ ਪੈਰ ਪੰਥ ਜੀ ਸ੍ਰੀ ਸਾਹਿਬ ਜੀ ਚੜਾਏ ਖਾਲਸਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਸਿੱਖਾਦਾਨ ਪੁਰਸ਼ਾਂ ਦਾ ਦਾਨਾ ਸਦਾਨ ਨਾਮ ਦਾਨ ਸੁਨੀਆਂ ਕਰਦੇ ਸਨ ਕਿਉਂਕਿ ਇਹ ਝੰਡੇ ਹੁੰਦੇ ਜਿਗੋ ਜਿਗੋ ਚਾਲਕ ਧਰਮ ਕਰ ਜਾਂਦਾ ਸਿੱਖਾਂ ਦਾ ਮਨ ਇਨਾ ਮਤ ਕੀ ਮਤ ਦਾ ਰਸਤਾ ਵਾਹਿਗੁਰੂ ਸ੍ਰੀ ਕਾਲਪੁਰ ਪੰਥ ਦੇ ਸਦਾ ਚੜਾਈ ਕਿਤਾਬ ਜੀਓ ਆਪਦੇ ਹਿੰਦੂ ਅਰਦਾਸ ਬੇਨਤੀ ਗੁਰੂ ਦੀ ਰਸਤੇ ਪਾਤਸ਼ਾਹ ਆਪਦੇ ਬੱਚਿਆਂ ਨੇ ਪਾਲ ਕਿਰਪਾ ਕੀਤੀ ਬੱਚਿਆਂ ਦੇ ਅਰਦਾਸ ਅੱਗੇ ਬਾਣੀ ਬਾਣੀ ਦਾ ਜੋੜ ਕੇ ਰੱਖਣਾ ਬਾਣੀ ਦਾ ਪ੍ਰਭਾਵ ਆਪਦੇ ਬੱਚਿਆਂ ਦੇ ਹਿੱਤਾਂ ਤੇ ਸੁਣਨਾ ਅੱਖਰ ਵੱਧਾ ਘਾਟਾ ਪੁਰਸ਼ ਮਾਫ ਕਰਨੀ ਬਿਨਾਂ ਬਿਨਾਂ ਤੇਰਾ ਨਾਮ ਸਿਖਾਵੇ ਨਾਮ ਤੇਰੇ ਬਾਰੇ

जो प्राप्त हो मिले।

ਰਾਗ ਗੁਰੀ ਦੀ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇਕਰ ਇਕਾ ਹੋਏ ਵਿਚਾਰੋ ਚਿਤ ਕਰ ਗਾਵੋ ਸੋਇਲਾ ਸਤਿਗੁਰੂ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਇਲੇ ਸਦਾ ਸੁਖ ਹੋਏ ਨਿਰਭਾਉ ਨਿਤ ਨਿਤ ਜਿਤੇ ਸੰਭਾਲੀਆਂ ਦੇਖੇਗਾ ਦੇਵਨ ਹਾਰ ਫਿਰ ਦਾਨੇ ਕੀਮਤ ਨਾ ਪਵੇ ਇਸ ਦਾਤੇ ਕੌਣ ਸੰਭਾਰ ਅੰਮ੍ਰਿਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦਿਓ ਸਜਣ ਆਸੀ ਸਰੀਆਂ ਦਿਓ ਹੋਏ ਤੈ ਸਿਓ ਮੇਲ ਘਰ ਘਰ ਇਹੋ ਪਹੁੰਚਿਆ ਸਦਰੇ ਨਿਤ ਪਵਨ ਸਿਜਣ ਹਾਰਾ ਸਿਮਰੀ ਨਾਨ ਛੇ ਦੇਵਨ ਰਾਗ ਅਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੀ ਸੁਣੀ ਬਾਬਾ ਜੇਕਰ ਕਰਕੇ ਜਿੱਥੇ ਕਿਸਿਆ ਘੜੀਆਂ ਪਹਿਰਾ ਕਿੱਥੇ ਵਾਰੀ ਮਾਹਾਂ ਹੋਆ ਸੁਰਜ ਇੱਕੋ ਨਾਨਕ ਮਹੱਲਾ ਪਹਿਲਾ ਗਗਨ ਮੇਂ ਕਾਲ ਰਾਮ ਚੰਦ ਤਾਰਿਕਾ ਮੰਦਿਰ ਮੂਰਤੀ ਰੂਪ ਮਿਲੇ ਹਨ ਲੋਕ ਭਵਨ ਕਵਰੋ ਕਰੇ ਸ਼ਗਲ ਮਨ ਰਾਏ ਫਲੰਤ ਜੋਤੀ ਕੈਸੀ ਆਪਤੀ ਹੋਏ ਭਵਖੰਡਣਾ ਤੇਰੀ ਆਪਤੀ ਹਨ ਅਸਾ ਸ਼ਬਦ ਜੰਤ ਤੇਰੀ ਰਹੋ ਹੈ ਸਭ ਨੈਨ ਨਨ ਨੈਨ ਤੋਏ ਕੋ ਹੈ ਗੁਰ ਪੀਨਾਇਕ ਤੁਸੀਂ ਸਹਿਤ ਪਰ ਨਿਯਮ ਪਰ ਏਕ ਵਾਰ ਦੇਖਾ ਲੈਂਦੇ ਸਹਿਤ ਸਭ ਦਾ ਨਿਰਦੇਸ਼ਨ ਕਰਵਾਉਂਦੀ ਸਾਹਮਣੇ ਜੋ ਜੋਤ ਹੈ ਸੋਏ ਇਸਦੇ ਚਾਨਣ ਸਾਹਮਣੇ ਚਾਨਣ ਹੋਏ ਗੁਰ ਸਾਥੀ ਜੋਤ ਪ੍ਰਗਟ ਹੋਏ ਜੋਤ ਭਾਵ ਸੁਰੂਆਤੀ ਹੋਏ ਹਰ ਤਰ੍ਹਾਂ ਸੰਬੰਧ ਕਰਾਂਦ ਨੂੰ ਮਨੋ ਅੰਦਰ ਮੇਰੇ ਰਾਹੀਂ ਪਿਆਸਾ ਕਿਰਪਾ ਜਲ ਦੇ ਨਾਨਕ ਕਾਰਨ ਤੋਂ ਹੋਏ ਜਾਂ ਫਿਰ ਤੇਰੇ ਨਾਲ ਵਾਸਾ ਰਾਜ ਗੌਰੀ ਗੋਜੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਾਇਆ ਮਿਲ ਸਾਧੂ ਖੰਡਲ ਖੰਡਾ ਹੇ ਹੋਰ ਨਿਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੇ ਕਾਰ ਸਾਧੂ ਅੰਜਲੀ ਸੁਣ ਵੱਡਾ ਹੇ ਕਾਰ ਡੰਡੌਤ ਸੁਣ ਵੱਡਾ ਹੇ ਵਿਰਹਾਓ ਸਤ ਹਰ ਸਾਧੂ ਜਾਂਦਾ ਹੈ ਜਿਉਂ ਜਿਉਂ ਚਲੇ ਚਲੇ ਦੁੱਖ ਪਾਵੇ ਜਮ ਕਾਲ ਸਹਿ ਸਿਰ ਗੰਡਾ ਹੈ ਹਰ ਜਨ ਹਰ ਹਰ ਨਾਮ ਸਮਾਣ ਦੁੱਖ ਜਨਮ ਮਰਨ ਭਗਠੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੂਖਨੰਦ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਕਰਦੇ ਰਹੇ ਹਰ ਰਾਤ ਰਾਤ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਗੁਰੀ ਸੁਖ ਮੰਡਾ ਹੈ ਰਾ ਗੌੜੀ ਪੁਰ ਜੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਕੀ ਹਾਂ ਖਾਸ ਲੋ ਹਰ ਲਾਹਾ ਅੱਗੇ ਵਸਨ ਸਹੇਲਾ ਔਦ ਕਟੇ ਦਿਨ ਸਿਰਣਾਰੇ ਮਨ ਗੁਰਮਿਲ ਕਾਜ ਸਵਾਰੇ ਰਹੋ ਇਹ ਸੰਸਾਰ ਵਿਕਾਰ ਸੰਸੇ ਮੇ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਕੱਠ ਕੱਠਾ ਤਿੰਨ ਜਾਣੀ ਜਾ ਕੋ ਆਏ ਸੁਰੀ ਜਹਾਜੋ ਹਰ ਗੁਰਤੇ ਮਨੀ ਬਸੇਰਾ ਨਿਜਕਰ ਮਹਿਲ ਪਾਓਰਾ ਅੰਤਰ ਜਾਮੀ ਪੁਰਖ ਵਧਾਤੀ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਵਧਾਤੀ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਾ ਸੰਤਨ ਕੀ ਤੂਰੇ ਸਤਨਾਮ ਵਾਹਿਗੁਰੂ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜਾਂ ਸਦਾ ਆਪ ਦੇ ਬੱਚਿਆਂ ਨੇ ਰਾਜ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਪਾਠੀਆਂ ਰੱਖੀਆਂ ਅੱਗੇ ਤੋਂ ਸ਼ੁਰੂ ਤੇ ਪਾਠ ਬਾਣੀ ਬਣਦਾ ਵੱਲ ਰੱਖਣਾ ਅੱਗੇ ਤੋਂ ਸ਼ੁਰੂ ਤੇ ਪਾਠ ਬਾਣੀ ਬਣਦਾ ਵੱਲ ਰੱਖਣਾ ਆਪਣੇ ਡਾਕਟਰ ਵਾਹਿਗੁਰੂ ਜੀ ਕਾ ਖਾਲਸਾ।

Mm-hmm.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Dev Gandhari Manhar Kirt Kar Sadhu. Paisha Gandhi Himana Sada Nirankar Di Kirti Jas Karna Karo. ਗਾਵਤ ਸੁਣਤ ਜਗਤ ਉਧਾਰੈ ਵਰਨਾ ਵਰਨਾ ਸਭ ਹੂੰ ਰਹਾਉ। ਪਾਤਸ਼ਾਹ ਕਹਿੰਦੇ ਚਾਹੇ ਕੋਈ ਸ੍ਰੇਸ਼ਟ ਵਰਨ ਵਾਲਾ ਹੈ, ਚਾਹੇ ਕੋਈ ਅਵਰਨ ਨੀਚ ਵਰਨ ਵਾਲਾ ਹੈ, ਨਿਰੰਕਾਰ ਦੇ ਜਿਹੜਾ ਕੀਰਤੀ ਜਸ ਗਾਉਣ ਵਾਲੇ ਜਾਂ ਸੁਣਨ ਵਾਲੇ ਜਪਣ ਵਾਲੇ, ਉਹ ਨਿਰੰਕਾਰ ਪਰਮੇਸ਼ੁਰ ਉਹਨਾਂ ਸਾਰਿਆਂ ਨੂੰ ਉਧਾਰੇ ਮੈਨੇ ਤਾਰ ਦਿੰਦਾ ਹੈ। ਰਹਾਉ ਜਹ ਤੇ ਵਜੋ ਤਹੀਂ ਸਮਾਇਓ, ਇਹ ਵਿਦ ਜਾਨੀ ਤਬ ਹੂੰ, ਜਹਾਂ ਜਹਾਂ ਇਹ ਦੇਹੀ ਤਾਰੀ, ਰਹਿਣ ਨਾ ਪਾਇਓ ਕਬ ਹੂੰ। ਜਿਸ ਜਿਸ ਨੇ ਜਿਸ ਤਰ੍ਹਾਂ ਦੀ ਦੇਹ ਤਾਰੀ ਹੈ, ਉੱਥੇ ਉੱਥੇ ਹਾਂਜੀ ਉੱਥੇ ਉੱਥੇ ਕਦੇ ਵੀ ਇਹਨੇ ਰਹਿਣਾ ਨਹੀਂ ਪਾਇਆ। ਅਤੇ ਜੇਕਰ ਮੈਂ ਸਦਾ ਇਸੇ ਦੇਹ 'ਚ ਰਹਾਂਗਾ, ਇਹ ਗੱਲ ਮੁਸ਼ਕਲ ਹੈ। ਇਹ ਜਿਹੜੀ ਵਿਧੀ ਜਾਨੀ ਜਗੂੰਗਾ, ਜਿਸ ਸਮੇਂ ਇਸ ਵਿਧੀ ਨੂੰ ਤਰੀਕੇ ਨੂੰ ਜਾਣ ਲਿਆ, ਅਤੇ ਕਿਉਂਕਿ ਬ੍ਰਹਮ ਤੋਂ ਪੈਦਾ ਹੋਇਆ ਸੀ, ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ, ਅਤੇ ਦੇਹ ਵਿੱਚ ਸਦਾ ਵਾਸਤੇ ਕੋਈ ਰਿਹਾ ਨਹੀਂ, ਇੱਕ ਦਿਨ ਤਾਂ ਛੱਡ ਕੇ ਜਾਣਾ ਹੀ ਪੈਣਾ। ਸੁੱਖ ਆਇਓ ਪੈ ਭਰਮ ਬਨਾਸੇ, ਕਿਰਪਾਲ ਹੋਏ ਪ੍ਰਭ ਜਗੂ। ਜਿਸ ਸਮੇਂ ਨਿਰੰਕਾਰ ਇੱਥੇ ਕਿਰਪਾਲੂ ਹੋਏ, ਇਹ ਕਹਿੰਦੇ ਪੈ ਦਾਰਿਆ ਭਰਮ ਇਹ ਨਾਸ ਹੋ ਜਾਂਦਾ, ਨਾਸ ਹੋਣਾ ਇਹ ਇਹਨਾਂ ਦੇ ਆਤਮ ਸੁੱਖ ਆ ਕੇ ਪ੍ਰਾਪਤ ਹੋ ਜਾਂਦਾ ਹੈ। ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗਤਾਂ ਜੇ ਲੱਭੂੰ। ਪਾਤਸ਼ਾਹ ਹੀ ਕਿਰਪਾ ਕਰਦੇ ਹੈ ਜਿਸ ਵੇਲੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਲੋਭ ਅਤੇ ਹੂੰ ਹੰਕਾਰ ਨੂੰ ਤਿਆਗ ਦਿੱਤਾ, ਮੇਰੇ ਸਾਰੇ ਜਿਹੜੇ ਮਨੋਰਥ ਮਨ ਦੇ ਪੁਰਨੇ ਆ ਪੂਰੇ ਹੋ ਜਾਂਦੇ ਹਨ। ਦੇਵ ਗੰਧਾਰੀ ਮਨ ਜੋ ਆਪਣੇ ਪ੍ਰਭਾਵ, ਹੇ ਮਨ ਐਸੇ ਕਰਮ ਕਰ ਜਿਹਨਾਂ ਦੇ ਨਾਲ ਤੂੰ ਨਿਰੰਕਾਰ ਪਰਮੇਸ਼ੁਰ ਨੂੰ ਪਾ ਜਾਏ, ਚੰਗਾ ਲੱਗੇ। ਨੀਚੋਂ ਨੀਚ ਨੀਚ ਅਤ ਨਾ ਨਾ ਹੋਏ ਗਰੀਬ ਬਲਾਵੋ ਰਾਵ। ਜੋ ਕਹਿੰਦੇ ਨੀਚ ਹੋ ਨੀਚ, ਨੀਵਿਆਂ ਤੋਂ ਨੀਵੇਂ ਆ, ਅੱਗੇ ਨੀਚ ਹੋਰ ਨੀਵੇਂ, ਉਹਨਾਂ ਤੋਂ ਵੀ ਗਰੀਬੀ ਦੇ ਸਹਿਤ ਹੋ ਕੇ ਆਪਣੇ ਆਪ ਨੂੰ ਹੱਥ ਨਾਲ ਹੱਥ ਸਹਿਬ ਬਹੁਤ ਕਰਕੇ ਨਿੱਕਾ ਬੁਲਾਉਣਾ ਕਰ ਰਹੋ। ਅਨਕੜ ਡੰਬਰ ਮਾਇਆ ਕੇ ਬਿਰਥੇ, ਤਾਂ ਸੋ ਪ੍ਰੀਤ ਘਟਾਵੋ। ਇਹ ਮਾਇਆ ਪਦਾਰਥਾਂ ਦੇ ਅਨੇਕਾਂ ਜਿਹੜੇ ਅਡੰਬਰ ਪਸਾਰੇ ਆ, ਖਿਲਾਰੇ ਆ, ਸਾਰੇ ਵਿਅਰਥ ਹੈ। ਜਿੰਨਾ ਖਲਾਰਾ ਪਾਏਗਾ ਉਨਾ ਹੀ ਮਨ ਸ਼ਾਂਤ ਹੋਏਗਾ। ਪਾਤਸ਼ਾਹ ਕਹਿੰਦੇ ਐਸੇ ਜਿਹੜੇ ਪਸਾਰੇ, ਉਹਨਾਂ ਨਾਲ ਆਪਣੀ ਪ੍ਰੀਤੀ ਨੂੰ ਘਟਾਉਣਾ ਕਰ। ਜਿਉਂ ਆਪਣਾ ਸਵਾਮੀ ਸੁਖ ਮੰਨੇ ਤਾਂ ਮੈਂ ਸੋਭਾ ਪਾਵੋ, ਜਿਸ ਤਰ੍ਹਾਂ ਆਪਣੇ ਸਵਾਮੀ ਮਾਲਕ ਨੂੰ ਸੁਖ ਕਰਕੇ ਮੰਨੇ, ਉਸੇ ਪ੍ਰਕਾਰ ਉਹਨਾਂ ਪਵਿੱਤਰ ਕਰਮਾਂ 'ਚ ਲੱਗ ਕੇ ਤੂੰ ਸੋਭਾ ਨੂੰ ਵਡਿਆਈ ਨੂੰ ਪਾਉਣਾ ਕਰ। ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਪਹਿਲ ਕਮਾਵੋ। ਜਿਹੜੇ ਨਿਰੰਕਾਰ ਦੇ ਦਾਸਾਂ ਦੇ ਦਾਸ ਆ, ਉਹਨਾਂ ਦਾਸਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਉਹਨੂੰ ਗ੍ਰਹਿਣ ਕਰ, ਔਰ ਨਿਰੰਕਾਰ ਦੇ ਜਿਹੜੇ ਸੇਵਕ ਉਹਨਾਂ ਦੀ ਸੇਵਾ ਟਹਿਲ ਨੂੰ ਕਮਾਉਣਾ ਪਰ ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖੋਂ ਬੁਲਾਵੋ ਪਾਤਸ਼ਾਹੀ ਮਿਹਰ ਕਰਦੇ ਹਨ ਇਹ ਨਿਰੰਕਾਰ ਜਿਹੜੇ ਆਪ ਮੂੰਹ ਤੋਂ ਬੋਲ ਕੇ ਆਖੋ ਨਿਰੰਕਾਰ ਦੇ ਅੱਗੇ ਮੂੰਹ ਤੋਂ ਉਹ ਬੋਲ ਕਹਿ ਕੇ ਕਹੋ ਔਰ ਨਿਮਰਤਾ ਧਾਰੋ ਕਿ ਦਾਸ ਪਰਮੇਸ਼ੁਰ ਜੀ ਕਹਿਣ ਇਹਦੀ ਨਿਮਰਤਾ ਨੂੰ ਦੇਖ ਕੇ ਇਹ ਦਾਸ ਸੇਵਕ ਆ ਕੇ ਬੈਠ ਗਿਆ ਕਹਿੰਦੇ ਮੇਰਾ ਇਸੇ ਗੱਲ ਵਿੱਚ ਜੀਵਾ ਮੈਨੇ ਜਿਉਣਾ ਹੈ ਇਸੇ ਬਚਨ ਵਿੱਚ ਸਾਰੇ ਸੁੱਖ ਔਰ ਵਡਿਆਈਆਂ ਹਨ ਸਾਰੇ ਸੁੱਖ ਦੀ ਵਡਿਆਈ ਵੀ ਇਸੇ ਵਿੱਚ ਹੈ ਜੋ ਕਹਿੰਦੇ ਮੂੰਹ ਨਿਰੰਕਾਰ ਜਸ ਬੋਲਦਾ ਹੋਇਆ ਜਿਉਂਦਾ ਜਿੰਨਾ ਚਿਰ ਵੀ ਜੀਵਨ ਆ ਉਹ ਨਿਰੰਕਾਰ ਦਾ ਜਸ ਮੂੰਹ ਬੋਲਦਾ ਰਹੇ ਦੇਵ ਗੰਧਾਰੀ ਰੱਬ ਜੀ ਤੋ ਪ੍ਰਸਾਦ ਭਰਮ ਡਾ ਰਹੇ ਹੋ ਨਿਰੰਕਾਰ ਪਰਮੇਸ਼ੁਰ ਤੁਹਾਡੀ ਕਿਰਪਾ ਨਾਲ ਅਸੀਂ ਮਨ ਦੇ ਵਿੱਚੋਂ ਸਾਰਾ ਭਰਮ ਜਿਹੜਾ ਡਾ ਰਹੇ ਹੋ ਦੂਰ ਕਰ ਦਿੱਤਾ ਹੈ ਤੁਹਾਡੀ ਕਿਰਪਾ ਹੋ ਗਈ ਹੈ ਉਹ ਸਾਰਾ ਜਿਹੜਾ ਭਰਮ ਹੈ ਉਹਨੂੰ ਦੂਰ ਕਰ ਦਿੱਤਾ ਹੈ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਹੈ ਵਿਚਾਰਿਓ ਰਹੋ ਆਪ ਜੀ ਕਿਰਪਾ ਨਾਲ ਸਾਡੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਸਾਰਾ ਕੋਈ ਆਪਣਾ ਸੱਜਣ ਮਿੱਤਰ ਹੈ ਕਿਉਂਕਿ ਆਤਮਾ ਕਰਕੇ ਜੇ ਸਾਰਿਆਂ ਜੋਤ ਉਹ ਹੀ ਹੈ ਇਹ ਤਾਂ ਕੋਈ ਰੌਲਾ ਹੀ ਨਹੀਂ ਰਹੋ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁੱਖ ਉਤਾਰਿਓ ਆਪ ਜੀ ਦੀ ਸੇਵਾ ਕਰਨੇ ਨਾਲ ਕਰੋੜਾਂ ਜਨਮਾਂ ਦੇ ਪਾਪ ਮਿਟ ਗਏ ਹਨ ਆਪ ਜੀ ਦੇ ਪਵਿੱਤਰ ਦਰਸ਼ਨ ਕਰਨਾ ਯਾਨੀ ਮੇਰਾ ਸਾਰਾ ਦੁੱਖ ਉਤਾਰ ਦਿੱਤਾ ਹੁਣ ਕੋਈ ਦੁੱਖ ਨਹੀਂ ਰਹਿ ਗਿਆ ਕੋਈ ਕਲੇਸ਼ ਨਹੀਂ ਰਹਿ ਗਿਆ ਨਾਮ ਜਪਤ ਮਹ ਸੁੱਖ ਪਾਇਓ ਚਿੰਤਾ ਰੋਗ ਵਧਾਰਿਓ ਤੁਹਾਡਾ ਨਾਮ ਜਪ ਕੇ ਮਹ ਬੜਾ ਭਾਰੀ ਸੁੱਖ ਪ੍ਰਾਪਤ ਕੀਤਾ ਹੈ ਇਹ ਚਿੰਤਾ ਰੂਪੀ ਰੋਗ ਆ ਇਹ ਵੀ ਵਧਾਰਿਓ ਮੈਨੂੰ ਦੂਰ ਕਰ ਦਿੱਤਾ ਨਸ਼ਟ ਕਰ ਦਿੱਤਾ ਹੈ ਕਾਮ ਕਰੋ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਜਿਹੜੇ ਪੰਜੇ ਵਿਕਾਰ ਆ ਝੂਠ ਆ ਨਿੰਦਿਆ ਇਹ ਸਾਰੇ ਵਿਕਾਰ ਦੋਸ਼ਾਂ ਨੂੰ ਮਹਾਂਪੁਰਖਾਂ ਦੀ ਸੰਗਤ ਕਰਕੇ ਸੰਗ 'ਚ ਬਹਿ ਕੇ ਭੁਲਾ ਦਿੱਤਾ ਹੈ ਮਾਇਆ ਬੰਦ ਕਾਟੇ ਕਿਰਪਾ ਨਿਦ ਨਾਨਕ ਆਪ ਵਧਾਰਿਓ ਪਾਤਸ਼ਾਹ ਕਹਿੰਦੇ ਉਹ ਕਿਰਪਾ ਨਿਧ ਖਜ਼ਾਨਾ ਰੂਪੀ ਪਰਮੇਸ਼ੁਰ ਨੇ ਮਾਇਆ ਦੇ ਜਿੰਨੇ ਬੰਧਨ ਸੀ ਸਾਰੇ ਕੱਟ ਦਿੱਤੇ ਆ ਔਰ ਆਪ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਉਧਾਰਿਓ ਪਾਰ ਲੰਘਾ ਦਿੱਤਾ ਹੈ ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ ਪਾਤਸ਼ਾਹ ਕਹਿੰਦੇ ਆ ਜਦੋਂ ਇਹ ਬਿਰਤੀ ਬਣ ਜਾਏ ਕਿ ਮੇਰੇ ਮਨ ਦੀ ਸਾਰੀ ਸਿਆਣਪ ਜਿੰਨੀ ਚਤਰਾਈ ਸੀ ਉਹ ਰਹਿ ਗਈ ਹੈ ਨਹੀਂ ਤਾਂ ਮਨ ਦਾ ਸੁਭਾਅ ਨਾ ਬਹੁਤ ਚਤਰਾਈਆਂ ਕਰ ਕਰਦਾ ਹੁੰਦਾ ਅਤੇ ਜਦੋਂ ਸਮਝਦਾ ਕਿ ਮੇਰੀ ਸਾਰੀ ਚਤਰਾਈ ਰਹਿ ਗਈ ਭਾਵ ਗੁਰੂ ਦੀ ਗੁਰਮਤਿ ਨੂੰ ਧਾਰ ਲਿਆ ਕਰਨ ਕਰਾਵ ਨੁਹਾਰ ਸਵਾਮੀ ਨਾਨਕੋਟ ਗਹੀ ਰਹਾਓ ਪਾਤਸ਼ਾਹ ਕਿਰਪਾ ਕਰਦੇ ਹੈ ਸਾਰੇ ਬਚਨਾਂ ਦੇ ਕਰਨ ਕਰਾਉਣ ਵਾਲਾ ਸਵਾਮੀ ਨਿਰੰਕਾਰ ਮਾਲਕ ਪਰਮੇਸ਼ੁਰ ਦੀ ਓਟ ਗ੍ਰਹਿਣ ਕੀਤੀ ਹੈ ਰਹੋ ਆਮ ਮੇਟ ਪੈ ਸਰਣ ਆਈ ਇਹ ਮਤ ਸਾਧੂ ਕਹੀ ਆਪਾ ਵੋ ਅਹੰਕਾਰ ਨੂੰ ਮਿਟਾ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਹਾਂ ਇਹ ਜਿਹੜੀ ਪਵਿੱਤਰ ਸਿੱਖਿਆ ਮੈਨੂੰ ਸੰਤਾਂ ਮਹਾਂਪੁਰਸ਼ਾਂ ਨੇ ਕਹੀ ਹੈ ਦੱਸੀ ਹੈ ਪ੍ਰਭਤੀ ਆ ਗਿਆ ਮਨ ਸੁਖ ਪਾਇਆ ਭਰਮ ਅੰਧੇਰਾ ਲਈ ਪ੍ਰਭੂ ਦੀ ਆਗਿਆ ਮਨ ਕੇ ਸੁਖ ਪਾਇਆ ਔਰ ਭਰਮ ਰੂਪੀ ਇਹ ਗਿਆਨ ਰੂਪੀ ਹਨੇਰਾ ਜਿਹੜਾ ਸੀ ਨਿਵਿਰਤ ਹੋ ਗਿਆ ਦੂਰ ਹੋ ਗਿਆ ਹੈ ਜਾਨ ਪ੍ਰਵੀਨ ਸਵਾਮੀ ਪਰਮ ਮੇਰੇ ਸ਼ਰਨ ਤੁਮਾਰੀ ਆਈ ਇਹ ਮੇਰੇ ਸਵਾਮੀ ਮਾਲਕ ਆਪ ਜੀ ਨੂੰ ਪ੍ਰਵੀਨ ਸਿਆਣਾ ਚਤਰ ਜਾਣ ਕੇ ਆਪ ਜੀ ਦੀ ਸ਼ਰਨ ਇਹੀ ਮੈਨੇ ਚਾਹੀ ਹੈ ਗ੍ਰਹਿਣ ਕੀਤੀ ਹੈ ਖਿਨ ਮੈਂ ਥਾਪ ਥਾਪ ਨਾਰੇ ਕੁਦਰਤ ਕੀ ਮਨ ਕਹੀ ਉਹ ਜਿਹੜਾ ਮਾਲਕ ਹੈ ਇਹ ਖਿਨ ਵਿੱਚ ਥਾਪ ਥਾਪਣਾਰੇ ਥਾਪਣ ਵਾਲਾ ਪੈਦਾ ਕਰਨ ਵਾਲਾ ਉਹ ਥਾਪਣ ਨਾਸ ਕਰਨ ਵਾਲਾ ਆਪ ਦੀ ਜਿਹੜੀ ਕੁਦਰਤ ਸ਼ਕਤੀ ਹੈ ਅਤੇ ਮਾਇਆ ਦੀ ਜਿਹੜੀ ਕੀਮਤ ਇਹਦਾ ਪਾਈ ਨਹੀਂ ਜਾਂਦੀ ਹੈ ਕਿਉਂਕਿ ਤੇਰੀ ਮਾਇਆ ਦਾ ਉਸਾਰਾ ਵੀ ਬਹੁਤ ਵੱਡਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਹਰ ਪ੍ਰਾਣ ਪ੍ਰਭੂ ਸੁਖਦਾਤੇ, ਇਹ ਨਿਰੰਕਾਰ ਪਰਮੇਸ਼ਰ ਆਪ ਪ੍ਰਾਣਾਂ ਨੂੰ ਦੇਣ ਵਾਲੇ ਸ਼ਕਤੀ ਸੁੱਖਾਂ ਦੇ ਦਾਤੇ ਹੋ, ਗੁਰਪ੍ਰਸਾਦ ਕਾਹੂ ਜਾਤੇ ਰਹੋ। ਸਤਿਗੁਰੂ ਦੀ ਕਿਰਪਾ ਨੇ ਕਾਹੂ ਮੈਨੂੰ ਕਿਸੇ ਵਿਰਲੇ ਕੋਲੋਂ ਪਿਆਰਿਆ ਨੇ, ਸੰਤਾਂ ਮਹਾਂਪੁਰਸ਼ਾਂ ਨੇ ਆਪ ਨੂੰ ਜਾਤੇ ਮੈਨੂੰ ਜਾਣਿਆ ਹੈ ਰਹੋ। ਸੰਤ ਮਾਰੇ ਤੁਮਰੇ ਪ੍ਰੀਤਮ ਤਨਖੋ ਪਾਲਣਾ ਖਾਤ, ਇਹ ਪਿਆਰੇ ਨਿਰੰਕਾਰ ਅੰਤ ਤੁਹਾਡੇ ਦਾਸ, ਆਪ ਸੰਤਾਂ ਦੇ ਪ੍ਰੀਤਮ ਮੈਨੂੰ ਬੜੇ ਪਿਆਰੇ ਹੋ, ਨਿਰੰਕਾਰ ਤੁਹਾਡੇ ਸੰਤ ਤੁਮਰੇ ਪ੍ਰੀਤਮ ਆਪ ਜੀ ਨੂੰ ਪਿਆਰੇ, ਉਹਨਾਂ ਨੂੰ ਕਾਲ ਭਗਵਾਨ ਨਹੀਂ ਖਾਂਦਾ ਹੈ, ਕਿਉਂਕਿ ਜੰਮਣ ਮਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਹਨ। ਰੰਗ ਤੁਮਾਰਾ ਲਾਲ ਪਏ ਹੈ ਰਾਮ ਨਾਮ ਰਸ ਮਤ, ਪਾਤਸ਼ਾਹ ਕਹਿੰਦੇ ਉਹ ਆਪ ਜੀ ਦੇ ਰੰਗ ਪਿਆਰ ਵਿੱਚ ਲਾਲ ਬ੍ਰਹਮ ਗਿਆਨ ਦੇ ਸਹਿਤ ਹੋ ਗਏ, ਔਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾਮ ਰੂਪੀ ਰਸ ਵਿੱਚ ਹਮੇਸ਼ਾ ਮਾਤੇ ਮੈਨੇ ਮਸਤ ਰਹਿੰਦੇ ਹਨ। ਮਾਂ ਕਿਰਵੇ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ ਤੁਮਾਰੀ ਹਾਥੀ, ਇਹ ਨਿਰੰਕਾਰ ਪਰਮੇਸ਼ਰ ਆਪ ਦੀ ਮਿਹਰ ਦ੍ਰਿਸ਼ਟੀ ਨਾਲ ਮਾਂ ਕਿਲਵੇ ਜਿਹੜੇ ਬੜ ਬੜੇ ਭਾਰੀ ਵਜਰ ਪਾਪ ਕਰੋੜਾਂ ਦੋਸ਼ ਰੋਗ ਹਾਤੇ, ਇਹ ਤੁਹਾਡੀ ਕਿਰਪਾ ਨਾਲ ਨਾਸ ਹੋ ਗਏ ਹਨ। ਸੋਵਤ ਜਗਤ ਹਰ ਹਰ ਹਰ ਗਾਇਆ ਨਾਨਕ ਗੁਰਚਰਨ ਪ੍ਰਾਤੇ, ਪਾਤਸ਼ਾਹ ਕਿਰਪਾ ਕਦੇ ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਦੇ ਚਰਨ ਪ੍ਰਾਤੇ ਭਲੀ ਪ੍ਰਕਾਰ ਉਹਨਾਂ ਦੇ ਪ੍ਰਾਤੇ ਪ੍ਰੈਣ ਹੋ ਗਏ ਆ। ਸੁੱਤਿਆਂ ਵੀ ਜਾਗਦਿਆਂ ਉੱਠਦਿਆਂ ਬਹਿੰਦਿਆਂ ਪਰਮੇਸ਼ਰ ਦੇ ਨਾਮ ਜਾਸ ਨੂੰ ਗਾਇਆ, ਔਰ ਸਵਾਸ ਸਵਾਸ ਤੁਹਾਡੇ ਨਾਮ ਦਾ ਸਿਮਰਨ ਜਾਪ ਕਰਦੇ ਹਨ, ਕਿਉਂਕਿ ਉਹਨਾਂ ਮਹਾਂਪੁਰਖਾਂ ਦਾ ਇਹ ਕੰਮ ਹੀ ਬਣ ਗਿਆ, ਵਿਹਾਰ ਹੀ ਬਣ ਗਿਆ। ਕਿਉਂਕਿ ਜਦੋਂ ਕੋਈ ਆਦਤ ਬਣ ਜਾਂਦੀ ਹੈ ਨਾ, ਤਾਂ ਛੋਟੇ ਸਿੱਧੇ ਹੋ ਜਾਂਦੀ ਹੈ, ਭਜਨ ਸੁਣਨ ਕਰਨ ਦਾ ਵੀ ਉਹਨਾਂ ਦਾ ਸੁਭਾਅ ਬਣ ਗਿਆ, ਨਹੀਂ ਉੱਠਦੇ ਰਹਿੰਦੇ, ਚਲਦੇ ਤੁਰਦੇ ਹਰ ਵੇਲੇ ਨਾਮ ਜਪੀ ਜਾਂਦੇ, ਫਿਰ ਯਤਨ ਨਹੀਂ ਕਰਨਾ ਪੈਂਦਾ, ਕਿਤੇ ਸਿੱਧੇ ਹੋਈ ਜਾਂਦਾ। ਦੇਵ ਗੰਧਾਰੀ ਪੰਜਵਾਂ, ਸੋ ਪ੍ਰਭ ਜਤ ਪਤ ਫੇਰ ਕਿਉਂ ਨਹੀਂ, ਕਹਿੰਦੇ ਉਸ ਪ੍ਰਭੂ ਨੂੰ ਅਸੀਂ ਜਤ ਪਰ ਜਿੱਥੇ ਕਿੱਥੇ ਸਾਰੇ ਸਥਾਨਾਂ ਵਿੱਚ ਆਪਣੇ ਨੇਤਰਾਂ ਨਾਲ ਗਿਆਨ ਦ੍ਰਿਸ਼ਟੀ ਨਾਲ ਦੇਖਿਆ ਹੈ। ਸੁਖਦਾਈ ਜੀ ਨੂੰ ਕੋਈ ਦਾਤਾ ਅੰਮ੍ਰਿਤ ਜਾ ਕੇ ਜਾਣੇ ਰਹੋ, ਉਹ ਨਿਰੰਕਾਰ ਸੁੱਖਾਂ ਦਾ ਦਾਤਾ, ਉਹਨਾਂ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ। ਜਿਹਦੀ ਬਾਣੀ ਮੈਨੇ ਜਿਹੜੀ ਬਾਣੀ ਹੈ ਉਹ ਪਾਤਸ਼ਾਹ ਕਹਿੰਦੇ ਅੰਮ੍ਰਿਤ ਰੂਪ ਹੈ, ਉਹਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਰੂਪ ਹੈ। ਰਹਾਓ ਅਗਿਆਨ ਅਧੇਰਾ ਸੰਤੀ ਘਟਿਆ ਜੀ ਦਾਨ ਗੁਰਦਾਣੀ, ਉਹੜੇ ਪੂਰਨ ਮਹਾਂਪੁਰਖ ਸੀ ਅਗਿਆਨ ਰੂਪੀ ਹਨੇਰਾ ਕੱਟ ਦਿੱਤਾ, ਔਰ ਸਤਿਗੁਰਾਂ ਨੇ ਜੀ ਦਾਨ ਇਸ ਨੂੰ ਸ਼ੁੱਧ ਜ਼ਿੰਦਗੀ ਦਾ ਦਾਨ ਦੇਣਾ ਕੀਤਾ। ਜ਼ਿੰਦਗੀ ਤਾਂ ਬਹੁਤ ਮਿਲੀ ਹੈ ਪਰ ਪਵਿੱਤਰ ਜ਼ਿੰਦਗੀ ਸਾਰਿਆਂ ਨੂੰ ਨਹੀਂ ਮਿਲਦੀ, ਉਹਦੀ ਕਿਰਪਾ ਨਾਲ ਮਿਲਦੀ। ਹਰ ਕਿਰਪਾ ਕਰ ਲੈਨੂੰ ਆਪਣਾ ਜਲ ਤੇ ਸੀਤਲ ਹੋਣ, ਜਦੋਂ ਮਹਾਰਾਜ ਨੇ ਮਿਹਰ ਕੀਤੀ ਆਪਣਾ ਦਾਸ ਬਣਾ ਲਿਆ, ਇਹ ਜਿਹੜੀ ਫਿਤ੍ਰਿਸ਼ਨਾ ਦੀ ਅੱਗ ਸੀ ਇਹਨਾਂ ਜਲ ਤੇ ਸੜ ਰਹੇ ਸੀ, ਹੁਣ ਕਹਿੰਦੇ ਤ੍ਰਿਸ਼ਨਾ ਬੁਝ ਗਈ ਹੈ ਅਤੇ ਉਹਦੇ ਵੱਲੋਂ ਉਹ ਸ਼ਾਂਤ ਸੀਤਲ ਹੋ ਗਏ ਹਨ। ਜਲ ਤੇ ਜਿਹੜਾ ਪਾਠ ਇਕੱਠੇ ਕਰਨਾ, ਕਰਮ ਧਰਮ ਕੁਛ ਉਪਜਣਾ ਆਏ ਉਹਨੇ ਉਪਜੀ ਨਿਰਮਲ ਕਰਨੀ, ਕਹਿੰਦੇ ਮੇਰੇ ਹਿਰਦੇ ਜਿਹੜੇ ਕਰਮ ਧਰਮ ਮਨ ਦੀ ਕਲਪਨਾ ਨਾਲ ਸੀ ਉਹ ਕੇਸ਼ ਉਪਜ ਨਾ ਆਇਆ, ਉਹ ਕੁਝ ਵੀ ਪੈਦਾ ਨਹੀਂ ਹੋ ਕੇ ਆਏ ਅਤੇ ਨਾ ਹੀ ਨਿਰਮਲ ਕਰਮ ਪਵਿੱਤਰ ਭਗਤੀ ਉਤਪਤ ਹੋਈ ਹੈ। ਕਰਮ ਧਰਮ ਕੁਛ ਨੂੰ ਕਰਮ ਧਰਮ ਕੋਈ ਵੀ ਪੈਦਾ ਹੋ ਕੇ ਨਹੀਂ ਆਏ, ਮੈਂ ਵੀ ਨਿਰਮਲ ਕਰਮ ਅਤੇ ਨਾ ਕੋਈ ਪਵਿੱਤਰ ਕਰਨ ਭਗਤੀ ਪੈਦਾ ਹੋਈ ਹੈ। ਚਾੜਸਿਆਂ ਨੂੰ ਸੰਜਮ ਨਾਨਕ ਲਾਗੂ ਗੁਰੂ ਸਨ, ਅੱਜ ਆਉਂਦੇ ਅਸੀਂ ਸਾਰੇ ਸੰਜਮ ਸਿਆਣਪਾਂ ਨੂੰ ਛੱਡ ਕੇ ਤਿਆਗ ਕੇ ਇਹ ਜ਼ਰੂਰ ਕੀਤਾ ਕਿ ਸਤਿਗੁਰਾਂ ਦੇ ਚਰਨੀ ਲੱਗ ਗਏ ਹਾਂ। ਉਹ ਜਿਹੜਾ ਗੁਰੂ ਦੇ ਚਰਨ ਨਾ ਲੱਗਣਾ ਦਾਸ ਬਣਨਾ, ਇਹ ਸਾਰੇ ਹੀ ਕਰਮਾਂ ਧਰਮਾਂ ਨੂੰ ਉੱਤਮ ਸ੍ਰੇਸ਼ਟ ਕਰਮ ਹੈ। ਦੇਵ ਗੰਧਾਰੀ ਪੰਜਵਾਂ, ਹਰ ਨਾਮ ਰਾਮ ਜਪ ਲਾ, ਉਹ ਜਿਹੜੇ ਗੁਰੂ ਪਿਆਰੇ ਪਰਮੇਸ਼ਰ ਨਾਮ ਨੂੰ ਜਪਿਆ ਉਹਨਾਂ ਨੂੰ ਫਿਰ ਲਾਹਾ ਇਲਾਹਾ ਲਾਭ ਪ੍ਰਾਪਤ ਹੁੰਦਾ ਹੈ। ਗਤ ਪਾਵੈ ਸੁਖ ਸਹਿਜ ਆਨੰਦਾ ਕਾਟੇ ਜਮ ਕੇ ਪਾਹਾ ਰਹੋ, ਫਿਰ ਉਹਨਾਂ ਨੂੰ ਸਹਿਜ ਸੁੱਖ, ਸਹਿਜ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ, ਉਹ ਚੁੱਤ ਸੁੱਖ ਅਗੇੜ ਸੁੱਖ ਜਿਹੜਾ ਸੁੱਖ ਦੇ ਜਾਵੇ ਨਾ। ਗਤ ਪਾਵੈ ਮੁਕਤੀ ਨੂੰ ਪਾ ਲੈਂਦੇ ਹਨ, ਆਨੰਦ ਮਿਲ ਜਾਂਦਾ, ਕੱਟ ਜਮਾਂ ਕੇ ਪਹਾੜ, ਔਰ ਉਹਨਾਂ ਦੇ ਕੋਲੋਂ ਜਿਹੜੇ ਜਮਾਂ ਦੇ ਪਾਹੇ ਪਾਤਸ਼ਾਹ ਕਹਿੰਦੇ ਵੀ ਕੱਟੇ ਜਾਂਦੇ ਹਨ। ਆਹਾ ਖੋਜ ਤੋਂ ਖੋਜ ਕੋਈ ਵਿਚਾਰ ਹੋਰ ਸੰਤ ਜਨਾਂ ਪਏ, ਆਹਾ ਖੋਜ ਕਰਦਿਆਂ ਕਰਦਿਆਂ ਖੋਜ ਨਾਮ ਰਸਤੇ ਦਾ ਸਹੀ ਰਸਤੇ ਨੂੰ ਵਿਚਾਰ ਲਿਆ ਕਿ ਇਹਦੇ ਪਰਮਾਤਮਾ ਦੇ ਸੰਤ ਜਾਣੇ ਉਹਨਾਂ ਦੇ ਪੈ ਪਾਸ ਵਸਦੇ, ਆਹਾ ਮੈਨੇ ਹੈ ਜਾਂਦੇ ਹਾਂ ਉਹਨਾਂ ਦੇ ਕੋਲ ਜਾਂਦੇ, ਉਹਨਾਂ ਦੇ ਕੋਲ ਵਸਦੇ ਹਾਂ, ਅਤੇ ਨਾ ਪ੍ਰਾਪਤ ਇਹੋ ਨਦਾਨਾ ਜਿਨ ਕਾ ਕਰਮ ਲਿਖਾ। ਲੇਕਿਨ ਕਹਿੰਦੇ ਨਦਾਨਾ ਖਜ਼ਾਨਾ ਉਹਨਾਂ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ, ਪਾਤਸ਼ਾਹ ਕਹਿੰਦੇ ਜਿਹਨਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਸੇ ਬੜ ਭਾਗੀ ਸੇ ਪਤਵੰਤ ਸੇ ਹੀ ਪੂਰੇ ਸਾਹ। ਪਾਤਸ਼ਾਹ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਹਨ, ਉਹੀ ਪਤਵੰਤ ਇੱਜ਼ਤ ਸਤਿਕਾਰ ਵਾਲੇ, ਉਹੀ ਪੂਰੇ ਸਾਹ ਮੈਨੇ ਸ਼ਾਹੂਕਾਰ ਹਨ, ਸੁੰਦਰ ਸੂੜ ਸਰੂਪ ਅਤੇ ਨਾਨਕ ਜਿਨ ਹਰ ਹਰ ਨਾਮ ਵਸਾ। ਪਾਤਸ਼ਾਹ ਕਹਿੰਦੇ ਉਹੀ ਸੁੰਦਰ ਸਰੂਪ ਵਾਲੇ ਉਹ ਗੁਰਮੁਖ ਮੇਰੇ ਸੁਗੜ ਸ੍ਰੇਸ਼ਟ ਸ਼ੁਭ ਪਵਿੱਤਰ ਗੁਣਾਂ ਦੀ ਘਾਟ ਕਰਨ ਵਾਲੇ ਆ, ਜਿਨ੍ਹਾਂ ਨੇ ਹਰੀ ਹਰ ਨਿਰੰਕਾਰ ਪਰਮੇਸ਼ਵਰ ਦੇ ਨਾਮ ਵਸਾ ਮੈਨੇ ਖਰੀਦਿਆ ਹੈ। ਦੇਵ ਭੰਡਾਰੀ ਪੰਜਵਾਂ ਮਨ ਕਹਿ ਅਹੰਕਾਰ ਅਵਖਾਰਾਂ। ਪਾਤਸ਼ਾਹ ਕਹਿੰਦੇ ਮਨ ਨੂੰ ਸੰਬੋਧਨ ਕਰਕੇ, ਇਹ ਮਨ ਤੂੰ ਕਿਹੜੀ ਗੱਲ ਦਾ ਅਹੰਕਾਰ ਕਰ ਰਿਹਾ ਔਰ ਅਵਖਾਰਾ ਅਫਰਿਆ ਹੋਇਆ ਕਰ ਰਿਹਾ ਔਰ ਅੰਬੋੜ ਹੋ ਰਿਹਾ। ਦੁਰਗੰਧ ਅਪਵਿੱਤਰ ਅਪਾਵਨ ਪਵਿੱਤਰ ਜੋਤੀ ਸਸੁ ਇਸ਼ਾਰਾ ਰਹੇ, ਅਪਵਿੱਤਰ ਮਲੀਨ ਜਿਹੜਾ ਵਿਕਾਰਾਂ ਰੂਪੀ ਦੁਰਗੰਧੀ ਹੈ, ਉਹ ਤੋਂ ਲੱਗ ਕੇ ਇਹ ਜਿਹੜਾ ਜੀਵ ਅਪਾਵਨ ਬੜਾ ਪਵਿੱਤਰ ਹੋ ਰਿਹਾ। ਇਹ ਵਿਕਾਰਾਂ ਰੂਪੀ ਦੁਰਗੰਧੀ ਆ ਰਿਹਾ, ਬਾਹਰੋਂ ਵੀ ਪਵਿੱਤਰ ਆ, ਅੰਦਰੋਂ ਵੀ ਬੜਾ ਪਵਿੱਤਰ ਮਲੀਨ ਹੈ ਜਿਹੜਾ ਦਿਸ ਰਿਹਾ ਸਭ ਇਸ਼ਾਰਾ। ਇਹ ਤਾਂ ਖੇਹ ਰੂਪ ਹੁੰਦਾ ਜਾ ਰਿਹਾ, ਮਿੱਟੀ 'ਚ ਮਿਲਦਾ ਜਾ ਰਿਹਾ ਰਾਹ, ਜਿਵੇਂ ਕਿ ਤਿਸ ਸਿਮਰ ਪ੍ਰਾਣੀ ਜੀ ਉਹ ਪ੍ਰਾਣ ਜਨ ਧਾਰਾ। ਇਹ ਪ੍ਰਾਣੀਓ ਜਿਸ ਨਿਰੰਕਾਰ ਨੇ ਤੁਹਾਨੂੰ ਪੈਦਾ ਕੀਤਾ ਔਰ ਜਿਸ ਪਰਮੇਸ਼ੁਰ ਨੇ ਤੇਰੇ ਵਿੱਚ ਜੀਵ ਕਲਾ ਸ਼ਕਤੀ ਰੱਖੀ ਹੈ, ਪ੍ਰਾਣ ਟਿਕਾਏ ਹੋਏ ਆ, ਉਸ ਨਿਰੰਕਾਰ ਦਾ ਸਿਮਰਨ ਕਰ। ਕਿਸੇ ਤਿਆਗ ਔਰ ਲਪਟਾਵੈ ਮਨ ਜਨਮ ਹੈ ਬਹੁਤ ਗੁਬਾਰਾ। ਐਸਾ ਜਿਹੜਾ ਨਿਰੰਕਾਰ ਨੂੰ ਤਿਆਗ ਕੇ ਉਹਦਾ ਸਿਮਰਨ ਛੱਡ ਕੇ ਹੋਰ ਜਿਹੜੇ ਫੋਟਕਲ ਧੰਦੇ ਉਹਨਾਂ 'ਚ ਲਪਟ ਹੈ, ਲਪਟਾਵ ਹੈ, ਉਹ 'ਚ ਚਿੰਬੜੇ ਹੋਏ ਲੱਗੇ ਹੋਏ, ਪਾਤਸ਼ਾਹ ਕਹਿੰਦੇ ਉਹ ਤਾਂ ਮਹਾਂਮੂਰਖ ਗਵਾਰ ਮੂਰਖ ਮੂਰਖ ਜੰਮਦੇ ਆ ਮਰਦੇ ਆ ਇਹ ਚੱਕਰ ਤੁਰੇ ਫਿਰਦੇ ਹਨ। ਅੰਧ ਗੁੰਗ ਪਿੰਗਲ ਮਤਹੀਨ ਪ੍ਰਭ ਰੱਖੋ ਰੱਖਣ ਵਾਲਾ, ਇਹ ਰੱਖਣ ਵਾਲੇ ਪਰਮੇਸ਼ਰ ਗਿਆਨ ਵਿਰਾਗ ਰੂਪੀ ਅੱਖਾਂ ਤੋਂ ਰਹਿਤ ਹੋਣ ਕਰਕੇ ਪਾਤਸ਼ਾਹ ਕਹਿੰਦੇ ਇਹ ਜੀਵ ਅੰਨ ਹੈ ਔਰ ਪ੍ਰੀਤੀ ਰੂਪੀ ਜੀਵਾ ਤੋਂ ਰਹਿਤ ਹੋਣ ਕਰਕੇ ਗੁੰਗਾ ਹੈ, ਸਾਧਨ ਰੂਪੀ ਡਰ ਰੂਪੀ ਪੈਰਾਂ ਤੋਂ ਬਿਨਾਂ ਹੋਣ ਕਰਕੇ ਪਿੰਗਲਾ ਹੈ, ਸ਼ੁਭ ਸ੍ਰੇਸ਼ਟ ਮਤ ਤੋਂ ਰਹਿਤ ਹੈਗਾ। ਇਸ ਕਰਕੇ ਪਾਤਸ਼ਾਹ ਤੁਸੀਂ ਰੱਖਣ ਵਾਲੇ ਹੋ ਕੇ ਮੇਰੀ ਰੱਖਿਆ ਕਰੋ। ਕਰਨ ਕਰਾਵਨ ਸਮਰੱਥਾ ਕਿਆ ਨਾਨਕ ਜਨ ਦੂਸਰਾ, ਪਾਤਸ਼ਾਹ ਨੇ ਇਹ ਸਮਰੱਥ ਨਿਰੰਕਾਰ ਸਾਰੇ ਕਾਰਨਾਂ ਤੋਂ ਕਰਨ ਕਰਾਉਣ ਵਾਲਾ, ਆਪ ਜੀ ਦੀ ਪ੍ਰੇਰਨਾ ਤੋਂ ਬਿਨਾਂ ਇਹ ਜਿਹੜਾ ਜੀਵ ਹੈ ਵਿਚਾਰਾ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ ਹੈ। ਦੇਵ ਗੰਧਾਰੀ ਪੰਜਵਾਂ ਸੋ ਪ੍ਰਭ ਨੇਰਾ ਹੋ ਤੇ ਮੇਰਾ, ਕਹਿੰਦੇ ਇਹ ਗੁਰੂ ਸਾਹਿਬ ਜਿਹੜਾ ਪਰਮੇਸ਼ੁਰ ਹੈ ਉਹ ਤਾਂ ਨੇੜੇ ਤੋਂ ਵੀ ਨੇੜੇ ਹੈ। ਸਿਮਰ ਕੇ ਆਏ ਗਾਏ ਗੁਣ ਗੋਬਿੰਦ ਦਿਨ ਰਹਿਣ ਸਾਜ ਸਵੇਰਾ ਰਹੋ, ਦਿਨ ਰਾਤ ਉਸ ਦੇ ਨਾਮ ਦਾ ਸਿਮਰਨ ਕਰ, ਤਨ ਕਰਕੇ ਵੀ ਧਿਆਉਣਾ ਕਰ ਬਾਣੀ ਕਰਕੇ, ਔਰ ਸੰਧਿਆ ਸਵੇਰ ਵੇਲੇ ਉਹ ਜੋ ਇੰਦਰੀਆਂ ਦਾ ਪ੍ਰਕਾਸ਼ ਕਿਆ ਉਹਦੇ ਪਵਿੱਤਰ ਗੁਣਾਂ ਨੂੰ ਗਾਉਣਾ ਕਰ, ਦਿਨ ਰਾਤ ਗੋਬਿੰਦ ਪਰਮੇਸ਼ੁਰ ਦੇ ਨਾਮਾਂ ਦਾ ਸਿਮਰਨ ਕਰ, ਉਹਨੂੰ ਧਿਆਉਣਾ ਕਰ ਔਰ ਗੋਬਿੰਦ ਦੇ ਗੁਣ ਗਾਉਣਾ ਕਰ। ਜੇ ਦਿਨ ਰਾਤ ਨਹੀਂ ਗਾ ਸਕਦਾ ਇਹ ਸਾਂਝ ਸਵੇਰੇ ਸੰਧਿਆ ਵੇਲੇ ਅਤੇ ਸਵੇਰੇ ਅੰਮ੍ਰਿਤ ਵੇਲੇ ਦੋਵੇਂ ਸਮੇਂ ਜ਼ਰੂਰ ਗਾਉਣਾ ਕਰ। ਫਿਰ ਜਿਹੜੀ ਇਹ ਵਿਦਿਆ ਰੂਪੀ ਰਾਤ ਨੂੰ ਗਿਆਨ ਰੂਪੀ ਦਿਨ ਜਿਹੜਾ ਉਦੇ ਹੋ ਜਾਏਗਾ, ਪ੍ਰਗਟ ਹੋ ਜਾਏਗਾ ਰਹਾਓ। ਉਧਰ ਦੇ ਦੁਰਲੱਭ ਸਾਧੂ ਸੰਗ ਹਰ ਹਰ ਨਾਮ ਜਪੇ ਨੇ, ਕਹਿੰਦੇ ਫਿਰ ਸੰਤਾਂ ਦੀ ਸੰਗਤ ਵਿੱਚ ਪਰਮੇਸ਼ੁਰ ਨਾਮ ਜਪ ਕੇ ਜਿਹੜੀ ਦੁਰਲੱਭ ਬੜੀ ਔਖੀਆਂ ਪ੍ਰਾਪਤ ਹੁੰਦੀ ਅਤੇ ਇਹਦਾ ਉਧਾਰ ਕਰਨਾ ਕਰ। ਨਾਮ ਜਪ ਕੇ ਜਪੇਰਾ ਮੈਂ ਨਾਮ ਜਪ ਕੇ ਕਰੀ ਨਾ ਮੁਫਤ ਨਾ ਤੇ ਸਭ ਲੰਬਾ ਹੋ ਕਾਲ ਕਹਿੰਦੇ ਤਹੇਰਾ ਨਾ। ਤਾਂ ਕਹਿੰਦੇ ਇੱਕ ਘੜੀ ਨਾ ਮੋਹਤ ਮੈਨੇ ਅੱਧੀ ਘੜੀ ਅਤੇ ਨਾ ਚਸਾ ਥੋੜ੍ਹਾ ਪਰ ਬਲੰਬੋ, ਦੇਰੀ ਨਾ ਕਰੋ ਆਲਸ ਨਾ ਕਰੋ। ਕਿਉਂ ਸਿਰ 'ਤੇ ਖੜਾ ਹੋਇਆ ਜਿਹੜਾ ਕਾਲ ਆ ਉਹ ਨੇਤਾ ਬੁਰੇ ਹਮੇਸ਼ਾ ਹੀਰਾ ਦੇਖ ਰਿਹਾ ਇਹਦੇ ਸਵਾਸ ਕਦੋਂ ਪੂਰੇ ਹੁੰਦੇ ਨੂੰ ਮਾਰਾਂ ਅੰਧ ਵੇਲਾ ਤੇ ਕੱਢ ਹੋ ਕਰਕੇ ਕਿਆ ਨਾ ਹੀ ਕਰ ਤੇਰਾ ਇਹ ਕਰਦੇ ਪੁਰਖ ਨਿਰੰਕਾਰ ਪਰਮੇਸ਼ਰ ਸੰਸਾਰ ਰੂਪੀ ਜਿਹੜੀ ਅੰਨੀ ਬੇਲਾ ਬੇਲਾ ਨਾਮ ਖੁੱਟਦਾ ਗੁਫਾ ਇਹ ਜੋ ਤੁਹਾਨੂੰ ਬਾਹਰ ਕੱਢ ਲਓ ਕਿਰਪਾ ਕਰੋ ਆਪਦੇ ਘਰ ਵਿੱਚ ਕੀ ਨਹੀਂ ਭਾਵ ਸਾਰਾ ਕੁਛ ਹੈ ਜੋ ਵੀ ਚਾਹੋ ਉਹ ਦੱਸ ਦੇ ਸਕਦੇ ਨੇ ਨਾਮ ਆਧਾਰ ਦੀਜਿਆ ਨਾਨਕ ਆਨੰਦ ਸੂਖ ਹਨੇਰਾ ਇਸ ਵਾਸਤੇ ਪਾਤਸ਼ਾਹ ਕਥਨ ਕਰਦੇ ਮੈਂ ਸੇਵਕ ਤੇਰੇ ਨਾਮ ਦਾ ਆਧਾਰ ਆਸਰਾ ਔਰ ਬਹੁਤ ਸੁੱਖ ਆਨੰਦ ਆਪ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਏ ਜਿਸ ਨਾਮ ਸਿਮਰਨ ਕਰਕੇ ਹਨੇਰੇ ਬਹੁਤ ਹੀ ਸੁੱਖ ਆਨੰਦ ਪ੍ਰਾਪਤ ਹੋ ਜਾਂਦੇ ਔਰ ਛੱਕੇ ਦੋ 12 ਸ਼ਬਦ ਇੱਥੋਂ ਦੁੱਖ ਪਾਉਣ ਕਰਕੇ ਛੱਕੇ ਦੋ ਲਿਖੇ ਇਸ ਕਰਕੇ ਛੱਕੇ ਦੋ ਪੜ੍ਹਨ ਦੂਜਾ ਨਹੀਂ ਕਹਿਣਾ ਦੇਵਗੰਧਾਰੀ ਪੰਜਵਾਂ ਮਨ ਗੁਰਮਿਲ ਨਾਮ ਆਰਾਧਿਓ ਹੇ ਮਨ ਸੱਚੇ ਪਾਤਸ਼ਾਹ ਸਤਿਗੁਰਾਂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਓ ਜਿਨ ਸਿਮਰਿਆ ਚੇਤੇ ਕੀਤਾ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੁੱਲ ਵਾਧਿਓ ਰਹਾਓ ਆਨੰਦ ਰੂਪ ਨਿਰੰਕਾਰ ਸਾਰੇ ਮੰਗਲਾਂ ਖੁਸ਼ੀਆਂ ਨੂੰ ਕਰਨ ਵਾਲਾ ਜਦੋਂ ਕਹਿੰਦੇ ਉਹਦੇ ਵਿੱਚ ਰਸ ਤਿਆਰ ਕੀਤਾ ਤਾਂ ਸੁੱਖ ਜਿਹੜਾ ਸਹਿਜ ਸੁੱਖ ਪ੍ਰਾਪਤ ਹੋ ਗਿਆ ਇਹ ਕਹਿੰਦੇ ਜਿਹਦੇ ਜੀਵਨ ਦਾ ਮੂਲ ਇਹਨੂੰ ਪੱਲੇ ਬੁੱਧੀ ਰੂਪੀ ਪੱਲੇ 'ਚ ਬੰਨ ਲਿਆ ਹੈ ਰਹਾਓ ਹਰ ਕਿਰਪਾ ਆਪਣਾ ਦਾਸ ਨੂੰ ਕਾਟੇ ਮਾਇਆ ਵਾਧਿਓ ਨਿਰੰਕਾਰ ਨੇ ਕਿਰਪਾ ਕਰੇ ਹੁਣ ਆਪਣਾ ਦਾਸ ਬਣਾ ਲਿਆ ਹੈ ਮਾਇਆ ਦਾ ਵਾਧਿਓ ਜਿਹੜਾ ਪਾ ਗਲ 'ਚ ਪਿਆ ਸੀ ਇਹ ਪਾਤਸ਼ਾਹ ਨੇ ਕਿਰਪਾ ਕਰਕੇ ਕੱਟ ਦਿੱਤਾ ਭਾਉ ਭਗਤ ਗਾਇ ਗੁਣ ਗੋਬਿੰਦ ਜਮ ਕੰਮ ਮਾਰਗ ਸਾਧਿਓ ਭਾਉ ਭਗਤ ਨਿਰੰਕਾਰ ਦੀ ਪ੍ਰੇਮਾ ਭਗਤੀ ਕਰਨੇ ਕਰਕੇ ਗੋਬਿੰਦ ਦੇ ਗੁਣ ਗਾ ਕੇ ਅਤੇ ਜਿਹੜਾ ਜਮਾਂ ਦਾ ਰਸਤਾ ਸੀ ਇਹਨੂੰ ਸਾਧ ਲਿਆ ਹੁਣ ਉੱਧਰ ਨਹੀਂ ਜਾਣਾ ਪੈਗਾ ਭਾਇਓ ਅਨੁਗ੍ਰਹਿ ਬਿਟਿਓ ਮੋਰਚਾ ਮੋਰ ਪਦਾਰਥ ਲਾਗੇ ਜਿਸ ਵੇਲੇ ਸਤਿਗੁਰਾਂ ਦਾ ਅਨੁਗ੍ਰਹਿ ਮੈਨੂੰ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਇਹ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਸਗੇ ਇਹਨਾਂ ਦਾ ਮੋਰਚਾ ਜਿਹੜਾ ਜੰਗਾਲ ਸੀ ਬੁੱਧੀ ਨੂੰ ਲੱਗਾ ਜੰਗ ਸੀ ਹਰ ਵੇਲੇ ਲੜਾਈ ਰਹਿੰਦੀ ਸੀ ਉਹ ਮਿਟ ਗਈ ਅਵਿਦਿਆ ਰੂਪੀ ਮੋਰਚਾ ਜੰਗਾਲ ਲੈ ਗਿਆ ਔਰ ਗਿਆਨ ਰੂਪੀ ਅੰਗੁਰ ਜਿਹੜਾ ਪਵਿੱਤਰ ਪਦਾਰਥ ਸੀ ਲਾਦਿਓ ਮੈਨੇ ਉਹਨੂੰ ਵੀ ਹੁਣ ਲੱਭ ਲਿਆ ਹੈ ਬਲਿਹਾਰਾ ਨਾਨਕ ਲੱਖ ਮੇਰਾ ਮੇਰੇ ਠਾਕੁਰ ਅਗਮ ਅਗਾਧਿਓ ਪਾਤਸ਼ਾਹ ਕਹਿੰਦੇ ਮੇਰੇ ਅਗਮ ਅਤੇ ਅਗਾਧ ਰੂਪੀ ਠਾਕੁਰ ਪਰਮੇਸ਼ਰ ਮੈਂ ਆਪ ਜੀ ਤੋਂ ਲੱਖਾਂ ਵਾਰੀ ਕੁਰਬਾਨ ਬਲਿਹਾਰ ਜਾਂਦਾ ਹਾਂ ਦੇਵਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵਾਂ ਮਾਈ ਮੈਨੇ ਹੀ ਪਾਈ ਉਹ ਗੁਰਮੁਖ ਜਿਹੜਾ ਪਰਮਾਤਮਾ ਦੇ ਜਸ ਨੂੰ ਗਾਉਂਦਾ ਸਫਲ ਆਇਆ ਜੀਵਨ ਫਲ ਤਾਪ ਕੋ ਪਾਰ ਬ੍ਰਹਮ ਦੇ ਬਣਾਵੇ ਰਹੋ ਉਹਨਾਂ ਗੁਰਮੁਖਾਂ ਦਾ ਹੋਣਾ ਸਫਲ ਹੈ ਔਰ ਉਸੇ ਨੂੰ ਇਸ ਮਨੁੱਖ ਦੇ ਜੀਵਨ ਦਾ ਫਲ ਜਿਹੜਾ ਪ੍ਰਾਪਤ ਹੁੰਦਾ ਨਿਰੰਕਾਰ ਜਾਣ ਦੇ ਬਿਰਤੀ ਜਿਹੜਾ ਲਾਉਂਦਾ ਹੈ ਰਹੋ ਸੁੰਦਰ ਸੋਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਉਹੀ ਸੁੰਦਰ ਹੈ ਉਹੀ ਸੋਗੜ ਸ੍ਰੇਸ਼ਟ ਭਾਰਤ ਨੂੰ ਘੜਨ ਵਾਲਾ ਹੈ ਸੂਰ ਸੂਰ ਵੀਰ ਸੂਰਮਾ ਵੀ ਉਹੀ ਹੈ ਬੇਤਾ ਮੈਨੇ ਤਤ ਬੇਤਾ ਗਿਆਨਵਾਨ ਵੀ ਉਹੀ ਹੈ ਔਰ ਸੰਤਾਂ ਦਾ ਸਤਸੰਗ ਕਰਨਾ ਪਾਗਾਣਾ ਪਾਉਂਦਾ ਨਾਮ ਉਚਰ ਕਰੇ ਹਰ ਰਸਨਾ ਬੋੜਨਾ ਜੁਨੀ ਤਾਲ ਜਿਹੜਾ ਰਸਨਾ ਪਰਮੇਸ਼ਰ ਨਾਮ ਨੂੰ ਉਚਾਰਨ ਕਰਦਾ ਹੈ ਉਹ ਮੁਰਦੀ ਦੁਨੀਆਂ ਵਿੱਚ ਨਹੀਂ ਧਾਵੇ ਦੌੜਦਾ ਹੈ ਪੂਰਨ ਬ੍ਰਹਮ ਰਵੇ ਅਮਨ ਧਨ ਮੈਂ ਆਨਾ ਦ੍ਰਿਸ਼ਟੀ ਆ ਪਾਤਸ਼ਾਹਾਂ ਦੇ ਮਨ ਅਤੇ ਤਨ ਵਿੱਚ ਉਹ ਪਰਿਪੂਰਨ ਨਿਰੰਕਾਰ ਲੱਗ ਰਿਹਾ ਵਿਆਪ ਰਿਹਾ ਇਸ ਵਾਸਤੇ ਹੁਣ ਆਣ ਹੋਰ ਕੋਈ ਦੂਜਾ ਜਿਹੜਾ ਨਿਗਾ ਨਹੀਂ ਹੁੰਦਾ ਚਾਰ ਸਿਰੇ ਨਿਰੰਕਾਰ ਦੀ ਜੋਤ ਨੂੰ ਦੇਖਦਾ ਨਰ ਕ੍ਰੋਧ ਨਹੀਂ ਹੋਵੇ ਅਤੇ ਜਨ ਸੰਗ ਨਾਨਕ ਜੇ ਲੜ ਲਾ ਪਾਤਸ਼ਾਹ ਕਹਿੰਦੇ ਮਹਾਤਮਾ ਜਨਾਂ ਦੀ ਸੰਗਤ ਹੋਣ ਕਰਕੇ ਉਹ ਨਿਰੰਕਾਰ ਜੀ ਨੂੰ ਆਪਣੇ ਨਾਮ ਰੂਪੀ ਲੜ ਪੱਲੇ ਨਾਲ ਲਾ ਲੈਂਦਾ ਹੈ ਉਸ ਗੁਰੂ ਪਿਆਰ ਨੂੰ ਮੁੜ ਕੇ ਨਰ ਪਾਉਂਦਾ ਔਰ ਰੋਗ ਜਿਹੜਾ ਦੁੱਖ ਨਹੀਂ ਹੁੰਦਾ ਉਹਨੂੰ ਨਾ ਕੋਈ ਰੋਗ ਆ ਨਾ ਕੋਈ ਨਰਕ ਪ੍ਰਾਪਤ ਹੁੰਦਾ ਦੇਵਨਦਾਰੀ ਪੰਜਵਾਂ ਚੰਚਲ ਸੁਪਨੇ ਹੀ ਉੜ ਜਾਵੇ ਇਹਦਾ ਚੰਚਲ ਮੰਨਿਆ ਇਹ ਸੁਪਨੇ ਦੀ ਨਹੀਂ ਸੰਸਾਰ ਦੇ ਵਿੱਚ ਸੁਪਨੇ ਵਰਗੇ ਜਿਹੜੇ ਮਿੱਥਿਆ ਝੂਠੇ ਪਦਾਰਥਾਂ 'ਚ ਉੜ ਜਾਏ ਮੈਨੇ ਫਸ ਰਿਹਾ ਇਹ ਉਲਝਿਆ ਪਿਆ ਹੈ ਇਹ ਤਿੰਨ ਬੂਝਿਆ ਕਰੂੰ ਚੱਲਣਾ ਬਿਲਕੁਲ ਪਾਇਓ ਸੰਗ ਮਾਇਰਾ ਇੰਨਾ ਨਹੀਂ ਬੁੱਝਦਾ ਸਮਝਦਾ ਕਿ ਇਸ ਸੰਸਾਰ ਤੋਂ ਕਦੇ ਕਿਸੇ ਸਮੇਂ ਮੈਂ ਚਲੇ ਜਾਣਾ, ਉਦੋਂ ਤਾਂ ਮੈਂ ਬੈਠਾ ਮੇਰੇ ਤੋਂ ਜਾਣਾ ਹੈ। ਮਾਇਆ ਨਾਲ ਲੱਗ ਕੇ ਦੇਖ ਅਕਲ ਤੋਂ ਹੀ ਹੋਣਾ ਪਾਗਲ ਝੱਲਾ ਹੋਇਆ ਫਿਰਦਾ, ਬਿਲਕੁਲ ਵਿਆਕਲ ਹੋਇਆ ਫਿਰਦਾ ਮਾਇਆ ਵਾਸਤੇ, ਕਿਵੇਂ ਵਿਆਕਲ ਹੋਇਆ ਫਿਰਦਾ, ਕਰਲੋ ਮਛੀ ਹੁੰਦਾ ਫਿਰਦਾ। ਕੁਸਮ ਰੰਗ ਸੰਗ ਰਸ ਰਚਿਆ ਦੇਖਿਆ ਇੱਕ ਉੱਪਰ, ਕੁਸਮ ਰੰਗ ਕੁਸੁੰਬੇ ਦੇ ਰੰਗ ਵਰਗੇ ਜਿਹੜੇ ਝੂਠੇ ਪਦਾਰਥਾਂ ਨਾਲ ਰਸ ਪ੍ਰੇਮ ਨਾਲ ਰਚਿਆ ਹੋਇਆ, ਜਿਹਨਾਂ ਪਦਾਰਥਾਂ ਰੰਗ ਆਨੰਦ ਕੁਸਮ ਹੈ, ਫੁੱਲ ਵਾਂਗ ਮੁਰਝਾ ਵਾਣਾ ਜਾਣ ਵਾਲਾ ਨਾਸ ਹੋ ਜਾਣਾ, ਉਹਨਾਂ ਨਾਲ ਬੜਾ ਪ੍ਰੇਮ ਕਰਕੇ ਲੱਗਾ ਹੋਇਆ। ਇਹ ਤਾਂ ਵੇਖਿਆ ਮਾਇਆ ਦੇ ਦਿਨ ਰਾਤ ਯਤਨਾਂ ਵਿੱਚ ਲੱਗਿਆ ਹੋਇਆ, ਹਰ ਵੇਲੇ ਉੱਧਰ ਮਨ ਦੀ ਭਟਕਣਾ ਲੱਗੀ ਹੋਈ ਹੈ। ਹਾਂਜੀ, ਕਹਿੰਦਾ ਗੁਜ਼ਾਰਾ ਹੀ ਨਹੀਂ ਹੁੰਦਾ, ਸਬਰ ਸੰਤੋਖ ਹੋਣ ਨਹੀਂ, ਲੋਭ ਸੁਣੇ ਮਨ ਸੁਖਰ ਮਨ ਦੇਵਤਾ ਹੋਣ ਕਾਰਨ। ਪਾਤਸ਼ਾਹ ਜਦੋਂ ਕੋਈ ਹਾਂਜੀ ਸੁੰਦਰ ਵਸਤੂ ਨੂੰ ਸੁਣ ਲੈਂਦਾ ਤਾਂ ਫਿਰ ਮਨ ਵਿੱਚ ਬੜਾ ਸੁੱਖ ਕਰਕੇ ਮੰਦਾ ਵਿੱਚ ਬੜਾ ਆਨੰਦ ਹੈ, ਅਤੇ ਲੋਭ ਕਰਕੇ ਬੜੀ ਛੇਤੀ ਉਸੇ ਪਾਸੇ ਦੌੜਦਾ ਉੱਥੋਂ ਪ੍ਰਾਪਤ ਹੋਣਾ। ਜਿਵੇਂ ਕਿਸੇ ਨੇ ਕਿਹਾ ਜੀ ਫਲਾਣੀ ਜਗ੍ਹਾ ਲੰਘ ਰਿਹਾ, ਉੱਥੇ ਸਾਰਿਆਂ ਨੂੰ ਕੋਈ ਦਕਸ਼ਣਾ ਵੀ ਮਿਲੇਗੀ, ਇਹ ਗੱਲ ਸੁਣ ਕੇ ਛੇਤੀ ਉੱਥੇ ਦੌੜ ਕੇ ਜਾਂਦੇ ਆ। ਜਿਵੇਂ ਗੋਇੰਦਵਾਲ ਤਪਾ ਸੀ, ਪਹਿਲਾਂ ਤਾਂ ਮਹਾਰਾਜ ਨੇ ਸੱਦਿਆ ਗਿਆ, ਜਿਹੜੇ ਪਤਾ ਲੱਗਾ ਕਿ ਮਹਾਰਾਜ ਮੋਹਰਾਂ ਦੇ ਰਿਹਾ ਇਹ ਆਪਣੇ ਪੁੱਤ ਨੂੰ ਕੰਧ ਟਪਾ ਕੇ ਭੇਜਿਆ, ਅਤੇ ਉਹ ਡੇਕੇ ਦੀ ਲੱਤ ਟੁੱਟ ਗਈ ਸੀ। ਅਤੇ ਲੋਭ ਲਹਿਰ ਹੈ ਗਾਲਿਆ, ਲੋਭ ਦੀ ਲਹਿਰ ਨੂੰ ਗਾਲਿਆ। ਇਸ ਤਰ੍ਹਾਂ ਬਹੁਤੇ ਤਾਂ ਇਹੀ ਹੈ ਭੰਡਾਰਾ ਛਕਣ ਵਾਲੇ, ਪਤਾ ਅੱਜ ਉੱਥੇ ਭੰਡਾਰਾ ਆ, ਉੱਥੇ ਦੌੜੇ ਫਿਰਦੇ ਆ, ਸਾਰੇ ਕਾਜੂ ਕਟੀਏ ਐਂ ਦੌੜੇ ਫਿਰਦੇ ਆ। ਫਿਰ ਤੁਸੀਂ ਬਹੁਤ ਸ਼ਰਮ ਪਾਇਓ ਸੰਤ ਦੁਆਰਾ, ਇਹ 84 ਲੱਖ ਜੀ ਉਹਨਾਂ ਜੀ ਘੁੰਮਦਿਆਂ ਘੁੰਮਦਿਆਂ ਬਹੁਤ ਸ਼ਰਮ ਹਾਂਜੀ ਥਕੇਮ ਕਸ਼ਟ ਦੁੱਖ ਤਕਲੀਫ ਪਾਈ ਹੈ। ਕਹਿੰਦੇ ਹੁਣ ਤਾਂ ਮਾਰਾ ਘੁੰਮ ਘੁੰਮਾ ਕੇ ਸੰਤਾਂ ਦੇ ਦੁਆਰੇ ਮਹਾਂਪੁਰਖਾਂ ਦੇ ਚਰਨਾਂ 'ਚ ਆ ਗਿਆ, ਕਰੀ ਕਿਰਪਾ ਪਾਰਵਨ ਸਵਾਮੀ ਨਾਨਕ ਲਿਓ ਸਮਾਇਓ। ਪਾਤਸ਼ਾਹ ਦੇ ਪਾਰਵਨ ਸਵਾਮੀ ਨਾਨਕ ਕਰਨ ਕਿਰਪਾ ਕਰਕੇ ਆਪਣੇ ਸਮਾਇਓ ਭੇਦ ਕਰ ਲਿਆ ਹੈ, ਹੁਣ ਆਉਣ ਜਾਣ ਦੇ ਚੱਕਰ ਸਾਰੇ ਮੁੱਕ ਮਕਾ ਗਏ ਆ। ਦੇਵ ਅੰਧਾਰੀ ਪੰਜਵਾਂ ਸਰਬ ਸੁਖਾ ਗੁਰ ਚਰਨਾਂ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਜੇ ਕੀਤਾ ਜਾਏ ਇਹਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਕਲਮਲ ਸਿੱਧਾ ਹੋ ਕੇ ਬੈਠਿਆ ਕਰ, ਰੋਜ਼ ਤੁਹਾਨੂੰ ਵਾਰ ਵਾਰ ਕਹਿੰਦੇ ਹਾਂ ਹੈ ਕਿ ਬਹਿਣਾ ਸਹਿਣਾ ਰਹਿਣਾ ਕਹਿਣਾ ਸਿੱਖੋ, ਡੰਗਰ ਬਿਰਤੀ ਹੈ, ਇੱਕ ਵਾਰੀ ਸਮਝਾ ਦੇਈਏ ਬੰਦਾ ਸਮਝ ਲੈਂਦਾ। ਇਹ ਤਾਂ ਪਸ਼ੂਆਂ ਨੂੰ ਹੁੰਦਾ ਨਾ, ਇੱਧਰੋਂ ਮੁੜੋ ਫਿਰ ਉੱਧਰ ਚਲਾ ਗਿਆ, ਉੱਧਰੋਂ ਮੁੜੋ ਫਿਰ ਉੱਧਰ ਚਲਾ ਗਿਆ, ਇੱਕ ਵਾਰੀ ਸਮਝਾ ਦੇਈਏ ਤਾਂ ਪਤਾ ਲੱਗ ਜਾਂਦਾ ਵੀ ਆਹ ਸੰਗਤ ਦੇ ਨਿਯਮ ਹੈਗੇ ਆ। ਕਲਮਲ ਡਾਰਨ ਮਨਹੇ ਸਧਾਰਨ, ਇਹ ਆਸਰ ਮੋਹੇ ਤਰਨਾ ਰਹੋ। ਕਲਮਲ ਡਾਰਨ, ਕਲਮਲ ਜਿਹੜੇ ਪਾਪ ਡਾਰਨ, ਪਾਪਾਂ ਨੂੰ ਨਾਸ ਕਰਨ ਵਾਲੇ ਹਨ, ਔਰ ਮਨ ਨੂੰ ਸਧਾਰਨ ਵਾਲੇ, ਇਸੇ ਆਸਰੇ ਕਰ ਕਹਿੰਦੇ ਮੇਰਾ ਤਰਨਾ ਹੋਣਾ। ਜਿੰਨਾ ਚਿਰ ਗੁਰੂ ਦੀ ਸ਼ਰਨ ਨਹੀਂ ਲੈਂਦੇ, ਸਤਸੰਗ ਨਹੀਂ ਕਰਦੇ, ਨਾਮ ਨਹੀਂ ਜਪਦੇ, ਇਹਦੇ ਪਾਪ ਹੈ ਇਹ ਵੀ ਨਾਸ਼ ਨਹੀਂ ਹੁੰਦੇ, ਕਿਉਂਕਿ ਗੁਰੂ ਦੀ ਸ਼ਰਨ ਲੈਣੇ ਨੇ ਅਤੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਇਹ ਆਸਰੇ ਇਸੇ ਆਸਰੇ ਤਰਿਆ ਜਾਂਦਾ। ਪੂਜਾ ਅਰਚਾ ਸੇਵਾ ਬੰਧਨ, ਇਹ ਹੈ ਟਹਿਲ ਮੁਏ ਕਰਨਾ। ਪੂਜਾ ਅਰਚਾ ਹੁੰਦੀ ਹੈ, ਸੁਗੰਧੀ ਵਾਲੀਆਂ ਚੀਜ਼ਾਂ ਛਿੜਕਣੀ, ਅਰਚਾ ਜਿਹੜਾ ਗੁਰੂ ਇਸ਼ਟ ਦੀ ਪੂਜਾ ਕਰਨੀ, ਸੇਵਾ ਨਮਸਕਾਰ ਕਰਨੀ, ਇਸ ਤਰ੍ਹਾਂ ਦੇ ਸਾਧਨ। ਮੇਰਾ ਸਾਰਾ ਕੁਛ ਇਹੀ ਆ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦੀ ਟਹਿਲ ਸੇਵਾ ਕਰਦਾ। ਬਿਰਸਾ ਮਨ ਹੋਇਆ ਪ੍ਰਗਾਸਾ, ਬਹੁਤ ਮੈਂ ਗਰਵਿਆ ਕਰਨਾ। ਪ੍ਰਗਾਸਾ ਜਦੋਂ ਬ੍ਰਹਮ ਗਿਆਨ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹਦੇ ਹੋਣ ਮਨ ਬਿਰਸੇ ਖਿੜ ਜਾਂਦਾ, ਪ੍ਰਸੰਨ ਹੋ ਜਾਂਦਾ, ਔਰ ਮਾਤਾ ਦੇ ਗਰਭ ਵਿੱਚ ਫੇਰ ਨਹੀਂ ਪੈਣਾ ਚਾਹੁੰਦਾ, ਕਿਉਂਕਿ ਜੰਮਣ ਮਨ ਦਾ ਚੱਕਰ ਹੀ ਮੁੱਕ ਜਾਂਦਾ। ਸਫਲ ਮੂਰਤ ਪਰ ਤੋਂ ਸੰਤ ਨੇ ਗੇ ਧਿਆਨ ਨਾ ਕਰਨਾ, ਸਫਲ ਮੈਨੇ ਫਲਾਂ ਦੇ ਸਹਿ, ਜਿਹੜਾ ਸੰਤਾਂ ਦਾ ਸਰੂਪ ਉਹਨੂੰ ਮੈਂ ਪਰਸਦਾ, ਇਹ ਸੰਤਾਂ ਦੇ ਧਿਆਨ ਨੂੰ ਮੈਂ ਧਾਰਦਾ, ਕਿਉਂਕਿ ਜਦੋਂ ਉਹ ਪਵਿੱਤਰ ਧਿਆਨ ਧਾਰਾਂਗੇ ਮਨ ਪਵਿੱਤਰ ਹੋਏਗਾ, ਸ਼ੁੱਭ ਧਿਆਨ ਧਾਰਾਂਗੇ ਮਨ ਸ਼ੁੱਧ ਹੋਏਗਾ। ਭਾਈ ਗੁਰਬਲ ਠਾਕੁਰ ਨਾਨਕ ਪਰਿਓ ਸਾਧਗੀ ਸਨ, ਸਤਿਗੁਰ ਸੱਚੇ ਪਾਤਸ਼ਾਹ ਦੇ ਜਿਸ ਵੇਲੇ ਦਾਸ ਦੇ ਉੱਤੇ ਮੈਂ ਅਹੰਕਾਰ ਪਰਮੇਸ਼ਰ ਕਿਰਪਾਲੂ ਹੋ ਗਿਆ ਕਿ ਮੈਂ ਸੰਤਾਂ ਦੀ ਸ਼ਰਨ ਵਿੱਚ ਪੈ ਗਿਆ। ਦੇਵੰਦਾਰ ਮਹੱਲਾ ਪੰਜਵਾਂ, ਆਪਣੇ ਹਰ ਪੈ ਬੇਨਤੀ ਕਰੀ ਹੈ। ਚਾਰ ਪਦਾਰਥ ਅਣਦ ਮੰਗਲ ਨਿਦ, ਸੂਖ ਸਹਿਜ ਸਿੱਧ ਲਹੀਆ ਰਹੋ। ਇੱਥੇ ਦੇਵੰਗਧਾਰ ਸ਼ੁੱਧ ਆ, ਔਰ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਪਵਿੱਤਰ ਸਰੂਪ ਬੀੜਿਆ, ਔਰ ਦਮਦਮੇ ਸਾਰੇ ਦਮਦਮਾ ਵਾਲਾ ਸਰੂਪ ਉਹਦੇ ਪਾਠ ਦੇਵਗੰਧਾਰ ਹੀ ਹੈ, ਦੇਵਗੰਧਾਰੀ ਨਹੀਂ। ਇਸ ਵਾਸਤੇ ਇਹਨਾਂ ਨੇ ਜਿਹੜੀ ਬੀੜ ਛਾਪੀ ਹੈ ਉਹਦੇ ਦੇਵਗੰਧਾਰੀ ਮਹੱਲਾ ਲਿਖ ਦਿੱਤਾ ਹੈ। ਪਰ ਜਿਹੜਾ ਪ੍ਰਾਤਨ ਸਰੂਪ ਹੈ ਉਹਦੇ ਵਿੱਚ ਦੇਵਗੰਧਾਰ ਪਾਠ ਜਿਹੜਾ ਛੋਟੇ ਆ, ਇਹਨੇ ਪਾਠਾਂ 'ਚ ਕਾਫੀ ਅਗਲੀਆਂ ਬਦਲੀਆਂ ਕਰੀ ਕਰਾਈ ਜਾਂਦੇ ਆ, ਮਨ ਮਤਾਂ ਕਰਦੇ ਆ। ਸੋ ਇਸ ਵਾਸਤੇ ਜਿਹੜਾ ਕਰਤਾਰਪੁਰ ਵਾਲਾ ਸਰੂਪ ਹੈ ਦਮਦਮੇ ਵਾਲਾ, ਉਹ 'ਚ ਪਾਠ ਦੇਵਗੰਧਾਰ ਆ। ਪਰ ਇਹ ਕਮੇਟੀ ਵਾਲਿਆਂ ਨੇ ਦੇਵਗੰਧਾਰੀ ਮਹੱਲਾ ਪੰਜਵਾਂ ਕਰ ਦਿੱਤਾ। ਹੁਣ ਪੁੱਛਣ ਦੱਸਣ ਵਾਲਾ ਨਹੀਂ ਕੋਈ, ਆਪਣੀ ਮਰਜ਼ੀ ਨਾਲ ਪਾਠਾਂ ਨੂੰ ਵੱਧ ਘੱਟ ਕਰੀ ਜਾਂਦੇ। ਆਪਣੇ ਹਰ ਪੈ ਬੇਨਤੀ ਕਰੀ, ਕਹਿੰਦੇ ਜਿਹੜੇ ਗੁਰੂ ਪਿਆਰੇ ਨੇ ਆਪਣੇ ਹਰੀ ਪਰਮਾਤਮਾ ਦੇ ਕੋਲ ਬੇਨਤੀ ਕੀਤੀ ਹੈ, ਚਾਰ ਪਦਾਰਥ ਅੰਧ ਮੰਗਲ ਨੇ ਸੂਖ ਸਹਿਜ ਨੇ ਬਿਲਹੀ ਆਰਾਮ। ਉਹਨਾਂ ਗੁਰੂ ਪਿਆਰਿਆਂ ਨੂੰ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਆਨੰਦਦਾਇਕ ਮੰਗਲ ਖੁਸ਼ੀਆਂ ਨੌਵੇਂ ਦੀਆਂ 18 ਸਿੱਧੀਆਂ ਸਾਰੇ ਸੁੱਖ ਜਿੰਨੇ ਵੀ ਪਦਾਰਥ ਸਹਿਜ ਉਹਨਾਂ ਗੁਰੂ ਪਿਆਰਿਆਂ ਨੇ ਸੁਭਾਵ ਕੇ ਸੁਤੇ ਸਿੱਧੇ ਪਾ ਲਏ ਹਨ, ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮਾਨ ਤਿਆਗ ਹਰ ਚਰਨੀ ਲਾਗੋ ਅਤੇ ਇਸ ਪ੍ਰਬੰਧ ਚਲ ਗਈ ਹੈ। ਇਸ ਕਰਕੇ ਗੁਰੂ ਪਿਆਰਿਓ ਮਾਨ ਨੂੰ ਤਿਆਗ ਕੇ ਨਿਰੰਕਾਰ ਦੇ ਚਰਨਾਂ ਨਾਲ ਲੱਗਣਾ ਕਰੋ, ਉਸ ਨਿਰੰਕਾਰ ਦੇ ਨਾਮ ਰੂਪੀ ਅੰਚਲ ਪੱਲੇ ਨੂੰ ਫੜਨਾ ਕਰੋ, ਇਹੀ ਹੈ ਮੈਨੂੰ ਪਕੜਨਾ ਕਰੋ। ਆਂਚ ਨਾ ਲਾਗੇ ਅਗਨ ਸਾਗਰ ਦੇ ਸਨ ਸਵਾਮੀ ਕੀ ਇਹੀ ਹੈ, ਸਵਾਮੀ ਮਾਲਕ ਦੀ ਸ਼ਰਨ ਇਹੀ ਹੈ। ਆਉਣ ਕਰਕੇ ਪਾਤਸ਼ਾਹ ਕਹਿੰਦੇ ਸਵਾਮੀ ਦੀ ਮਾਲਕ ਦੀ ਸ਼ਰਨ ਇਹੀ ਹੈ, ਚੋਣ ਕਰਕੇ ਇਹ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਸੰਸਾਰ ਸਮੁੰਦਰ ਕਿਸੇ ਤਰ੍ਹਾਂ ਦੀ ਆਂਚ ਸੇਕ ਫਿਰ ਦੁੱਖ ਨਹੀਂ ਲੱਗਦਾ। ਜਿਵੇਂ ਭਾਈ ਵਿਧੀ ਚਾਹੁੰਦੀ ਬਲ ਦੀ ਕੋਠੀ 'ਚ ਵੜ ਗਿਆ ਅਤੇ ਮਹਾਰਾਜ ਨੇ ਸੇਕ ਨਹੀਂ ਲੱਗਣ ਦਿੱਤਾ। ਕੋਟ ਪਰਾਧ ਮਹਾਂ ਕਿਰਤ ਤੁਹਾਨੂੰ ਬਹੁਤ ਵਾਰ ਭਗਤ ਸਹੀ ਹੈ, ਕਹਿੰਦੇ ਸਾਡੇ ਬਹੁਤ ਵਾਰ ਜਿਹੜੇ ਮੁੜ ਮੁੜ ਕੀਤੇ ਹੋਏ ਕਰੋੜਾਂ ਅਪਰਾਧ ਪਾਪ ਹੈ, ਕਿਰਤ ਕਨ ਵਰਗੇ ਮਹਾਂ ਪਾਪਾਂ ਨੂੰ ਦੇਖ ਕੇ ਫਿਰ ਕਹਿੰਦੇ ਉਹ ਪ੍ਰਭ ਸਹੀ ਹੈ, ਸਹਾਰਨਾ ਕਰ ਲੈਣ ਕਰਨਾ ਮੈਂ ਪੂਰਨ ਪਰਮੇਸ਼ਵਰ ਨਾਨਕ ਤੇਸਰ ਨਹੀਂ ਹੈ। ਪਾਤਸ਼ਾਹ ਕਹਿੰਦੇ ਕਰਨਾ ਮੈਂ ਜਿਹੜੇ ਕਿਰਪਾ ਦਾ ਸਰੂਪ ਸਾਰੇ ਪਰਿਪੂਰਨ ਵਿਆਪਕ ਨਿਰੰਕਾਰ ਉਹਦੀ ਸ਼ਰਨ ਹੀ ਹੈ, ਸ਼ਰਨ ਨੂੰ ਹਿਰਦੇ ਦੀ ਧਾਰਨਾ ਕਰੀਏ ਅਤੇ ਉਹਦੇ ਸਰ ਨਹੀਂ ਹੈ, ਉਹਦੇ ਕਹਿੰਦੇ ਸਦਰ ਸਮਾਨ ਹੋਰ ਕੋਈ ਵੀ ਨਹੀਂ ਹੈ, ਉਸ ਨਿਰੰਕਾਰ ਦੇ ਬਰਾਬਰ ਹੋਰ ਕੋਈ ਨਹੀਂ ਹੈ। ਦੇਵਗੰਧਾਰੀ ਪੰਜਵਾਂ ਗੁਰੂ ਕੇ ਚਰਨ ਹਿਰਦੈ ਪ੍ਰਵੇਸ਼ਾ, ਸੱਤ ਵਰਾਂ ਦੇ ਚਰਨਾਂ ਦੇ ਪ੍ਰੇਮ ਨੇ ਪਾਤਸ਼ਾਹ ਕਹਿੰਦੇ ਸਾਡੇ ਮਨ 'ਚ ਪ੍ਰਵੇਸ਼ ਕੀਤਾ ਹੈ। ਰੋਗ ਸੋਗ ਸਭ ਦੁੱਖ ਬਨਾਸੇ ਉਤਰੇ ਸਗਲ ਕਲੇਸ਼ਾ ਰਾਮ, ਉਦੋਂ ਦੇ ਸਾਰੇ ਰੋਗ ਸੋਗ ਫਿਕਰ ਸਾਰੇ ਦੁੱਖ ਨਾਸ ਹੋ ਗਏ ਆ, ਔਰ ਸਾਰੇ ਜਿਹੜੇ ਕਲੇਸ਼ ਉਤਰੇ ਉਹ ਵੀ ਲੈ ਗਏ, ਕੋਈ ਦੁੱਖ ਨਹੀਂ ਰਿਹਾ, ਕੋਈ ਕਲੇਸ਼ ਨਹੀਂ ਰਿਹਾ। ਰਾਮ ਜਨਮ ਜਨਮ ਕੇ ਕਿਲ ਵਿਖਨਾਸਾ ਕੋਟ ਮੱਜਨ ਇਸ ਨਮ, ਜਨਮ ਜਨਮ ਅੰਤਰਾਂ ਦੇ ਸਾਰੇ ਕਿਲ ਵਿਖ ਪਾਪ ਨਾਸ ਹੋ ਗਏ। ਪਾਤਸ਼ਾਹ ਕਹਿੰਦੇ ਕਰੋੜਾਂ ਮੱਜਨ ਹੈ, ਪਰਬਾਂ ਦੇ ਇਸ਼ਨਾਨ ਵੀ ਹੋ ਗਿਆ, ਜਿਹੜਾ ਪਾਠ ਅੰਤਰ ਹੈ ਉਹ ਕਿਲ ਵਿਖ ਵੀ ਹੈ। ਇਸ ਵਾਸਤੇ ਨਾਮ ਨਿਦਾਨ ਗਾਵਤ ਗੁਣ ਗੋਬਿੰਦ ਲਾਗੋ ਸਾਹਿਬ ਜਨ, ਅਤੇ ਨਾਮ ਰੂਪ ਨਿਦਾਨ ਖਜ਼ਾਨੇ ਨੂੰ ਪਾ ਕੇ ਗੋਬਿੰਦ ਨਿਰੰਕਾਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਹਿਜ ਪਾਠ ਵਿੱਚ ਹਾਂਜੀ ਧਿਆਨ ਲੱਗ ਗਏ। ਵਿਅਕਤੀ ਜਿਹੜੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਅਕਾਗਰ ਹੋ ਗਈ ਹੈ, ਕਰ ਕਿਰਪਾ ਆਪਣਾ ਦਾਸ ਕੀ ਨੂੰ ਬੰਧਨ ਤੋਂ ਨਿਰਾਰੇ, ਨਿਰੰਕਾਰ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਆਪਣਾ ਦਾਸ ਬਣਾ ਲਿਆ ਹੈ, ਇਸ ਲਈ ਜਿਹੜੇ ਮੋਹ ਮਮਤਾ ਦੇ ਬੰਧਨ ਤੋੜ ਕੇ ਸਾਰਿਆਂ ਤੋਂ ਨਿਰਾਰੇ ਮੈਨੇ ਪਾਤਸ਼ਾਹ ਨੇ ਨਿਰਾਲੇ ਕਰ ਤਾਂ ਹੁਣ ਨਿਰਾਲੇ ਹੋ ਗਏ। ਜਪ ਤਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲੇ ਹਾਰੇ 6:3। ਪਾਤਸ਼ਾਹ ਜੀ ਕਹਿੰਦੇ ਆ ਅਸੀਂ ਤਾਂ ਹੁਣ ਆਪ ਜੀ ਦੀ ਕਿਸ ਦੀ ਨਾਮ ਬਾਣੀ ਨੂੰ ਜਪ ਜਪ ਕੇ ਜਿਉਂਦੇ ਹਾਂ ਜੀਵਨੀ ਦੇ ਵਿੱਚ। ਕਹਿੰਦੇ ਮੈਂ ਦਾਸ ਆਪ ਜੀ ਨੂੰ ਬਲਿਹਾਰ ਕੁਰਬਾਨ ਜਾਂਦਾ, ਕਿਉਂਕਿ 6-6 ਸ਼ਬਦਾਂ ਦਾ ਇੱਕ ਛੱਕਾ ਹੁੰਦਾ, ਇੱਥੇ ਤਾਈ ਪਾਤਸ਼ਾਹ ਕਹਿੰਦੇ 18 ਸ਼ਬਦ ਆ ਗਏ, ਇਸ ਲਈ ਗੁਰੂ ਮਹਾਰਾਜ ਨੇ 6:3 ਲਿਖਿਆ। ਨੋਟ ਇਹ ਗੱਲ ਸਦਾ ਚੇਤੇ ਰੱਖਣੀ ਹੈ, 6:3 ਪੜ੍ਹਨਾ, 6:3 ਜਾਂ 3 ਨਹੀਂ ਪੜ੍ਹਨਾ, ਆਪਣੀ ਮਰਜ਼ੀ ਨਹੀਂ ਕਰਨੀ। ਜਿਹੜੇ ਸੰਥਿਆ ਨਹੀਂ ਕਰਦੇ ਉਹ ਫਿਰ ਆਪਣੀ ਮਰਜ਼ੀ ਕਰਦੇ ਆ, ਸੰਥਿਆ ਤੋਂ ਬਿਨਾਂ ਇਹ ਗਿਆਨ ਨਹੀਂ ਹੁੰਦਾ। ਦੇਵਗੰਧਾਰੀ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ, ਅਤੇ ਮਾਈ ਮਾਇਆ ਦੇ ਪੁੱਤਰ ਨਿਰੰਕਾਰ ਆਪ ਜੀ ਦੇ ਪੁੱਤਰ ਚਰਨ ਨਿਹਾਰੋ ਮੈਨੇ ਦੇਖਦਾ। ਪਰਹੋ ਅਨੁਗ੍ਰਹ ਸਵਾਮੀ ਮੇਰੇ ਮਨ ਤੇ ਕਲੋ ਨੂੰ ਡਾਰੋ ਰਹੋ ਇਹ ਮੇਰੇ ਸਵਾਮੀ ਮਾਲ ਉੱਧਰ ਹੋ ਕੇ ਬਹਿ ਜਾ ਕਰੋ ਅਨੁਗ੍ਰਹ ਸਵਾਮੀ ਮੇਰੇ ਮਨ ਤੇ ਕਲੋ ਨੂੰ ਡਾਰੋ ਰਹੋ ਇਹ ਮੇਰੇ ਮਾਲਕ ਆਪ ਮੇਰੇ ਉੱਤੇ ਐਸੀ ਕਿਰਪਾ ਦ੍ਰਿਸ਼ਟੀ ਕਰ ਦਿਓ ਜਿਹੜਾ ਆਪਣੇ ਮਨ ਵਿੱਚੋਂ ਮੈਨੂੰ ਕਦੇ ਵੀ ਡਾਰੋ ਮੈਨੂੰ ਭਲਾਵੋ ਨਾ ਮੈਂ ਆਪਣੇ ਮਨ ਵਿੱਚੋਂ ਆਪ ਜੀ ਨੂੰ ਕਦੇ ਵੀ ਭੁਲਾਉਣਾ ਨਾ ਕਰਾਂ ਹੈਂ ਸਦਾ ਹੀ ਤੁਹਾਡੀ ਯਾਦ ਬਣੀ ਰਹੇ ਰਹੋ ਸਾਧੂ ਧੂਰ ਲਾਏ ਮੁੱਖ ਮਸਤਕ ਕਾਮ ਕ੍ਰੋਧ ਵਿਖ ਜਾਵੇ ਮੁੱਖ ਮੂੰਹ ਔਰ ਮੱਥੇ ਉੱਤੇ ਸੰਤਾਂ ਪੁਰਾਣੇ ਚਰਨਾਂ ਦੀ ਧੂੜੀ ਲਾਈ ਮੁੱਖ ਮੇਰੇ ਮੁਖੀ ਸੰਤਾਂ ਦੀ ਚਰਨ ਧੂੜੀ ਮੱਥੇ 'ਤੇ ਲਾਈ ਔਰ ਜਿਹੜੇ ਕਾਮ ਕ੍ਰੋਧ ਮੂੰਹ ਕਰ ਦੇਸ਼ਾਂ ਨੂੰ ਚਾਰੋਂ ਮੈਨੇ ਸਾੜਦਾ ਸਭ ਤੋਂ ਨੀਚ ਆਤਮ ਕਰ ਮਨੋ ਮਨ ਮੈਂ ਇਹ ਸੁੱਖ ਧਾਰੋ ਆਤਮ ਮੈਨੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਚ ਨੀਵਾਂ ਕਰਕੇ ਮੰਨ ਰਿਹਾ ਹਾਂ ਇਹੋ ਹੀ ਮਨ ਵਿੱਚ ਸੁੱਖ ਧਾਰਿਆ ਗੁਣ ਗਾਵੇ ਠਾਕਰ ਬਨਾਸੀ ਕਰਮਲ ਸਗਲੇ ਚਾਰੋਂ ਇਹ ਬਨਾਸੀ ਨਾਥ ਤੋਂ ਠਾਕਰ ਪਰਮੇਸ਼ਵਰ ਉਤੋਂ ਦੀ ਪਾਲਣ ਸੰਘਾਰ ਕਰਨ ਵਾਲੇ ਅਸੀਂ ਆਪ ਜੀ ਦੇ ਜਸ ਰੂਪੀ ਗੁਣਾਂ ਨੂੰ ਗਾਉਂਦੇ ਹਾਂ ਆਪ ਸਾਡੇ ਸਾਰਿਆਂ ਦੇ ਕਲਮਲ ਪਾਪਾਂ ਨੂੰ ਝਾੜੋ ਮੈਨੂੰ ਝਾੜ ਦਿਓ ਇਹ ਜਿੰਨੇ ਵੀ ਪਾਪ ਆ ਸਾਰੇ ਝਾੜ ਦਿਓ ਖਤਮ ਕਰ ਦਿਓ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਔਰ ਧਾਰੋ ਪਾਤਸ਼ਾਹ ਦੇ ਇਸ ਤਰ੍ਹਾਂ ਬੇਨਤੀ ਕਰੋ ਇਹ ਜਿਹੜਾ ਨਾਮ ਨਿਧੀਆਂ ਦਾ ਖਜ਼ਾਨਾ ਹੈ ਉਹਦਾ ਦਾਨ ਮੈਨੂੰ ਪਾਓ ਇਹ ਦਾਨ ਦੇ ਦਿਓ ਆਪਣੇ ਕੰਠ ਨੂੰ ਲਾ ਕੇ ਹਿਰਦੇ 'ਚ ਧਾਰਨ ਕਰਕੇ ਰੱਖਾਂ ਕਦੀ ਵੀ ਭਲਾਵਾ ਨਾ ਸਦਾ ਤੁਹਾਡੀ ਯਾਦ ਬਣੀ ਰਹੇ ਦੇਵ ਗੰਧਾਰੀ ਮਨ ਲਾ ਪੁੰਜੋ ਤਬ ਜੀ ਫੇਖੋ ਦਰ ਤੁਮਾਰਾ ਇਹ ਨਿਰੰਕਾਰ ਪਰਮੇਸ਼ਵਰ ਜੀਓ ਐਸੀ ਕਿਰਪਾ ਕਰੋ ਹਮੇਸ਼ਾ ਤੁਹਾਡਾ ਦਰਸ਼ਨ ਦੇਖਦਾ ਰਹਾਂ ਫੁਰਤੀ ਵਿਰਤੀ ਤੁਹਾਡੇ ਚਰਨਾਂ ਨਾਲ ਜੁੜੀ ਰਹੇ ਸੁੰਦਰ ਧਿਆਨ ਧਾਰਦੇ ਰਹਿਣੀ ਜੀ ਪ੍ਰਾਂਤ 'ਤੇ ਪਿਆਰਾ ਰਹੋ ਆਪ ਜੀ ਦੇ ਸੁੰਦਰ ਸਰੂਪ ਦਾ ਧਿਆਨ ਦਿਨ ਰਾਤ ਧਾਰ ਰਿਹਾ ਜਿਹੜਾ ਮੈਨੂੰ ਜੀ ਪ੍ਰਾਣਾਂ ਨਾਲੋਂ ਵੀ ਬਹੁਤ ਪਿਆਰਾ ਹੈ ਰਹਾਂ ਇਹ ਬਹੁਤ ਪਿਆਰਾ ਲੱਗਦਾ ਸ਼ਾਸਤਰ ਵੇਦ ਪ੍ਰਾਣ ਵਲੋਕੇ ਸਿਮਰ ਤਤ ਵਿਚਾਰਾਂ ਛੇ ਸ਼ਾਸਤਰ ਚਾਰ ਵੇਦ ਅਠਾਰਾਂ ਪ੍ਰਾਣ ਸਤਾਈ ਸਿਮਰਤੀਆਂ ਇਹਨਾਂ ਸਾਰੇ ਗ੍ਰੰਥਾਂ ਨੂੰ ਵਿਚਾਰ ਕੇ ਵਲੋਕੇ ਮੈਨੇ ਦੇਖਿਆ ਸਾਰਿਆਂ ਦਾ ਤੱਤ ਸਿਧਾਂਤ ਇਹ ਹੀ ਹੈ ਕੋਈ ਵੀ ਪਵਿੱਤਰ ਗ੍ਰੰਥ ਪੜ੍ਹ ਕੇ ਚਲੋ ਦੀਨਾਂ ਦਾ ਪ੍ਰਾਣ ਪਦ ਪੂਰਨ ਭਵ ਚਲੋ ਉਦਲ ਨਹਾਰਾ ਉਹ ਦੀਨਾਂ ਗਰੀਬਾਂ ਦਾ ਨਾਥ ਹੈ ਪ੍ਰਾਣਾਂ ਦਾ ਪਤੀ ਹੈ ਸਾਰੇ ਪਰਿਪੂਰਨ ਪਰਮੇਸ਼ਰ ਆ ਉਹ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਲਾ ਹੈ ਆਦਿਵਾਦ ਭਗਤ ਜਨ ਸੇਵਕ ਤਾਂ ਕੀ ਵਿਖੇ ਆਧਾਰਾ ਆਦਿਵਾਦ ਸਦਾ ਸਦਾ ਭਗਤ ਜਨ ਸੇਵਕ ਹੈ ਤਾਂ ਕੀ ਵਿਖੇ ਆਧਾਰਾ ਉਸੇ ਦੀ ਓਟ ਵਿੱਚ ਰਹਿਣਾ ਕਰਦੇ ਸਦਾ ਉਹਦੀ ਤਾਂ ਕੀ ਉਹਦੀ ਓਟ ਵਿੱਚ ਰਹਿਣਾ ਕਰਦੇ ਉਹਦੀ ਓਟੇ ਤੱਕਦੇ ਵਿਖੇ ਬੀਸ਼ਿਆਂ ਤੋਂ ਡਰ ਕੇ ਨਿਰੰਕਾਰ ਦੇ ਆਧਾਰਾਂ ਆਸਰੇ ਨੂੰ ਤਾਕੀ ਮੈਨੇ ਤੱਕਿਆ ਕਿੱਥੇ ਪਾਠ ਤਾਕੀ ਕਰਨਾ ਹੈ ਇਸ ਵਾਸਤੇ ਉਹਦੀ ਓਟ ਨੂੰ ਤੱਕਿਆ ਹੈ ਤਾਕੀ ਇਸ ਵਾਸਤੇ ਉਹਦੀ ਓਟ ਨੂੰ ਤੱਕਣਾ ਕੀਤਾ ਹੈ ਤਿੰਨ ਜਾਣ ਕੀ ਧੂਰ ਪਾਤਸ਼ਾਹ ਨੇ ਨਾਨਕ ਪਰਮੇਸ਼ਰ ਦੇ ਅਨੁਹਾਰ ਪਾਤਸ਼ਾਹ ਦੇ ਨਿਰੰਕਾਰ ਉਹਨਾਂ ਭਗਤਾਂ ਦੀ ਚਰਨ ਧੂੜੀ ਅਤੇ ਸੱਚੇ ਪਾਤਸ਼ਾਹ ਕਹਿੰਦੀ ਹੇ ਪਰਮੇਸ਼ਰ ਉਹ ਜਿਹੜੇ ਤੇਰੇ ਭਗਤ ਹੈ ਉਹਨਾਂ ਦੀ ਚਰਨ ਧੂਣੀ ਨੇਤਾ ਪ੍ਰਤੀ ਹਮੇਸ਼ਾ ਬਾਸ਼ੇ ਚਾਹੁੰਦਾ ਹਾਂ ਪਰ ਉਸ ਧੂੜੀ ਦੇ ਦੇਣ ਵਾਲਾ ਵੀ ਤੂੰ ਹੀ ਤੇਰੀ ਕਿਰਪਾ ਨਾ ਹੋਵੇ ਅੰਗ ਚਾਹੁੰਦਾ ਕਿੱਥੇ ਮਨ ਤਾਂ ਪੁੱਠੇ ਪਾਸੇ ਦੌੜਦਾ ਦੇਵ ਗੰਧਾਰੀ ਮਹਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਇਹ ਮਾਲਕ ਆਪ ਜੀ ਦਾ ਸੇਵਕ ਜਨ ਰਮੇ ਹੋਏ ਰਾਮ ਦੇ ਜਿਹੜਾ ਰਸਾਇਣ ਰਸਾਂ ਦਾ ਆਇਣ ਘਰ ਆ ਉਹਦੇ ਹੀ ਮਾਤਾ ਮੈਨੇ ਮਸਤ ਹੈ ਪ੍ਰੇਮ ਰਸਾਂ ਨੇ ਤੇ ਜਾਗੋ ਦੀ ਛੋੜਨਾ ਕੱਥੋਂ ਜਾਤਾ ਰਹਾਂ ਜਿਨ੍ਹਾਂ ਦੇ ਅੰਤ ਸ਼ਗਨ ਪ੍ਰੇਮ ਰਸਾਂ ਨੇ ਪ੍ਰੇਮਾ ਭਗਤੀ ਰੂਪੀ ਪੈਦਾ ਹੋ ਗਈ ਹੈ ਨਿਧੀ ਖਜ਼ਾਨਾ ਰੂਪ ਉਹ ਆਪ ਹੀ ਨੂੰ ਛੱਡ ਗਈ ਫਿਰ ਹੋਰ ਕਿਸੇ ਪਾਸੇ ਨਹੀਂ ਜਾਂਦਾ ਹੈ ਫਿਰ ਕਿੱਧਰ ਜਾਣਾ ਉਹ ਤਾਂ ਸਦਾ ਵਾਸਤੇ ਉਹਦਾ ਦਾਸ ਬਣ ਗਿਆ ਹੈ ਰਹੋ ਬੈਠ ਸਹਾਰਾ ਸੋਵਤ ਹਰ ਹਰ ਹਰ ਰਸ ਭੋਜਨ ਮਾਤਾ ਉਹ ਬੈਠਿਆ ਵੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਕੁੱਤਾ ਵੀ ਨਾਮ ਜਪਦਾ ਭੋਜਨ ਖਾਂਦਾ ਵੀ ਭੋਜਨ ਖਾਣ ਤੋਂ ਪਹਿਲਾਂ ਵੀ ਨਾਮ ਜਪ ਕੇ ਭੋਜਨ ਖਾ ਕੇ ਵੀ ਚੂੜਾ ਪਾਉਣ ਵੇਲੇ ਉਹਦੀ ਅਰਦਾਸ ਕਰਦੇ ਅੱਠ ਸਾਹਿਬ ਕਿਨ ਮੱਜਣ ਕਿਨੂੰ ਸਾਧੂ ਧੂਰੀ ਨਾਤਾ ਉਹਨਾਂ ਗੁਰੂ ਨੇ ਠਾਠ ਕੇ ਹਮ ਮੱਜਣ ਇਸ਼ਨਾਨ ਵੀ ਕਰ ਲਿਆ ਜਿਨ੍ਹਾਂ ਨੇ ਸੰਤ ਚਰਨ ਧੂੜੀ ਵਿੱਚ ਨਾਤਾ ਮੈਨੇ ਇਸ਼ਨਾਨ ਕੀਤਾ ਭਾਵ ਹਰ ਵੇਲੇ ਸੰਗਤ ਦੀ ਸੇਵਾ 'ਚ ਲੀਨ ਰਹਿੰਦੇ ਹਨ ਸਫਲ ਜਨਮ ਹਰ ਜਨ ਕਾ ਉਪਜਾ ਜਨ ਕਿਨੂੰ ਸਾਧ ਵਧਾ ਉਹ ਹਰੀ ਦੇ ਜਨ ਦਾ ਪੈਦਾ ਹੋਇਆ ਮਨੁੱਖਾ ਜਨ ਪਾਤਸ਼ਾਹ ਕਹਿੰਦੇ ਸਫਲ ਆ ਜਿਨ੍ਹਾਂ ਨੇ ਬੰਦਗੀ ਦੀ ਸ਼ਕਤੀ ਨਾਲ ਵਧਾਤਾ ਬ੍ਰਹਮਾ ਨੂੰ ਸੌਤ ਸਬਦਾ ਕੀਤਾ ਸੌਤ ਪੁੱਤਰ ਵਾਲਾ ਔਲਾਦ ਵਾਲਾ ਕਰ ਦਿੱਤਾ ਉਹਨੇ ਕਰਨ ਵੀ ਅੰਤਰਾ ਹੋਣਾ ਪਸੰਦ ਨਹੀਂ ਕੀਤਾ। ਜਿਹੜੇ ਬੰਦਗੀ ਵਾਲੇ ਮਹਾਤਮਾ ਉਹਨਾਂ ਨੂੰ ਆਪਣਾ ਪੁੱਤਰ ਬਣਾਇਆ ਹੈ। ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਣ। ਪਾਤਸ਼ਾਹ ਕਹਿੰਦੇ ਜਿਹਨੇ ਪੂਰਨ ਬ੍ਰਹਮ ਨਿਰੰਕਾਰ ਨੂੰ ਪਰਿਪੂਰਨ ਵਿਆਪ ਪਛਾਣ ਲਿਆ, ਆਪਣੀ ਸਾਰੀ ਕੁਲ ਦੇ ਸਮੂਹ ਸਾਰੇ ਜੀਵਾਂ ਨੂੰ ਨਾਲ ਲੈ ਕੇ ਸੰਸਾਰ ਸਾਗਰ ਤੋਂ ਪਾਰ ਉਧਰੇ ਮੈਨੇ ਪਾਰ ਉਧਰੇਗਾ ਪਾਰ ਉਤਾਰਾ ਕਰੇਗਾ, ਆਪਣੇ ਕੁਲਾਂ ਨੂੰ ਵੀ ਉਤਾਰ ਲੈਂਦਾ। ਇਸ ਵਾਸਤੇ ਕੁਲਾਂ ਵੀ ਉਤਾਰਨਗੇ, ਜਿਹੜੇ ਵਚਨ ਮੰਨਣਗੇ ਹੁਕਮ ਮੰਨਣਗੇ, ਇਸ ਵਾਸਤੇ ਸੰਸਾਰ ਸਾਗਰ ਤੋਂ ਪਾਰ ਉਧਰੇਗਾ। ਦੇਵਦਾਰੀ ਮਹਿਲਾ ਪੰਜਵਾਂ ਮਾਈ ਗੁਰਗਨ ਗਿਆਨ ਨਾ ਪਾਈ।

ਉੱਥੇ ਉਹਨਾਂ ਦੇ ਚਰਨਾਂ 'ਚ ਫਿਰ ਉਹ ਗਏ। ਕਹਿਣ ਲੱਗੇ ਪਾਤਸ਼ਾਹ ਤੇਰਾ ਪਾਠ ਅਸੀਂ ਪੂਰਾ ਕਰਾਵਾਂਗੇ। ਫਿਰ ਸੇਵਾ 'ਚ ਡਟ ਗਏ। ਫਿਰ ਕਹਿਣਾ ਫਲਾਣੇ ਥਾਂ ਘੋੜੇ ਘੋੜੀਆਂ ਚਾਰ ਦੇ ਲਿਆ, ਉਹਨੇ ਅਲਾਮਾ ਦੇਣਾ ਸੀ ਤੁਹਾਡਾ ਨਵਾਂ ਸਿੰਘ ਸਾਡੀ ਫਸਲ ਜਾ ਗਿਆ, ਉਹਨੂੰ ਤਾੜਨਾ ਉਹਦਾ ਹਰਜਾਨਾ ਭਰਨਾ। ਇਸ ਤਰ੍ਹਾਂ ਤਿੰਨ ਚਾਰ ਵਾਰੀ ਹੋਇਆ। ਫਿਰ ਕਹਿੰਦੇ ਤੂੰ ਤਾਂ ਅਲਾਮੇ ਦਵਾਈ ਜਾਣਾ, ਦੌੜ ਜਾ ਕੱਢ ਦਿੱਤਾ। ਮੀਂਹ ਹਨੇਰੀ ਗੜੇ ਆ ਗਿਆ ਕਿ ਸੇਵਕ ਮਹਾਰਾਜ ਤਾਂ ਉੱਥੇ ਹੀ ਬੈਠਾ ਕਿਰਪਾ ਕਰੋ। ਕਹਿੰਦੇ ਤੁਹਾਡੀ ਵੀ ਇਹ ਹਾਲਤ ਹੋ ਗਈ। ਫਿਰ ਬਹੁਤ ਸੰਗਤ ਤੈਨੂੰ ਬੇਨਤੀ। ਕਹਿੰਦੇ ਬੁਲਾਓ। ਕਹਿੰਦੇ ਤੂੰ ਗਿਆ ਨਹੀਂ? ਕਹਿੰਦੇ ਕਿੱਥੇ ਜਾਵਾਂ, ਤੁਹਾਡੇ ਬਿਨਾਂ ਕੋਈ ਆਸਰਾ ਹੀ ਨਹੀਂ। ਬਸ ਫਿਰ ਧੋਲੀਆਂ ਭਰ ਕੇ ਕਹਿੰਦੇ ਜਾ ਹੁਣ ਉੱਧਰ ਰਾਵਲਪਿੰਡੀ, ਉੱਧਰ ਜਾ ਕੇ ਉਹ ਨਾਮ ਸਿੱਖੀ ਦਾ ਪ੍ਰਚਾਰ ਕਰ। ਉੱਧਰ ਫਿਰ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ। ਜਿਸ ਤਰ੍ਹਾਂ ਬਾਬਾ ਵੀਰ ਸਿੰਘ ਅਤੇ ਗੁਰੂਆ ਨਗਰ ਆ, ਉੱਥੇ ਸਰਦਾਰ ਸੇਵਾ ਸਿੰਘ ਮਾਤਾ ਧਰਮਪੁਰ ਦੇ, ਉਹਨਾਂ ਨੇ ਜਨਮ ਹੋਇਆ। ਛੇਵੇਂ ਪਾਤਸ਼ਾਹ ਨੂੰ ਉੱਥੇ ਚਰਨ ਪਾਏ ਸੀ। ਇਸ ਪਰਿਵਾਰ ਨੇ ਸੇਵਾ ਕੀਤੀ ਸੀ। ਬਾਰੇ ਨੂੰ ਵਰ ਦਿੱਤਾ ਸੀ ਕਿ ਤੁਹਾਡੇ ਵੰਸ਼ ਵਿੱਚ ਰਾਜਾ ਜੋਗੀ ਮਹਾਂਪੁਰਖ ਹੋਣਗੇ। ਫਿਰ ਉਹ ਸੇਵਾ ਸਿੰਘ ਮਹਾਰਾਜ ਰਣਜੀਤ ਸਿੰਘ ਕੌਲ ਸੀ, ਉੱਥੇ ਸ਼ਹੀਦ ਹੋ ਗਿਆ ਅਤੇ ਬਾਬਾ ਵੀਰ ਸਿੰਘ ਨੂੰ ਉਹਨਾਂ ਦੀ ਜਗ੍ਹਾ ਰੱਖ ਲਿਆ। ਅਤੇ ਨਿਰੰਗਾਬਾਦ ਵਾਲੇ ਸਰਦਾਰ ਚੰਦਾ ਸਿੰਘ ਦੀ ਸੰਗਤ ਨੇ ਬਾਬਾ ਭਾਗ ਸਿੰਘ ਚੂਰੀ ਵਾਲਿਆਂ ਦੇ ਚਰਨਾਂ 'ਚ ਗਏ, ਉੱਥੇ ਸੇਵਾ ਕੀਤੀ। ਉਹਨੇ ਫਿਰ ਉਨਾ ਸਾਹਿਬ ਦੇ ਉੱਥੋਂ ਉਨਾ ਸਾਹਿਬ ਫਿਰ ਬਹੁਤ ਸੇਵਾ ਕੀਤੀ ਅਤੇ ਮਹਾਰਾਜ ਦੀ ਪ੍ਰਸੰਨਤਾ ਲਈ ਉਹਨੇ ਹੁਕਮ ਕੀਤਾ ਜਾ ਹੁਣ ਤਰਨ ਤਾਰਨ ਦੇ ਨਿਰੰਗਾਬਾਦ ਜੀ ਟੀ ਰੋਡ ਲੰਗਰ ਚਲਾ। ਜਿੱਥੇ ਫਿਰ ਲੰਗਰ ਚਲਾਇਆ, ਬੜੇ ਅੰਬਰ ਛੁਪਾਏ। ਫਿਰ ਆਪਣੇ ਖਾਲਸੇ ਰਾਜ ਬੁਰਸ਼ਾ ਕਰਦੀ ਹੋਈ ਪੂਰੇ ਫਿਰ ਉਹਨੇ ਸ਼ਹੀਦੀ ਪ੍ਰਾਪਤ ਕੀਤੀ 27 ਵਿਸਾਖ 1844 'ਚ। ਸੋ ਇਸ ਵਾਸਤੇ, ਕਿਉਂਕਿ ਜਿੰਨੇ ਵੀ ਬੜਬੜੀਆਂ ਹਸਤੀਆਂ ਹੋਈਆਂ ਉਹਨੂੰ ਗੁਰੂ ਦੀ ਕਰਨ ਲੈ ਕੇ ਮਹਾਂਪੁਰਖਾਂ ਦੀ ਕੇਰੇ ਵਸਥਾ ਪਾਈ ਹੈ। ਅਣਕ ਪ੍ਰਕਾਰ ਫਿਰਤ ਵੇਲਾ ਅਤੇ ਮਿਲਤ ਨਹੀਂ ਵਸਾਈਆ ਰਾਹ, ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕਰ ਲਏ। ਭੇਖ ਸਾਰੇ ਆ ਪਰ ਮਨ 'ਚ ਸ਼ਾਂਤੀ, ਉਹ ਵੀ ਸਿਰਤ ਬਿੱਲ ਲਾਤੇ ਬਿਰਲਾਪ ਕਰਦੇ ਫਿਰ ਰਹੇ, ਮਿਲਤ ਨਹੀਂ ਵਸਾਈ। ਉਹਨਾਂ ਨੂੰ ਗੁਸਾਈ ਮਾਲਕ ਨਹੀਂ ਮਿਲਦਾ, ਕਿਉਂਕਿ ਗੁਰੂ ਨੇ ਨਗੁਰੇ ਆਦਮੀ ਦਾ ਮਨ ਸ਼ਾਂਤ ਨਹੀਂ ਹੁੰਦਾ। ਰਾਮ ਵਿਸਰਾਮ ਦੇ ਕਿਰਪਾ ਕਰਦੇ ਹਨ। ਮੋਹ ਰੋਗ ਸੋਗ ਤਨ ਵਾਧੇ ਉਭਾ ਜੋ ਨਹੀਂ ਕਰਮ। ਇਹਦਾ ਪਰਿਵਾਰ ਦਾ ਮੋਹ ਰੋਗ ਸੋਗ ਇਹ 'ਚ ਸਰੀਰ ਬੱਝਿਆ ਆ, ਕਿਤੇ ਰੋਗ ਆ ਗਿਆ ਕਿਤੇ ਸੋਗ ਚਿੰਤਾ ਆ ਗਈ। ਹਰ ਸੋਗ ਬਣੇ ਹੀ ਰਹਿੰਦੇ, ਕੋਈ ਮਿਲ ਗਿਆ ਤਾਂ ਕੁਛ ਹੋ ਗਿਆ, ਚਲੇ ਗਿਆ ਸੋਗ ਹੋ ਗਿਆ। ਇਸ ਵਾਸਤੇ ਬਹੁਤੀਆਂ ਜੂਨਾਂ ਦੇ ਵਿੱਚ ਭਰਮਾਈਏ ਘੁਮਾਏ ਜਾਂਦੇ ਹਨ। ਇਹ ਕਹਿੰਦਾ ਪਾਵੇ ਬਿਨ ਸਤਸੰਗਤ ਕੇ ਸਾਗਿਆ ਜਾਏ ਰੋਏ, ਇਹ ਮਨ ਚੰਨ ਚੱਲਿਆ। ਸਤਸੰਗਤ ਤੋਂ ਬਿਨਾਂ ਟਿਕਣਾ ਨਹੀਂ ਪਾਉਂਦਾ ਸਤਿਗੁਰ ਆਨੰਦ ਨੂੰ, ਭਾਵੇਂ ਕਿਸੇ ਅੱਗੇ ਜਾ ਕੇ ਵੀ ਰੋਣਾ ਕਰੇ। ਇੱਕ ਗੁਰੂ ਮਹਾਰਾਜ ਹੀ ਆ ਜਿਹੜੇ ਇਹਦਾ ਦੁੱਖ ਸੁਣ ਕੇ ਦੂਰ ਕਰ ਸਕਦੇ ਹਨ। ਸਤਿਗੁਰਾਂ ਬਿਨਾਂ ਇਹਦਾ ਕੋਈ ਦੁੱਖ ਦੂਰ ਨਹੀਂ ਕਰ ਸਕਦਾ। ਕਰੈ ਅਨੁਗ੍ਰਹ ਸਵਾਮੀ ਮੇਰਾ ਸਾਧ ਚੰਨ ਜੁਗਦਾ ਜੀ, ਉਹ ਮੇਰਾ ਮਾਲਕ ਜਿਨ੍ਹਾਂ ਦੀ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਸੰਤਾਂ ਚਰਨਾਂ ਨੂੰ ਚਿੱਤ ਨੂੰ ਲਾ ਦਿੰਦਾ ਹੈ। ਸੰਕਟ ਘੋਰ ਕੱਟੇ ਖਿਨ ਪੀਤਰ ਨਾਨਕ ਦਾ ਦਰਸ਼ਨ ਹੋਏ। ਪਾਤਸ਼ਾਹ ਕਹਿੰਦੇ ਉਹਨਾਂ ਦੇ ਘੋਰ ਜਿਹੜੇ ਭਿਆਨਕ ਸੰਕਟ ਦੁੱਖ ਇੱਕ ਖਿਨ ਵਿੱਚ ਹੀ ਪਾਤਸ਼ਾਹ ਕਹਿੰਦੇ ਕੱਟੇ ਜਾਂਦੇ ਹਨ। ਉਹ ਹਰੀ ਨਿਰੰਕਾਰ ਦੇ ਦਰਸ਼ਨ ਨੇ ਸਰੂਪ ਦੇ ਵਿੱਚ ਸਮਾ ਜਾਂਦੇ, ਭੇਦ ਹੋ ਜਾਂਦੇ ਹਨ। ਦੇਵਨਦਾਰੀ ਮਹਿਲਾ ਪੰਜ ਠਾਕੁਰ ਹੋਏ ਆਪ ਦਇਆ। ਪਾਤਸ਼ਾਹ ਕਹਿੰਦੇ ਉਹ ਮੇਰੇ ਠਾਕੁਰ ਆਪ ਕਿਰਪਾ ਕਰੋ, ਦਿਆਲੂ ਹੋ ਗਏ। ਇਸ ਵਾਸਤੇ ਭਾਈ ਕਲਿਆਣ ਆਨੰਦ ਰੂਪ ਹੋਈ ਹੈ, ਉਭਰੇ ਵਾਲ ਪਾਲ ਰਹੋ, ਕਲਿਆਣ ਮੁਕਤੀ ਹੋ ਗਈ, ਬੁੱਧੀ ਵੀ ਆਨੰਦ ਸਹਿਤ ਹੋ ਗਈ। ਗੋਪਾਲ ਗੋਪਾਲ ਗੋਪਾਲ ਪਾਲਣਾ ਕਰਨ ਦੀ ਕਿਰਪਾ ਨਾ ਮੈਂ ਬਾਲਕ ਕਹਿੰਦੇ ਤਰ ਗਿਆ ਹਾਂ, ਉਭਰੇ ਮੈਨੇ ਬਚ ਗਿਆ। ਬਾਲ ਗੋਪਾਲ ਪਰਿਵਾਰ ਦੇ ਜਿੰਨੇ ਜੀਵ ਸੀ ਸਾਰੇ ਤਰ ਗਏ ਰਹੋ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਵਸਥਾ ਪ੍ਰਾਪਤ ਹੁੰਦੀ ਹੈ। ਦੋ ਘਰ ਜੋੜ ਕਰੀ ਬੇਨਤੀ ਪਾਰਵਨ ਮੰਤਿਆ, ਦੋਵੇਂ ਕਰਮੇ ਨੇ ਹੱਥ ਜੋੜ ਕੇ ਬੇਨਤੀ ਕੀਤੀ। ਮਨ ਦੇ ਵਿੱਚ ਨਿਰੰਕਾਰ ਨੂੰ ਧਿਆਉਣਾ ਕੀਤਾ, ਹਾਥ ਦੇ ਰਾਖੇ ਪਰਮੇਸ਼ਵਰ ਸਗਲਾ ਦੁੱਤਮ। ਨਿਰੰਕਾਰ ਨੇ ਮੇਰ ਦਾ ਹੱਥ ਦੇ ਕੇ ਰੱਖ ਲਿਆ ਸਾਰਿਆਂ ਦਾ ਦੁੱਧ, ਜਿਹੜਾ ਪਾਪ ਸੀ ਪਾਪਾਂ ਦਾ ਸਮੂਹ ਸੀ ਉਹ ਮਿਟਾ ਦਿੱਤਾ, ਸਗਲਾ ਦੁੱਧ ਸਾਰੇ ਪਾਪ ਮਿਟਾ ਦਿੱਤੇ। ਬਰਨਾਰੀ ਮੈਨੂੰ ਮੰਗ ਲਗਾਇਆ ਠਾਕਰ ਕਾ ਜੈ ਕਾ, ਨਿਰਾਮ ਕਰੋ ਕਿ ਬਾਤ ਮਾਲਕ ਜਿਹੜਾ ਮਹਾਤਮਾ ਰੂਪੀ ਸਖੀਆਂ ਨਾਲ ਮਿਲ ਕੇ ਠਾਕਰ ਦਾ ਜੈ ਜੈਕਾਰ ਕਰਕੇ
ਉਹਦੇ ਜਾਂ ਸੁਭ ਮੰਗਲ ਖੁਸ਼ੀਆਂ ਦੇ ਗੀਤਾਂ ਨੂੰ

0: ਕਹੋ ਨਾਨਕ ਜਨ ਕੋ ਵੱਲ ਜਾਈਏ ਜੋ ਸਭ ਨਾ ਕਰੇ ਉਹਦਾ ਪਾਤਸ਼ਾਹਾਂ ਦੇ ਉਹਨਾਂ ਮਹਾਤਮਾ ਸੰਤ ਜਨਾਂ ਤੋਂ ਹੀ ਮਿਲਹਾਰ ਜਾਂਦੇ ਹਨ ਜਿਹੜੇ ਸਾਰੇ ਜੀਵਾਂ ਦਾ ਉਧਾਰ ਕਲਿਆਣ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਾਂ ਦਾ ਹੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋਂ ਕਹਿ 533 ਅੰਗ 'ਤੇ ਸ਼ੁਰੂ ਹੋ ਗਿਆ। ਜਿਸ ਸਮੇਂ ਕਹਿੰਦੇ ਮੈਂ ਆਪਣੇ ਸਤਿਗੁਰਾਂ ਪਾਸ ਬੇਨਤੀ ਦੇ ਸ਼ਬਦਾਂ ਨੂੰ ਕਿਹਾ ਉਚਾਰਿਆ ਭੈ ਕਿਰਪਾਲ ਦਿਆਲ ਦੁੱਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾ। ਅਤੇ ਦੁੱਖਾਂ ਦਾ ਨਾਸ ਕਰਨ ਵਾਲੇ ਕੌਣ ਸਤਿਗੁਰੂ ਦਿਆਲੂ ਮੇਰੇ 'ਤੇ ਮਿਹਰਬਾਨ ਹੋ ਗਏ ਔਰ ਜਿਸ 'ਤੇ ਮੇਰਾ ਜਿਹੜਾ ਸਾਰਾ ਅੰਦੇਸਰਾ ਜਿਹੜਾ ਸੰਸਥਾ ਸੀ ਉਹ ਨਿਵਿਰਤ ਹੋ ਗਿਆ ਦੂਰ ਹੋ ਗਿਆ ਹੈ। ਰਾਮ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣਾਗੁਣ ਸਭ ਸਹਿ। ਪਾਤਸ਼ਾਹ ਅਸੀਂ ਤਾਂ ਪਾਪੀ ਹਾਂ ਪਖੰਡੀ ਹਾਂ ਲੋਭੀ ਹਾਂ ਪਰ ਸਤਿਗੁਰਾਂ ਨੇ ਸਾਡਾ ਗੁਣ ਅਤੇ ਔਗੁਣ ਸਾਰਾ ਕੁਛ ਸਹਿਆ ਸਹਾਰਿਆ ਬਰਦਾਸ਼ਤ ਕਰ ਲਿਆ ਸਾਡੇ ਸਾਰੇ ਔਗੁਣਾਂ ਨੂੰ ਗੁਣ ਰੂਪ ਕਰਕੇ ਸਹਿਆ ਸਹਾਰਿਆ ਔਗੁਣਾਂ ਨੂੰ ਦੂਰ ਕਰਕੇ ਗੁਣਾਂ ਵਿੱਚ ਬਦਲ ਦਿੱਤਾ। ਕਰ ਮਸਤਕ ਧਾਰ ਸਾਜ ਨਿਵਾਜੇ ਮੋਏ ਦੁਸ਼ਟ ਜੋ ਖਾਇਆ। ਇਹ ਜਿਹੜੇ ਮਸਤਕ ਮੱਥੇ ਦੇ ਉੱਤੇ ਕਿਰਪਾ ਰੂਪੀ ਕਰਮ ਨੇ ਹੱਥ ਧਾਰ ਕੇ ਰੱਖ ਕੇ ਸ਼ੁਭ ਗੁਣਾਂ ਨਾਲ ਸਾਜ ਕੇ ਨਿਵਾਜੇ ਵਡਿਆਇਆ ਛਾਇਆ। ਇਹ ਜਿਹੜੇ ਨਾਸ਼ ਕਰਨ ਵਾਲੇ ਸੀ ਬੰਦੇ ਦੇ ਜੀਵਨ ਨੂੰ ਬਰਬਾਦ ਕਰਨ ਕਾਮ ਗੁਰੂ ਲੰਘੂ ਕਰ ਦੁਸ਼ਟ ਸੀਗੇ ਉਹ ਮਰ ਗਏ। ਉਹ ਦੁਸ਼ਟ ਜਿਹੜੇ ਵਕਾਰ ਮਰ ਗਏ ਜਿਹੜੇ ਮੇਰੇ ਨਾਲ ਖਾਇਆ ਕਹਿੰਦੇ ਸੀ ਹਰ ਵੇਲੇ ਦੁਸ਼ਮਣੀ ਕਰਦੇ ਸੀ। ਪਰਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਿਜਾ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੈਸੇ ਹੈ ਕਹਿੰਦੇ ਬੜੇ ਪਰਉਪਕਾਰੀ ਸਾਰਿਆਂ ਦਾ ਆਸਰਾ ਰੂਪ ਹੈ ਸਾਰਿਆਂ ਦੇ ਜੀਵਨ ਨੂੰ ਸੁਧਾਰਨ ਵਾਲੇ ਹੈ ਜਿਨ੍ਹਾਂ ਦਾ ਸਹਿਜਾ ਸੁਭਾਵਿਕ ਸੂਤੇ ਸੇ ਦਰਸ਼ਨ ਕੀਤਾ ਹੋਇਆ ਸਫਲ ਹੈ ਫਲਾਂ ਦੇ ਸਹਿਤ ਹੈ ਫਲਾਂ ਦੇ ਸਹਿਤ ਕਰ ਦਿੰਦੇ ਹਨ। ਕਹੋ ਨਾ ਨਿਰਗੁਣ ਕੋ ਦਾਤਾ ਚੰਨ ਕਮਲ ਹੋਰ ਧਰਿਆ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਮੇਰੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਿਰਗੁਣ ਜੀਵਨ ਸ਼ੁਭ ਗੁਣਾਂ ਦੇ ਦਾਤੇ ਉਹਨਾਂ ਦੇ ਚਰਨ ਕਮਲਾਂ ਨੂੰ ਮੈਂ ਹਿਰਦੇ ਵਿੱਚ ਧਰਿਆ ਮੈਨੇ ਧਾਰਿਆ ਹੈ ਪੂਰੇ ਹਿਰਦੇ ਵਿੱਚ ਦੇਵਨ ਦਾ ਹੀ ਮਨ ਆਪਣੀ ਅਨਾਥ ਨਾਥ ਪ੍ਰਭ ਹਮਾਰੇ ਕਿ ਨਿਰੰਕਾਰਾ ਵਾ ਨਾਥ ਗਰੀਬਾਂ ਦੇ ਵੀ ਨਾਥ ਮਾਲਕ ਸਾਡੇ ਪ੍ਰਭੂ ਆਪ ਰਖਵਾਲੇ ਹੋ ਰੱਖਿਆ ਕਰਨ ਵਾਲੇ ਹੋ ਸਾਰਨ ਆਇਓ ਰੱਖਣ ਵਾਲੇ ਹੋ ਇਹ ਰੱਖਿਆ ਕਰਨ ਵਾਲੇ ਨਿਰੰਕਾਰ ਅਸੀਂ ਤੁਹਾਡੀ ਚਰਨ ਛਰਨ ਆਏ ਹਾਂ ਰਹੋ ਸਰਬ ਪਾਖ ਰਾਖ ਮੁਰਾਰੇ ਆਗੈ ਪਾਸ਼ਾ ਅੰਤੀ ਵਾਲੇ ਹੇ ਮਰਾਰੀ ਮਨ ਰੂਪੀ ਮੁਰਦਿਆਂ ਤੈਨੂੰ ਮਾਰਨ ਵਾਲੇ ਸਾਰੀ ਤਰ੍ਹਾਂ ਦਾ ਪੱਖ ਪਖਸ਼ ਕਰਕੇ ਸਾਨੂੰ ਰੱਖਣਾ ਕਰੋ ਸਾਰੇ ਪੱਖਾਂ ਵੱਲੋਂ ਰੱਖਣਾ ਅੱਗੇ ਆ ਗਿਆ ਪ੍ਰਲੋਕ ਵਿੱਚ ਪੱਛ ਹੈ ਇਸ ਲੋਕ 'ਚ ਅੰਤੀ ਵਾਰ ਅੰਤ ਸਮੇਂ ਪ੍ਰਾਣਾਂ ਦੇ ਵਿਯੋਗ ਸਮੇਂ ਉਸ ਵੇਲੇ ਸਾਨੂੰ ਰੱਖਣਾ ਕਰੋ ਕਿਉਂਕਿ ਪ੍ਰਾਣ ਨਿਕਲਣ ਵੇਲੇ ਵੀ ਮਨ ਕਿਤੇ ਮਾੜੇ ਪਾਸੇ ਨਾ ਚੱਲ ਜਾਏ ਆਪ ਕਿਰਪਾ ਕਰੋ। ਜਬ ਚਤਵਾ ਤਬ ਤੁਹਾਰੇ ਉਨ ਸੰਭਾਰ ਮੇਰਾ ਮਨ ਸੁਧਾਰੇ। ਜਦੋਂ ਮੈਂ ਕਹਿੰਦੇ ਚਤਵਾ ਤੁਹਾਡਾ ਚਿੰਤਨ ਕਰਦਾ ਫਿਰ ਆਪ ਦੇ ਜਿਹੜੇ ਗੁਣ ਉਹਨਾਂ ਗੁਣਾਂ ਨੂੰ ਚੇਤੇ ਕਰਦਾ ਉਹਨਾਂ ਗੁਣਾਂ ਨੂੰ ਸੰਭਾਲਦੇ ਮੇਰਾ ਮਨ ਸੁਧਾਰੇ ਆਸਰੇ ਸਹਿਤ ਹੁੰਦਾ ਹੈ। ਇਸ ਵਾਸਤੇ ਗੁਣ ਗਾਵਾ ਗੁਣ ਗੁਰ ਬਚਨਾਰੇ ਬਲਵਲ ਜਾਓ ਸਾਧ ਦਰਸਾਰੇ। ਸਤਿਗੁਰਾਂ ਦੇ ਬਚਨਾਰੇ ਬਚਨ ਸੁਣ ਕੇ ਆਪ ਜੀ ਦੇ ਪਵਿੱਤਰ ਗੁਣਾਂ ਨੂੰ ਗਾਉਂਦਾ ਔਰ ਸੰਤਾਂ ਦੇ ਦਰਸ਼ਨ ਤੋਂ ਬਲਿਹਾਰ ਕੁਰਬਾਨ ਜਾਂਦਾ। ਮਨ ਮੈਂ ਰੱਖੋ ਇੱਕ ਅਸਾਰੇ ਨਾਨਕ ਦਾ ਮੇਰਾ ਮੇਰੇ ਕਰਨੇ ਹਨ। ਅੰਤੀ ਵਾਰੇ ਸਧਾਰੇ ਬਚਨਾਰੇ ਦਰਸਾਰੇ ਅਸਾਰੇ ਕਰਨੇ ਹਨ। ਇਹ ਸਾਰੇ ਪਾਠ ਇਕੱਠੇ ਕਰਨੇ ਹੈ ਮਨ ਮਰਜ਼ੀ ਨਾਲ ਤੋੜ ਮਰੋੜ ਨਹੀਂ ਕਰਨੀ। ਸਤਿਗੁਰ ਸੱਚੇ ਪਾਏ ਕਿਰਪਾ ਕਰੇ ਇਹ ਕਰਨ ਆ ਰਹੇ ਮੇਰੇ ਨਿਰੰਕਾਰ ਪਰਮੇਸ਼ਰ ਮੈਂ ਆਪਣੇ ਮਨ ਇੱਕ ਤੇਰਾ ਹੀ ਅਸਾਰੇ ਮੈਨੇ ਆਸਰਾ ਤੱਕਦਾ ਹਾਂ ਆਸਰਾ ਰੱਖਦਾ ਹਾਂ। ਦੇਵਦਾਰੀ ਮਤਲਬ ਆਪਣੀ ਵਾਪਰਾ ਇਹ ਹੈ ਮਨੋਰਥ ਮੇਰਾ ਅਤੇ ਨਿਰੰਕਾਰ ਪਰਮੇਸ਼ਰ ਮੇਰਾ ਤਾਂ ਇਹੀ ਮਨੋਰਥ ਸੰਕਲਪ ਹੈ। ਕਿਰਪਾ ਨਦਾਨ ਦਿਆਲ ਮੁਹਿਦੀ ਜੇ ਕਰ ਸੰਤਨ ਕਾ ਚੇਰਾ ਰਾਮ। ਇਹ ਨਾ ਹੋਵੇ ਵੀ ਉਸ ਵੀਰੇ ਅਨੰਦਪੁਰ ਸਾਹਿਬ ਇੱਕ ਸਥਾਨ ਉਹ ਬੜਾ ਪ੍ਰਸ਼ਾਦ ਉੱਥੇ ਖੁੱਲ੍ਹਾ ਬਣਾਇਆ ਸਿੰਘ ਬੜਾ ਲੁੱਡੀਆਂ ਪਾਵੇ ਇਹ ਪ੍ਰਭੂ ਮੇਰਾ ਤਾਂ ਮਨੋਰਥ ਇਹ ਹੈ ਖੁੱਲ੍ਹਾ ਕੜਾਹ ਮਿਲੇਗਾ ਖਾਣ ਨੂੰ। ਅਤੇ ਫਿਰ ਕਈ ਵਾਰੀ ਮੇਨ ਨਾਮ ਬਾਰੋ ਸੱਚੇ ਪਾਂ ਦਰਬਾਰ ਸਜਿਆ ਉਹ ਇੱਕ ਪ੍ਰੇਮੀ ਕਹਿੰਦਾ ਮਹਾਰਾਜ ਜੀ ਅੰਤਰਜਾਮੀ ਹੁਣ ਮੈਨੂੰ ਖੁੱਲ੍ਹਾ ਗੱਫਾ ਦੇਣ ਮਹਾਰਾਜ ਆਉਂਦੀ ਹੁਣ ਅਸੀਂ ਕੱਲ ਵੀ ਕਿਰਪਾ ਛਾ ਅਤੇ ਜਿਹਨੇ ਫਿਰ ਕਹਿੰਦੀ ਇਹਨੂੰ ਪਹਿਲਾਂ ਰਜਾ ਦਿਓ ਰਜਾ ਲਿਆ ਅਤੇ ਬਾਅਦ 'ਚ ਫਿਰ ਫੋੜੇ ਬੜੇ ਨਿਕਲੇ ਕਹਿੰਦਾ ਮਹਾਰਾਜ ਫੋੜੇ ਨਿਕਲੇ ਕਹਿੰਦੇ ਬਾਈ ਜੇ ਤਾਂ ਸੰਗ ਜੀ ਬਣਦੇ ਫਰੈਂਡਸੀ ਫਰੈਂਡਸੀ ਆਉਣੇ ਸੀ ਹੁਣ ਤੂੰ ਖਾਧਾ ਤਾਂ ਤੇਰੇ ਨਿਕਲਣੇ ਇਸ ਵਾਸਤੇ ਫਿਰ ਇਹ ਵੀ ਹੋ ਜਾਂਦਾ। ਪਰ ਮਨੋਰਥ ਕਿਹੜਾ ਕਰਨਾ? ਰੱਬ ਨੂੰ ਮਿਲਣ ਦਾ, ਇਹ ਸੰਕਲਪ। ਕਿਰਪਾ ਨਿਧਾਨ ਦਿਆਲ ਮੁਹਿਤੀ ਜਾ ਕਰ ਸੰਤਨ ਕਾ ਚਿਹਰਾ ਰਹਾਓ। ਕਿਹੜਾ ਮਨੋਰਥ? ਇਹ ਕਿਰਪਾ ਦੇ ਨਿਧਾਨ ਖਜ਼ਾਨੇ, ਕਿਰਪਾਲੂ ਨਿਰੰਕਾਰ ਪਰਮੇਸ਼ਰ, ਮੈਨੂੰ ਸੰਤਾਂ ਦਾ ਚਿਹਰਾ ਮੈਨੇ ਦਾਸ ਕਰ ਦਿਓ ਰਹੋ। ਪ੍ਰਾਤਹਿਕਾਲ ਲਾਗੋ ਜਨ ਚਰਨੀ ਨੇ ਸਵਾਸ ਦਰਸ ਪਾਵੋ। ਪ੍ਰਾਤਹਿਕਾਲ ਜਿਹਨੇ ਅਮਰਤ ਵੇਲੇ ਉੱਠ ਕੇ ਸੰਤਾਂ ਦੀ ਚਰਨੀ ਲਗਾ, ਉਹਨੂੰ ਨਮਸਕਾਰ ਕਰਾਂ ਨਿਸਵਾਸ। ਰਾਤ ਦਿਨ ਸੰਤਾਂ ਦਾ ਦਰਸ਼ਨ ਵੀ ਪਾਵਾਂ, ਉਹਨਾਂ ਦਾ ਦਰਸ਼ਨ ਕਰਦਾ ਰਹਾਂ, ਕਿਉਂਕਿ ਮਨ ਸ਼ੁੱਧ ਰਹਿੰਦਾ। ਅਤੇ ਜਦੋਂ ਫਿਰ ਇਹੋ ਜਿਹੇ ਲੋਕਾਂ 'ਚ ਬਹਿ ਜਾਓ, ਤਾਂ ਫਿਰ ਪੁੱਠੀਆਂ ਗੱਲਾਂ ਪੁੱਠੀਆਂ ਵਿਚਾਰਾਂ ਮਨ 'ਚ ਆਉਂਦੀਆਂ। ਤੁਹਾਨੂੰ ਹੁਣ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ। ਆਪਣਾ ਤਨ ਅਤੇ ਮਨ ਸੰਤਾਂ ਅੱਗੇ ਅਰਪਣ ਕਰਦਿਆਂ ਉਹਨਾਂ ਦੀ ਸੇਵਾ ਕਰਦਾ ਰਹਾਂ, ਰਸਨਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਰਹਾਂ। ਸਾਫ ਸਾਫ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਏ। ਇਹ ਨਿਰੰਕਾਰ ਅਸੀਂ ਸਵਾਸ ਸਵਾਸ ਤੁਹਾਡਾ ਸਿਮਰਨ ਕਰਦੇ ਰਹੀਏ ਔਰ ਸੰਤਾਂ ਦੀ ਸੰਗਤ ਵਿੱਚ ਹਮੇਸ਼ਾ ਰਹਿਣਾ ਕਰੀਏ। ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਮ ਕਿਹੋ ਲਈਏ। ਆਧਾਰ ਆਸ ਰੂਪ ਜਿਹੜਾ ਵਾਹਿਗੁਰੂ ਨਿਰੰਕਾਰ ਹੈ, ਉਹਦੇ ਨਾਮ ਜਿਹੜਾ ਨਾਮ ਇਹ ਮੇਰਾ ਧਨ, ਇਸੇ ਨਾਮ ਦਾ ਆਨੰਦ ਮੈਂ ਲੈਣਾ ਕਰਾਂ। ਸਤਿਗੁਰ ਸੱਚੇ ਪਾਤਸ਼ਾਹ ਤੇਰਾ ਨਾਮ ਧਨ ਇੱਕ ਮੇਰਾ ਆਸਰਾ, ਇਸੇ ਨਾਮ ਸਿਮਰਨ ਵਿੱਚ ਮੈਂ ਆਨੰਦ ਲੈਣਾ ਕਰ ਰਿਹਾ ਹਾਂ। ਰਾਗ ਦੇਵੋਂ ਦੇ ਮਹਲਾ ਪੰਜਵਾਂ ਗਲਤੀ ਜਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੀਤਾ ਐਸੇ ਹਰ ਜੀ ਉਪਾਏ। ਇਹ ਮਿੱਤਰੋ ਐਸੇ ਇਸ ਪ੍ਰਕਾਰ ਹਰੀ ਨਿਰੰਕਾਰ ਨੂੰ ਪਾਇਆ, ਕਿਸ ਤਰ੍ਹਾਂ ਪਾਇਆ? ਛੋੜ ਨਾ ਜਾਈ ਸਾਧੀ ਸੰਗੇ ਆਨੰਦ ਆਨੰਦ ਗੁਰਮਿਲ ਗਾਏ ਰਹੋ। ਕਹਿੰਦੇ ਉਹਨੂੰ ਅਸੀਂ ਛੱਡ ਕੇ ਨਹੀਂ ਜਾਂਦੇ, ਉਹ ਸਾਡਾ ਸਾਡੇ ਨਾਲ ਨਿਵਾਸ ਕਰ ਰਿਹਾ। ਸਾਧੂ ਨੂੰ ਮਿਲ ਕੇ ਦਿਨ ਰਾਤ ਅਸੀਂ ਉਹਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਾਂ, ਰਹੋ ਵਿਸਰਾਮ ਦੇਵ ਦੀ ਕਿਰਪਾ ਕਰਦੇ ਹਨ। ਮਿਲਿਓ ਮਨੋਹਰ ਸਰਬ ਸਖਿਆਨਾ, ਤਿਆਗ ਨਾ ਕਰ ਤੂੰ ਜਾਏ। ਸਾਰੇ ਸੁੱਖਾਂ ਦਾ ਘਰ ਮਨੋਹਰ, ਮਨ ਨੂੰ ਹਰਨ ਵਾਲਾ ਸੁੰਦਰ ਨਿਰੰਕਾਰ ਪਰਮੇਸ਼ਰ ਮਿਲਿਆ। ਹੁਣ ਛੱਡ ਕੇ ਅਸੀਂ ਹੋਰ ਥਾਂ ਕਿਤੇ ਵੀ ਨਹੀਂ ਜਾਂਦੇ ਹਾਂ। ਅਣਕ ਅਣਕ ਭਾਤ ਬਹੁ ਪੇਖੇ, ਪਿਰਿਆ ਰੂਮ ਨਾ ਸੰਸਰ ਲਾਏ। ਕਹਿੰਦੇ ਅਨੇਕਾਂ ਪਦਾਰਥਾਂ ਨੂੰ ਅਨੇਕਾਂ ਵਾਰੀ ਬਹੁਤ ਭਾਂਤ ਬਹੁਤ ਤਰ੍ਹਾਂ ਨਾਲ ਵਿਚਾਰ ਕੇ ਚੰਗੀ ਤਰ੍ਹਾਂ ਦੇਖਿਆ, ਪਰ ਮੇਰੇ ਪਿਆਰੇ ਪੀਰੀ ਮਾਲਕ ਉਹਨਾਂ ਦੇ ਸੰਸਰ ਉਹਨਾਂ ਦੇ ਬਰਾਬਰ ਕੋਈ ਨਹੀਂ ਲੱਭ ਸਕਦਾ, ਉਹਨਾਂ ਦੇ ਸਦਰਸ਼ ਕੋਈ ਨਹੀਂ ਹੈ, ਕਿਉਂਕਿ ਉਹ ਸਾਰਿਆਂ ਨੂੰ ਵੱਡੇ ਹੈ। ਜਿਵੇਂ ਭਾਈ ਆਨੰਦ ਲਾਲ ਜੀ ਨੇ ਕਿਹਾ, ਦੀਨ ਦੁਨੀਆਂ ਦਰ ਕਮੰਦੇ ਆਪ ਰੀ ਰੁੱਖ ਸਾਰੇ ਮਾਂ, ਹਰ ਦੁ ਆਲਮ ਕੀਮ ਅਤੇ ਜਗਤਾਰ ਮੂਏ ਯਾਰੇ ਨੇ। ਦੀਨੋ ਧਰਮ ਅਤੇ ਦੁਨੀਆਂ ਲੋਕ ਕਮੰਦ ਨਾ ਮੰਦਾ ਪਾਈ ਹੈ, ਆਮਨੇ ਨੇ ਉਸ ਪਰੀ ਔਰ ਬੇਵਾਂਗਣਾ ਰੁਖਸਾਰ ਔਰ ਚਿਹਰਾ ਹਰ ਦੋ ਆਲਮ ਦੋਵੇਂ ਲੋਕ ਕੀਮਤ ਮੁੱਲ ਯਕ ਮੈਨੇ ਯਾਰ ਨਾ ਮਿੱਥੇ ਉਹਨੂੰ ਨਿਰੰਕਾਰ ਮਿੱਤਰ ਨੂੰ ਗਿਆ ਮਾਂ ਮੇਰੇ ਤਾਰ ਮੂਏ। ਕਹਿੰਦੇ ਉਹਦੇ ਬਾਲ ਦੀ ਇੱਕ ਤਾਰ ਦੇ ਬਰਾਬਰ ਨੇ ਦੀਨ ਅਤੇ ਦੁਨੀਆਂ। ਕਹਿੰਦੇ ਸਾਡੇ ਉਸ ਸੁੰਦਰ ਚਿਹਰੇ ਵਾਲੇ ਵੀ ਪਾਹੀ ਵਿੱਚ ਦਸਮ ਪਾਤਸ਼ਾਹ ਲਈ ਕਹਿੰਦੇ ਦੋਵੇਂ ਲੋਕ ਸਾਡੇ ਯਾਰ ਦੇ, ਕਹਿੰਦੇ ਕੇਸਾਂ ਦੀ ਇੱਕ ਤਾਰ ਦਾ ਮੁੱਲ ਵੀ ਹੈ ਨਹੀਂ। ਮੰਦਰ ਭਾਗ ਸੋਭ ਦੁਆਰਾ ਆਨਾ ਤਰੋਣ ਝੋਣਾ ਲਾਏ, ਉਹ ਜਿਹੜੀ ਪੁਰਖ ਭਾਗਾਂ ਦਾ ਮੰਦਰ ਹੈ ਔਰ ਪਰਮੇਸ਼ੁਰ ਦੇ ਦੁਆਰੇ 'ਚ ਸੋਭਾ ਵਾਲੇ ਹੋਏ ਜਿਨ੍ਹਾਂ ਨੇ ਅਨਹਤ ਇੱਕ ਰਸ ਔਰ ਰੋਣੀ ਝੋਣ ਪਾਲ ਦੀ ਜਿਹੜੀ ਸੰਗਿਆ ਦੇ ਬਾਜਿਆਂ ਵਿੱਚ ਬਿਰਤੀ ਨੂੰ ਲਾਇਆ, ਹਰ ਵੇਲੇ ਆਨੰਦ ਵਿੱਚ ਹੀ ਰਹਿੰਦੇ। ਜਿਸ ਤਰ੍ਹਾਂ ਘੁੰਗਰੂਆਂ ਦੀ ਹੈ, ਛਿਆਣਿਆਂ ਦੀ ਹੈ, ਰਵਾਬ ਦੀ ਹੈ, ਨਵਾਰੇ ਦੀ ਹੈ, ਸੰਖ ਦੀ ਹੈ ਔਰ ਬੀਣਾ ਦੀ ਹੈ, ਕਾਰੰਗੀ ਦੀ ਹੈ, ਅਤੇ ਜੁਦੀਆਂ ਦੀਆਂ ਆਵਾਜ਼ਾਂ ਜਿਹੜੀਆਂ ਇਕੱਠੀਆਂ ਹੋਣ ਅਤੇ ਇੱਕ ਬੜੀ ਸੁੰਦਰ ਆਵਾਜ਼ ਨਿਕਲਦੀ, ਉਹਨੂੰ ਰੁਣ ਝੁਣਕਾਰ ਸੰਗਿਆ ਕਹਿ ਦਿੰਦੇ। ਕੌਣ ਹਨ ਸਦਾ ਰੰਗ ਮਾਣੇ, ਗਿਰੇ ਪਿਰਿਆ ਠੀਤੇ ਸਾਧ ਥਾਏ। ਪਾਤਸ਼ਾਹ ਦੇ ਜਗਿਆਸੂ ਜਿਹੜੇ ਆ ਸਦਾ ਰੰਗ ਮਾਣੇ ਆਨੰਦ ਨੂੰ ਭੋਗਦੇ, ਜਿਨ੍ਹਾਂ ਦੇ ਸਰੀਰ ਘਰ ਦੀ ਸਾਧ ਥਾਏ। ਇਹਦਾ ਸ੍ਰੇਸ਼ਟ ਅੰਤਸ਼ਕਰਨ ਰੂਪੀ ਥਾਂ ਜਗ੍ਹਾ ਉੱਪਰ ਅਤੇ ਕੌਣ ਪਿਰਿਆ? ਜਿਹੜਾ ਪੀਰੀ ਪਿਆਰਾ ਨਿਰੰਕਾਰ ਠੀਤੇ ਮੈਨੇ ਇਸ ਤਤ ਹੋ ਗਿਆ, ਕਿਉਂਕਿ ਜਿੰਨਾ ਚਿਰ ਅੰਤਸ਼ਕਰਨ ਪਵਿੱਤਰ ਨਹੀਂ ਹੁੰਦਾ ਉਹ ਨਿਵਾਸ ਕਿਵੇਂ ਕਰੇਗਾ? ਅਤੇ ਜੇ ਉਹਦਾ ਗੰਦ ਨਾ ਭਰਿਆ ਹੈ ਉੱਥੇ ਆ ਕੇ ਕਿਵੇਂ ਬੈਠੇਗਾ? ਅਤੇ ਪਵਿੱਤਰ ਹਿਰਦੇ 'ਚ ਉਹ ਨਿਵਾਸ ਕਰਦਾ ਹੈ। ਦੇਵ ਗੰਧਾਰੀ ਪੰਜ, ਦਰਸ਼ਨ ਨਾਮ ਕੋ ਮਨ ਅੱਛਾ, ਨਿਰੰਕਾਰ ਦੇ ਦਰਸ਼ਨ ਨੂੰ ਉਹਦਾ ਜਿਹੜਾ ਨਾਮ ਸਿਮਰਨ ਨੂੰ ਮਨ ਅੱਛਾ ਮੈਨੇ ਚਾਹੁੰਦਾ ਹੈ। ਰਾਮਾਇਵ ਹਰ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਤਸ਼ਾਹ ਰਹੋ। ਕਹਿੰਦੇ ਗੁਰੂ ਪਿਆਰੋ, ਮੈਂ ਸਾਰੀਆਂ ਜਗ੍ਹਾ ਤੋਂ ਭਰਮ ਮੈਂ ਆਇਓ ਘੁੰਮ ਘੁੰਮ ਕੇ ਭਟਕ ਭਟਕੇ ਫਿਰਦਾ ਤੁਰਦਾ ਆ ਗਿਆ। ਹੁਣ ਸੰਤਾਂ ਦੇ ਪਿੱਛੇ ਆ ਕੇ ਪੈ ਗਿਆ ਕਿ ਕਿਰਪਾ ਕਰ ਦਿਓ ਰਹੋ। ਉਹ ਸੰਤ ਡੰਬੇਲੀ ਸੀਗੇ ਬਾਬਾ ਦਲੀਪ ਸਿੰਘ। ਮਹਾਰਾਜ ਨੂੰ ਕਹਿੰਦੇ ਮਹਾਰਾਜ ਮੇਰਾ ਚਿੱਤ ਕਰ ਲਿਆ ਦਵਾਈਆਂ ਦਵਾਈਆਂ ਛੱਡ ਕੇ ਹੁਣ ਸਿਮਰਨ ਕਰਾਂ। ਮਹਾਰਾਜ ਕਹਿੰਦੇ ਕਰੀ ਚਲੋ ਅਤੇ ਫਿਰ ਸਿਮਰਨ ਅਸੀਂ ਕਰਾਂਗੇ ਤੁਹਾਡੇ ਤੋਂ। ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਮੈਂ ਸਰੀਰ ਤਿਆਗਾਂ ਉਦੋਂ ਆਪ ਜੀ ਜ਼ਰੂਰ ਕਿਰਪਾ ਕਰਿਓ। ਮਹਾਰਾਜ ਹੱਸ ਪਏ ਕਹਿੰਦੇ ਜੇ ਅਸੀਂ ਇੱਥੇ ਹੋਏ ਤਾਂ ਵੀ ਆਵਾਂਗੇ, ਜੇ ਸੱਚਖੰਡ ਗਏ ਉਸੇ ਵੇਲੇ ਵੀ ਆ ਜਾਵਾਂਗੇ। ਫਿਰ ਸਮਾਂ ਲੰਘਦਾ ਗਿਆ। ਪਹਿਲਾਂ ਤਾਂ ਉਹਨਾਂ ਨੂੰ ਉਮਰ ਦਵਾਈ ਕਿ ਪਰਪਕਾਰੀ ਹੈ ਭਾਵੇਂ ਬਿਹਾਲੇ ਵਾਲਿਆਂ ਨੇ ਆਪ ਵੀ ਕਿਰਪਾ ਕੀਤੀ ਹੋਰ ਮਹਾਂਪੁਰਖਾਂ ਤੋਂ ਵੀ। ਫਿਰ ਸਮਾਂ ਆ ਗਿਆ ਉਹ ਸੰਤਾਂ ਨੇ ਫਿਰ ਦਵਾਈਆਂ ਦਵਾਈਆਂ ਦਿੱਤੀਆਂ ਹੋਈਆਂ ਮਰੀਜ਼ਾਂ ਨੂੰ। ਪੱਖ ਦੱਸਦੇ ਆ ਕਿ ਆਹ ਖਾਣਾ ਆਹ ਨਹੀਂ ਖਾਣਾ ਆਹ ਕਰਨਾ ਪੱਥ ਪਰੇ। ਮਹਾਰਾਜ ਕਹਿੰਦੇ ਛੱਡੋ ਹੁਣ ਗੱਲਾਂ ਨੂੰ ਤਗਾਓ ਸੁਰਤੀ। ਮਹਾਰਾਜ ਫਿਰ ਦਿਵ ਦ੍ਰਿਸ਼ਟੀ ਪਾਈ ਅਤੇ ਉਸੇ ਵੇਲੇ ਫਿਰ ਉਹ ਜੋਤ ਜੋਤ ਰਲਾ ਦਿੱਤੀ, ਵਚਨ ਆਪਣਾ ਪੂਰਾ ਕਰ ਦਿੱਤਾ। ਸਾਧ ਸੰਗਤ ਕੀ ਸਰਨੀ ਭਰੀ ਹੈ ਚਰਨ ਰੇਨ ਮਨ ਬਖਸ਼ ਹੈ। ਐਸਾ ਜਾਣ ਕੇ ਕਹਿੰਦੇ ਮੈਂ ਮਹਾਂਪੁਰਖਾਂ ਦੀ ਸੰਗਤ ਉਹਨਾਂ ਦੀ ਸ਼ਰਨ ਵਿੱਚ ਪਿਆ, ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਮੇਰਾ ਮਨ ਬਖਸ਼ ਹੈ। ਮੈਨੇ ਚਾਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਚਰਨ ਧੂੜੀ ਹੈ ਉਹ ਭਾਗਾ ਨਾ ਮਿਲਦੀ। ਜੋਗਤ ਨਾ ਜਾਣਾ ਗੁਣ ਨਹੀਂ ਕੋਈ ਮਹਾਂ ਦੁੱਤਰ ਮਾਏ ਅੱਛਾ। ਮੈਂ ਕਹਿੰਦੇ ਕੋਈ ਯੋਗਤੀ ਵੀ ਨਹੀਂ ਜਾਣਦਾ, ਮੇਰੇ ਕੋਈ ਗੁਣ ਵੀ ਨਹੀਂ ਜਿਹੜਾ ਮਾਇਆ ਦੇ ਸਮੁੰਦਰ ਤੋਂ ਤਰ ਜਾ। ਇਹ ਮਾਇਆ ਤਰਨੀ ਮਹਾਂ ਦੁੱਤਰ ਅੱਛਾ, ਇਹ ਮਹਾਂ ਦੁਸਤਰ ਹੈ ਅੱਛਾ ਮੈਨੇ ਹੈ, ਇਹ ਬੜੀ ਕਠਿਨ ਹੈ। ਦੁੱਤਰ ਮੈਨੇ ਇਹ ਬੜੀ ਦੁਸਤਰ ਹੈ, ਬੜੀ ਕਠਿਨ ਹੈ। ਆਏ ਪਾਇਓ ਨਾਨਕ ਗੁਰ ਚਰਨੀ ਤਾਂ ਉੱਤਰੀ ਸਗਲ ਦੁਰਾਛਾ। ਪਾਤਸ਼ਾਹ ਕਹਿੰਦੇ ਆ ਕਿ ਜਦੋਂ ਮੈਂ ਸਤਿਗੁਰਾਂ ਦੀ ਚਰਨੀ ਆ ਕੇ ਪੈ ਗਿਆ ਉਦੋਂ ਤੋਂ ਮੇਰੀ ਸਾਰੀ ਦੁਰਾਛਾ ਮੈਨੇ, ਹਾਂਜੀ ਜਿਹੜੀ ਖੋਟੀ ਇੱਛਾ ਸੀ ਭੈੜੀ ਵਾਸ਼ਨਾ ਸੀ ਉੱਤਰ ਗਈ ਦੂਰ ਹੋ ਗਈ ਹੈ। ਦੇਵਗੰਧਾਰੀ ਪੰਜਵਾਂ ਅੰਮ੍ਰਿਤਾ ਪ੍ਰਿਆ ਬਚਨ ਤੁਹਾਰੇ। ਇਹ ਪ੍ਰਿਆ ਪਿਆਰੇ ਨਿਰੰਕਾਰ ਪਰਮੇਸ਼ਰ ਆਪ ਜੀ ਦੇ ਜਿਹੜੇ ਬਚਨ ਆ ਉਹ ਅੰਮ੍ਰਿਤ ਵਰਗੇ ਮਿੱਠੇ ਹਨ। ਅਤਿ ਸੁੰਦਰ ਮਨਮੋਹਨ ਪਿਆਰੇ ਸਭੋਂ ਮੱਧ ਨਰਾਰੇ ਰਾਮ। ਫਿਰ ਆਪ ਜੀ ਬੜੇ ਸੁੰਦਰ ਹੋ ਮਨਮੋਹਣ ਵਾਲੇ ਔਰ ਪਿਆਰੇ ਲੱਗਦੇ ਹੈ। ਇਹ ਨਿਰੰਕਾਰ ਸਾਰੇ ਆਪ ਦੇ ਵਿੱਚ ਰਹਿੰਦੇ ਹੈ, ਆਪ ਸਾਰਿਆਂ 'ਚ ਰਹਿ ਵੀ ਰਹੇ ਹਾਂ। ਸਭ ਤੋਂ ਨਰਾਰੇ ਨਿਰਲੇਪ ਵੀ ਉਹ ਆਰਾਮ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ। ਮੈਂ ਦੁਨੀਆਂ ਦਾ ਰਾਜ ਭਾਗ ਨਹੀਂ ਚਾਹੁੰਦਾ ਅਤੇ ਮੁਕਤੀਆਂ ਨਹੀਂ ਚਾਹੁੰਦਾ, ਮਨ ਵਿੱਚ ਕੇਵਲ ਆਪ ਜੀ ਦੇ ਪਵਿੱਤਰ ਚਰਨ ਗਾਉਣਾ ਜਿਹੜੀ ਪ੍ਰੀਤੀ ਹੈ ਇਹਨੂੰ ਚਾਹੁੰਦਾ। ਬ੍ਰਹਮ ਹੇ ਸਿੱਧ ਮੁਨ ਇੰਦਰਾ ਮੋਹਿ ਠਾਕਰ ਹੀ ਦਰਸਾਰੇ। ਬ੍ਰਹਮ ਮਹੇਸ਼ ਨਾਮ ਸ਼ਿਵ ਜੀ ਦਾ 84 ਸਿੱਧ ਹੈ। ਰੀਖੀ ਇੰਦਰੀਆਂ ਨੂੰ ਕਾਬੂ ਕਰਨ, ਮੁਨੀ ਮੰਨਣ ਕਰਨ ਵਾਲੇ, ਇੰਦਰਾ ਖੇਤੀ ਕਰੋੜ ਦੇਵਤਿਆਂ ਦਾ ਜਿਹੜਾ ਮੁਖੀ ਇੰਦਰ ਰਾਜਾ, ਇੰਦਰਾ ਨਾਮ ਲਕਸ਼ਮੀ ਦਾ ਵੀ ਹੈ। ਇਹ ਸਾਰਿਆਂ ਦਾ ਆਸਰਾ ਕੌਣ ਹੈ? ਠਾਕਰ ਪੁੱਤ ਦੀ ਪਾਲਣ ਸੰਘਾਰ ਕਰਨ ਵਾਲਾ। ਮੈਨੂੰ ਕਹਿੰਦੇ ਸਾਰਿਆਂ ਵਿੱਚ ਤੂੰ ਹੀ ਦੇਸ ਰਿਹਾ, ਇਹ ਜਿੰਨੇ ਵੀ ਇਹ ਸਾਰੇ ਦੇਵਤੇ ਮੇਰੇ ਠਾਕਰ ਦੇ ਦਰਸ਼ਨ ਨੂੰ ਦਰਸਾਰੇ ਮੈਨੇ ਦਰਸ਼ਨ ਨੂੰ ਚਾਹੁੰਦੇ ਹਨ। ਦੀਨ ਦੁਆਰੇ ਆਇਓ ਠਾਕਰ ਸਰਨ ਪਰਿਓ ਸੰਤ ਹਾਰੇ। ਹੇ ਠਾਕਰ ਮਾਲਕ ਮੈਂ ਦੀਨ ਗਰੀਬੀ ਧਾਰ ਕੇ ਤੁਹਾਡੇ ਸਤਸੰਗ ਦੁਆਰੇ 'ਤੇ ਆ ਗਿਆ, ਆਰੰਭ ਕੇ ਮੈਂ ਆਪ ਦੇ ਸੰਤਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ। ਕਹੋ ਨਾਨਕ ਮੈਂ ਮਿਲੇ ਮਨੋਰਥ ਮਨ ਸੀਤਲ ਵਿਗਸਾਰੇ। ਪਾਤਸ਼ਾਹ ਕਹਿੰਦੇ ਇਹ ਮਨੋਹਰ ਮਨ ਨੂੰ ਹਰਨ ਵਾਲੇ ਸੁੰਦਰ ਸੂ ਪਰਮੇਸ਼ਰ ਆਪ ਮੈਨੂੰ ਮਿਲੇ ਹਾਂ, ਉਦੋਂ ਤੋਂ ਮੇਰਾ ਮਨ ਸੀਤਲ ਸ਼ਾਂਤੀ ਸਰੂਪ ਹੋ ਕੇ ਵਿਗਸਾਰੇ ਮੈਨੇ ਆਨੰਦ ਹੋ ਗਿਆ। ਦੇਵਨਾਰੀ ਮਹੱਲਾ ਪੰਜਵਾਂ ਹਰ ਜਪ ਸੇਵਕ ਪਾਰ ਉਤਾਰੂ। ਨਿਰੰਕਾਰ ਦੇ ਸਿਮਰਨ ਕਰਨੇ ਨਾਲ ਸੇਵਕ ਨੂੰ ਪਾਤਸ਼ਾਹ ਨੇ ਸੰਸਾਰ ਸਾਗਰ ਤੋਂ ਪਾਰ ਲਗਾ ਦਿੱਤਾ ਹੈ। ਦੀਨ ਦਿਆਲ ਭਾਈ ਪ੍ਰਭ ਆਪਣੇ ਬਹੁਤ ਜਨਮ ਨੇ ਮਾਰਿਓ ਰਹੋ। ਪਾਤਸ਼ਾਹ ਕਹਿੰਦੇ ਆ ਆਪਣੇ ਨਿਰੰਕਾਰ ਉਹਨਾਂ ਨੇ ਜਿੱਤੇ, ਦੀਨਾਂ 'ਤੇ ਦਿਆਲੂ ਹੋ ਗਿਆ, ਕਿਰਪਾਲੂ ਹੋ ਗਿਆ ਦਾਸ 'ਤੇ। ਉਹ ਬਹੁਤ ਮੁੜ ਕੇ ਫਿਰ ਕਹਿੰਦੇ ਜੰਮਦੇ ਮਰਦੇ ਨਹੀਂ, ਇਹ ਚੱਕਰ ਹੀ ਮੁੱਕ ਜਾਂਦਾ, 84 ਲੱਖ ਜੂਨਾਂ ਦਾ ਗੇੜਾ ਖਤਮ ਹੋ ਜਾਂਦਾ ਹੈ। ਰਾਹੋ ਵਿਸਰਾਮ ਦੇ ਕੇ ਕਹਿ ਰਹੇ ਹਨ ਸਾਧ ਸੰਗਮ ਗੁਣ ਗਾਵ ਹੈ ਹਰ ਕੇ ਰਤਨ ਜਨਮ ਨਹੀਂ ਹਾਰਿਓ। ਸੰਤਾਂ ਦੀ ਸੰਗਤ 'ਚ ਬਹਿ ਕੇ ਸੰਤਾਂ ਦਾ ਜਿਹੜਾ ਸੰਗਮ ਮਿਲਾਪ ਸੰਗਤ ਬੈਠ ਕੇ ਪਰਮੇਸ਼ਰ ਗੁਣਾਂ ਨੂੰ ਗਾਉਂਦੇ ਹਨ। ਉਹ ਰਤਨ ਹੀਰੇ ਵਾਂਗੂ ਆਪਣੇ ਮੂਲਕ ਇਹ ਮਨੁੱਖਿਆਂ ਨੂੰ ਹਾਰਦੇ ਨਹੀਂ, ਇਸ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਪ੍ਰਭ ਗੁਣ ਗਾਇ ਬਿਖੇ ਬਨ ਤਰਿਆ ਕੁਲ ਹੈ ਸਮੂਹ ਉਧਾਰਿਓ, ਨਿਰੰਕਾਰ ਦੇ ਗੁਣ ਗਾਉਂਦਿਆਂ ਹੋਇਆਂ ਕਿਹੜੀ ਵਿਸ਼ੇ ਵਾਸ਼ਨਾ ਰੂਪੀ ਬਨ ਨਾਮ ਇੱਥੇ ਜਲਦਾ ਜਦੋਂ ਪਾਰ ਲੰਘਿਆ, ਉਹਨਾਂ ਨੇ ਆਪਣੀਆਂ ਸਾਰੀਆਂ ਕੁਲ ਹੈ ਕੁਲਾਂ ਨੂੰ ਧਾਰ ਲਿਆ ਹੈ, ਸੰਗਤ ਰੂਪੀ ਕੁਲ ਦਾ ਆਧਾਰ ਕਰ ਲਿਆ ਹੈ। ਚਰਨ ਕਮਲ ਵਸਿਆ ਰਿਧ ਪਿੱਤਰ ਸਾਸ ਰਸ ਵਿਚਾਰਿਓ, ਜਿਨ੍ਹਾਂ ਦੇ ਹਿਰਦੇ 'ਚ ਨਿਰੰਕਾਰ ਦੇ ਚਰਨ ਕਮਲਾਂ ਦਾ ਪਿਆਰ ਵਸ ਗਿਆ, ਉਹਨਾਂ ਨੇ ਫਿਰ ਸਵਾਸ ਲੈਂਦਿਆਂ ਗਰਾਸ ਭੋਜਨ ਖਾਂਦਿਆਂ ਰਸਨਾ ਨਾਮ ਦਾ ਉਚਾਰਨ ਕੀਤਾ, ਹਰ ਵੇਲੇ ਰਸਨਾ ਨਾਮ ਜਪਦੇ ਰਹਿੰਦੇ ਹਨ। ਨਾਨਕ ਓਟ ਗਈ ਜਗਦੀਸ਼ ਸਿਰ ਪੁਣੇ ਪੁਣੇ ਬਲਿਹਾਰ। ਪਾਤਸ਼ਾਹ ਕਹਿੰਦੇ ਉਹਨਾਂ ਨੇ ਜਗਤ ਦਾ ਈਸ਼ਰ ਮਾਲਕ ਨਿਰੰਕਾਰੂ ਦੀ ਓਟ ਗਹੀ ਮੈਨੇ ਪਕੜੀ ਹੈ, ਅਸੀਂ ਮੁੜ ਮੁੜ ਕੇ ਉਹ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਕਿ ਉਹਦੀ ਕਿਰਪਾ ਨਾਲ ਇਹ ਸਾਰਾ ਕੁਛ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਹਰ ਗੋਬਿੰਦ ਸਾਹਿਬ ਤਾਈ ਸਤਿਗੁਰ ਹਰ ਗੋਬਿੰਦ ਸਾਹਿਬ ਤਾਈ ਬਾਰ ਬਾਰ ਬੰਦਨਾ

ਸਹੀ ਸ਼ਹਿਨਸ਼ਾਹ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਪਿਆਰ ਸਹਿਤ ਜੁੜ ਕੇ ਬੈਠੇ ਗੁਰੂ ਰੂਪ ਸਾਹਿਬ ਸੰਗਤ ਜੀਓ, ਆਓ ਅੱਜ ਸਹਿਤ ਫਤਿਹ ਪ੍ਰਵਾਨ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪ੍ਰਮਾਣ ਕਰਦੇ ਹਨ, ਪਿੰਗਲ ਪਰਬਤ ਪਾਤ ਪਰੇ ਖਲ ਚਤਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਕਿਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਪਰਮੇਸ਼ਰ, ਜੇਕਰ ਤੇਰੀ ਕਿਰਪਾ ਹੋ ਜਾਵੇ, ਜੇਕਰ ਤੇਰੀ ਨਜ਼ਰ ਸਿੱਧੀ ਹੋ ਜਾਵੇ, ਮਿਹਰ ਭਰੀ ਤੇਰੀ ਬਖਸ਼ਿਸ਼ ਹੋਵੇ ਤਾਂ ਪਿੰਗਲੇ ਵੀ ਪਹਾੜ ਦੇ ਉੱਤੇ ਚੜ੍ਹ ਸਕਦੇ ਹਨ। ਉਹ ਲੋਕ ਜਿਹੜੇ ਆਪਣੀ ਕਾਇਆ ਤੱਕ ਨਹੀਂ ਸੋਚ ਸਕਦੇ, ਤੇਰੀ ਕਿਰਪਾ ਨਾਲ ਉਹ ਵੀ ਪਹਾੜੀ ਚੋਟੀਆਂ ਨੂੰ ਸਰ ਕਰ ਸਕਦੇ ਹਨ। ਤੇ ਅੰਨਾ ਵਿਅਕਤੀ ਜਿਹੜਾ ਕੇਵਲ ਆਪਣੇ ਆਲੇ ਦੁਆਲੇ ਨੂੰ ਨਹੀਂ ਤੱਕ ਸਕਦਾ, ਜੇ ਤੇਰੀ ਕਿਰਪਾ ਹੋ ਜਾਵੇ ਆਪਣੇ ਅੰਤਰੀ ਆਤਮਾ ਰਾਹੀਂ, ਉਹ ਤਿੰਨਾਂ ਲੋਕਾਂ ਦਾ ਗਿਆਨ ਹਾਸਲ ਕਰ ਸਕਦਾ। ਇਹ ਸਭ ਕੁਝ ਤਾਂ ਹੋ ਸਕਦਾ ਸੱਚੇ ਪਾਤਸ਼ਾਹ ਜੇ ਤੇਰੀ ਕਿਰਪਾ ਹੋ ਜਾਵੇ। ਖਲ ਕਹਿੰਦੇ ਹਨ ਮੂਰਖ ਨੂੰ, ਮੂਰਖ ਲੋਕ ਸਿਆਣੇ ਵਿਦਵਾਨ ਬਣ ਸਕਦੇ ਹਨ ਜੇ ਤੇਰੀ ਬਖਸ਼ਿਸ਼ ਹੋ ਜਾਵੇ, ਤੇਰੀ ਸੰਗਤ ਦੀ ਕਿਰਪਾ ਹੋ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਹਾਜ਼ਰੀਆਂ ਭਰ ਰਹੇ ਹੋ, ਰੇਡੀਓ ਅੰਮ੍ਰਿਤ ਬਾਣੀ ਰਾਹੀਂ ਦੂਰ ਦੂਰ ਤੱਕ ਗੁਰੂ ਘਰ ਵਿੱਚ ਚੱਲ ਰਹੇ ਲੜੀਵਾਰ ਪ੍ਰਸੰਗਾਂ ਨਾਲ ਜੁੜੇ ਹੋਏ ਹੋ, ਔਰ ਹਰ ਵਰੇ ਆਪਣੀ ਰਾਏ ਇਤਿਹਾਸ ਬਾਬਤ ਜ਼ਾਹਰ ਕਰਦੇ ਰਹਿੰਦੇ ਹੋ। ਆਓ ਪ੍ਰੇਮ ਪਿਆਰ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਾਨ ਜੀਵਨ ਦੀ ਵਿਚਾਰ ਚੱਲ ਰਹੀ ਹੈ। ਉਹਨਾਂ ਦੀਆਂ ਪਹਿਲੀਆਂ ਤਿੰਨ ਜੰਗਾਂ ਦਾ ਵਰਣਨ ਅਸੀਂ ਕਰ ਚੁੱਕੇ ਹਾਂ। ਚੌਥੀ ਜੰਗ ਜੋ ਕਰਤਾਰਪੁਰ ਵਿੱਚ ਹੋਈ, ਇਸ ਦਾ ਆਰੰਭ, ਮੁੱਢ ਤੇ ਪਿਛੋਕੜ ਕੀ ਸੀ, ਕਿਉਂ ਹੋਈ, ਆਓ ਅੱਜ ਇਹਨਾਂ ਪ੍ਰਸ਼ਨਾਂ ਉੱਤੇ ਵਿਚਾਰ ਕਰੀਏ। ਸੌ ਮੂਰਖਾਂ ਦੀ ਸੌ ਝਿੜਕ ਨਾਲੋਂ ਇੱਕੋ ਸਿਆਣੇ ਉਸਤਾਦ ਦੀ ਤੜੀ ਚੰਗੀ। ਸੌ ਮੂਰਖਾਂ ਦੀ ਸੌ ਝਿੜਕ ਨਾਲੋਂ ਇੱਕੋ ਸਿਆਣੇ ਉਸਤਾਦ ਦੀ ਤੜੀ ਚੰਗੀ। ਕੁਝ ਕਿੱਸੇ ਤੇ ਗੰਦੇ ਗੀਤਾਂ ਨਾਲੋਂ ਸੁਣ ਲੈਣੀ ਇਤਿਹਾਸ ਦੀ ਲੜੀ ਚੰਗੀ। ਸੌ ਲੂਣਾ ਕਕਈ ਮਤਰਈ ਨਾਲੋਂ ਮਾਂ ਇੱਛਰਾ ਜਿਹੀ ਇੱਕ ਬੜੀ ਚੰਗੀ। ਲੱਖਾਂ ਤਪਦੇ ਜੇਠ ਦੁਪਹਿਰਿਆਂ ਤੋਂ ਲੱਗੀ ਸੌਣ ਵਿੱਚ ਪਹਿਰ ਦੀ ਝੜੀ ਚੰਗੀ। ਸੌ ਸਾਲ ਉਦਾਸੀ ਦੇ ਜੀਣ ਨਾਲੋਂ ਸਿੰਘੋ ਇੱਕੋ ਸਤਸੰਗ ਦੀ ਘੜੀ ਚੰਗੀ। ਉਹ ਘੜੀ ਜਿਸ ਨੂੰ ਤੁਸੀਂ ਬੰਜ ਵਿਹਾਜ ਰਹੇ ਹੋ, ਇਹ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇ ਤੇ ਗੋਸਤੇ ਜੋ ਕੀਨੋ ਸੋਲਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਤੀਜੇ ਜੰਗ ਦੀ ਸਮਾਪਤੀ ਗੁਰੂ ਸਰ ਮਹਾਰਾਜ ਵਿਖੇ ਕਰਕੇ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਤੋਂ ਬਾਅਦ ਕੀਰਤਪੁਰ ਸਾਹਿਬ ਪਹੁੰਚੇ ਹਨ, ਜਿਸ ਨਗਰੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਨੂੰ ਇੱਥੇ ਵਸਣ ਦਾ ਹੁਕਮ ਕੀਤਾ, ਬਾਬਾ ਬੁੱਢਣ ਸ਼ਾਹ ਜੀ ਦਾ ਮਾਣ ਰੱਖਿਆ। ਇਸ ਕੀਰਤਪੁਰ ਸਾਹਿਬ ਦੀ ਨਗਰੀ 'ਚ ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੂਰੇ 5 ਮਹੀਨੇ ਰਹੇ ਤੇ ਇਸੇ ਅਰਸੇ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਇੱਥੇ ਸੰਗਤਾਂ ਆਉਂਦੀਆਂ ਰਹੀਆਂ, ਰੌਣਕਾਂ ਲੱਗਦੀਆਂ ਰਹੀਆਂ, ਗੁਰਮਤਿ ਪ੍ਰਚਾਰ ਸਮਾਗਮ ਚੱਲਦੇ ਰਹੇ। ਇੱਥੇ ਹੀ ਸਿੱਖ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਉਂਦੇ ਰਹੇ। ਇਹਨਾਂ ਸਾਰੀਆਂ ਜੰਗਾਂ ਤੋਂ ਪਹਿਲਾਂ ਦਾ ਸਮਾਂ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ, ਉਦੋਂ ਵੀ ਸਤਿਗੁਰਾਂ ਨੇ ਧਰਮ ਪ੍ਰਚਾਰ ਦੇ ਕਾਰਜ ਵੱਲ ਆਪਣਾ ਮੁੱਖ ਮੋੜਿਆ ਸੀ। ਸਿੱਖ ਇਤਿਹਾਸ ਵਿੱਚ ਦੋ ਨਗਰਾਂ ਦਾ ਵਰਣਨ ਆਉਂਦਾ ਹੈ ਤੇ ਦੋਨਾਂ ਦਾ ਨਾਮ ਇੱਕੋ ਜਿਹਾ ਹੈ। ਇੱਕ ਦਾ ਨਾਮ ਪਹਿਲਾ ਕਰਤਾਰਪੁਰ ਹੈ, ਦੂਜੇ ਦਾ ਨਾਮ ਦੂਜਾ ਕਰਤਾਰਪੁਰ ਹੈ। ਪਹਿਲਾ ਕਰਤਾਰਪੁਰ ਇਹ ਦਰਿਆ ਰਾਵੀ ਦੇ ਕਿਨਾਰੇ ਵਾਕਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਕਰਤਾਰਪੁਰ ਨੂੰ ਵਸਾਇਆ। ਇੱਥੇ ਬੈਠ ਕੇ ਸਤਿਗੁਰਾਂ ਨੇ ਖੇਤੀ ਕੀਤੀ ਲਗਭਗ 11 ਵਰੇ, ਔਰ ਇਸ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ। ਦੂਜਾ ਕਰਤਾਰਪੁਰ ਪੰਚਮ ਪਾਤਸ਼ਾਹ ਦੇ ਵੇਲੇ ਵਸਿਆ, ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੁਆਬੇ ਦੀ ਧਰਤੀ ਨੂੰ ਤਾਰਦੇ ਹੋਏ ਇਹਨਾਂ ਨਗਰਾਂ ਵਿੱਚ ਪ੍ਰਚਾਰ ਦੀ ਲਹਿਰ ਚਲਾਉਂਦੇ ਹੋਏ ਡੱਲੇ ਪਿੰਡ ਵਿੱਚ ਪਹੁੰਚੇ। ਸਤਿਗੁਰਾਂ ਨੇ ਕਈ ਦਿਨ ਡੱਲੇ ਪਿੰਡ ਵਿੱਚ ਕਾਇਮ ਕੀਤਾ। ਜਲੰਧਰ ਦਾ ਸੂਬੇਦਾਰ ਅਜੀਮ ਖਾਂ ਸਤਿਗੁਰੂ ਦੇ ਚਰਨਾਂ ਵਿੱਚ ਆਇਆ, ਪੰਚਮ ਪਾਤਸ਼ਾਹ ਤੁਸੀਂ ਆਪਣਾ ਕੋਈ ਧਾਰਮਿਕ ਕੇਂਦਰ, ਇੱਥੇ ਸਦਾ ਹੀ ਧਰਮ ਦਾ ਪ੍ਰਚਾਰ ਹੁੰਦਾ ਰਹੇ, ਦੁਆਬੇ ਦੀ ਧਰਤੀ ਤੇ ਆਪਣੇ ਕਰ ਕਮਲਾਂ ਨਾਲ ਕੋਈ ਐਸਾ ਨਗਰ ਵਸਾਓ ਜਿਹੜਾ ਤੁਹਾਡੀ ਯਾਦ ਵਿੱਚ ਸਦੀਵੀ ਤੌਰ ਤੇ ਕਾਇਮ ਹੋ ਸਕੇ। ਸਤਿਗੁਰਾਂ ਨੇ ਇੱਥੋਂ ਨੇੜੇ ਹੀ ਕਰਤਾਰਪੁਰ ਨਗਰ ਵਸਾਇਆ, ਜੋ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ
مین روڈ اتنے لگ پگ 10 میل کی وتھ اتنے واقع ہے۔ ایک کرتارپور نگر وساؤن لگیا ستگرو نے ایک بڑی ساری ٹالی کی موڑی کڈ دیتی، تھوڑے دنوں میں ہی نگر وس گیا۔ اس کرتارپور کے نال سکھ اتہاس دیا اسیم یادگار جڑی ہوئی ہیں۔ پنچم پاتشاہ تو بعد چھویں پاتشاہ اتنے آئے، کافی دن رہے اس علاقے میں، ستگرو نے بڑے کوتک ورتائے۔ اس تو بعد ستویں پاتشاہ، پھر نویں پاتشاہ گرو تیگ بہادر صاحب مہاراج بھی اس کرتارپور نگر میں آئے۔ کرتارپور نگر کی مہانتا جتنے ستگرو جی جنگا جڑی ہوئی ہے، اتنے کرتارپور نگر کی مہانتا اس کر کے بھی ہے کہ اتنے بابا دھیر مل سوڈی کی سنتان ہوں تک رہ رہی ہے، انہوں نے کول گرو گرنتھ صاحب مہاراج کی وہ بیڑ ہوں تک موجود ہے جو سب تو پہلے لکھی گئی تھی۔ اس پراتن بیڑ کے درشن ہوں بھی ہر سنگرانت والے دن کرائے جاندے ہیں۔ آخو پیار نہ کر کے ستنام شری واہ۔ اسے کرتارپور کی نگری کے سکھی پرچار کا کارج کردیا قوم نویں ڈنگ جتھے بند کردیا گرو ہرگوبند صاحب مہاراج آئے۔ سنگھ والے علاقے میں شکار کھیڈن جانا، ستگرو جی نے ڈھاڈیاں کے دیوان لاؤنے، کتھا کیرتن ست سنگ کی راہ چلنی۔ ایک دن بڑے میر دے کچھ پٹھان ستگرو کی سنگت میں آئے، تو یہاں پٹھانوں کے نال ایک نکا جا یتیم بچہ بھی ہے۔ ستگرو اس بچے نو وار وار مہر کی نگاہ نال کیوں تکتے جا رہے ہیں؟

ਵਿੱਚ ਦੁਆਬੇ ਦੇਸ਼ ਦੇ ਹਰ ਗੋਬਿੰਦ ਆਏ ਵਿੱਚ ਦੁਆਬੇ ਦੇਸ਼ ਦੇ ਹਰ ਗੋਬਿੰਦ ਆਏ ਸੰਗ ਤੇ ਪ੍ਰਚਾਰ ਦੀ ਧੁੱਪੀ ਲਹਿਰ ਚਲਾਏ।

ਸਤ ਸੰਗ ਤੇ ਪ੍ਰਚਾਰ ਦੀ ਜਿੱਤੀ ਲਹਿਰ ਚਲਾਏ, ਸਤ ਸੰਗ ਤੇ ਪ੍ਰਚਾਰ ਦੀ ਜਿੱਤੀ ਲਹਿਰ ਚਲਾਏ। ਖੇਡਣ ਨਿੱਤ ਸ਼ਿਕਾਰ ਹੈ ਮਰਦਾ ਦੇ ਜਾਏ, ਮਰਦਾ ਦੇ ਜਾਏ, ਉਹ ਖੇਡਣ ਨਿੱਤ ਸ਼ਿਕਾਰ ਹੈ ਮਰਦਾ ਦੇ ਜਾਏ, ਖੇਡਣ ਨਿੱਤ ਸ਼ਿਕਾਰ ਹੈ ਮਰਦਾ ਦੇ ਜਾਏ, ਉਹ ਖੇਡਣ ਨਿੱਤ ਸ਼ਿਕਾਰ ਹੈ ਸ਼ਿਕਾਰ ਹੈ ਮਰਦਾ ਦੇ ਜਾਏ, ਖੇਡਣ ਨਿੱਤ ਸ਼ਿਕਾਰ ਹੈ ਮਰਦਾ ਦੇ।

ਸੁਣਾ ਦੀਏ ਲੋੜ ਮੈਨੂੰ ਇੱਥੇ ਮੈਂ ਬਾਦਸ਼ਾਹ ਤੇਰੀ ਅਪਾਰ ਨੀਲਾ ਜੇ ਮੈਂ ਬਾਦਸ਼ਾਹ ਉੱਥੇ ਮੈਂ ਬਾਦਸ਼ਾਹ

ਮੈਂ ਦੇਖਾਂ ਦੇ ਸੰਗ ਹਨ ਸਜਦੇ ਹਮ ਸਾਏ ਮੈਂ ਦੇਖਾਂ ਦੇ ਸੰਗ ਹਨ ਸਜਦੇ ਹਮ ਸਾਏ ਮੈਂ ਦੇਖਾਂ ਦੇ ਸੰਗ ਹਨ ਸਜਦੇ ਹਮ ਸਾਏ ਉਹ ਪੈਂਦੇ ਖਾਂ

ਉਹ ਕਦੇ ਸੰਗ ਹਨ ਸੱਚ ਦੇ ਹਮਸਾਏ ਆ ਬੇਟੇ ਕਦੇ ਸੰਗ ਹਨ ਸੱਚ ਦੇ ਹਮਸਾਏ ਭਰਤੀ ਕਰ ਲੈ ਗੁਰਾ ਨੇ ਆਪਣਾ ਸੁੱਧ ਬਣਾਏ ਭਰਤੀ ਕਰ ਲੈ ਗੁਰਾ ਨੇ ਬਈ ਭਰਤੀ ਕਰ ਲੈ ਗੁਰਾ ਨੇ ਉਹ ਭਰਤੀ ਕਰ ਲੈ ਗੁਰਾ ਨੇ ਆਪਣਾ ਸੁੱਧ ਬਣਾਏ ਭਰਤੀ ਕਰ ਲੈ ਗੁਰਾ ਨੇ ਆਪਣਾ ਸੁੱਧ ਬਣਾਏ ਓ ਭਰਤੀ ਕਰ ਲੈ।

0: ਦਾ ਸੰਗਤਾਂ ਵਿੱਚ ਗਾਏ ਹੋ ਹੋ।
1: ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹੀ ਭਗਤੀ ਸਰੂਪ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਆਤਮਾ ਅੰਦਰ ਸ਼ਕਤੀ ਦਾ ਸਰੂਪ ਧਾਰਨ ਕੀਤਾ ਸੀ। ਸਤਿਗੁਰੂ ਜੀ ਪਰਉਪਕਾਰੀ ਸਨ, ਆਦਰਸ਼ਕ ਸਨ, ਹਰ ਖੇਤਰ ਵਿੱਚ ਇਨਸਾਨ ਨੂੰ ਅਗਵਾਈ ਦੇਣ ਦੇ ਸਮਰੱਥ ਸਨ। ਇੱਕ ਦਿਨ ਸੰਗਤਾਂ ਦਾ ਇੱਕ ਵੱਡਾ ਕਾਫਲਾ ਗੁਰੂ ਜੀ ਦੇ ਚਰਨਾਂ ਵਿੱਚ ਆਇਆ। ਅਨੋਖਾ ਹੀ ਭਾਣਾ ਸੀ, ਇੱਕ ਬਾਜ ਇੱਕ ਬਟੇਰੇ ਦਾ ਮਾਸ ਤੋੜ ਤੋੜ ਕੇ ਖਾ ਰਿਹਾ ਸੀ ਤੇ ਸਤਿਗੁਰੂ ਜੀ ਇਸ ਬਾਜ ਨੂੰ ਵੇਖ ਵੇਖ ਕੇ ਹੱਸ ਰਹੇ ਸਨ। ਸੰਗਤਾਂ ਦੇ ਮਨਾਂ ਵਿੱਚ ਕੁਝ ਸ਼ੰਕਾ ਪੈਦਾ ਹੋਇਆ। ਗੁਰੂ ਜੀ ਦੇ ਚਰਨਾਂ ਵਿੱਚ ਹੱਥ ਬੰਨ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਤਾਂ ਦਿਆਲੂ ਹੋ, ਤੁਸੀਂ ਤਾਂ ਕਿਰਪਾਲੂ ਹੋ, ਰਹਿਮਤਾਂ ਦੇ ਭੰਡਾਰ ਹੋ, ਤੁਹਾਡਾ ਹਿਰਦਾ ਤਾਂ ਦਇਆ ਨਾਲ ਭਰਪੂਰ ਹੈ, ਫਿਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਬੇਦੋਸ਼ੇ ਜਾਨਵਰ ਨੂੰ ਇਹ ਏਡਾ ਜਾਂਬਾਜ਼ ਜਾਨਵਰ ਬਾਸ ਕਿਵੇਂ ਆਪਣੇ ਪੰਜਿਆਂ 'ਚ ਦਬੋਚ ਦਬੋਚ ਕੇ ਠੂੰਗਾ ਮਾਰ ਮਾਰ ਕੇ ਇਸ ਦਾ ਮਾਸ ਖਾਣ ਦਾ ਯਤਨ ਕਰ ਰਿਹਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਮੈਂ ਤੁਹਾਡੇ ਮਨ ਦੀ ਭਾਵਨਾ ਨੂੰ ਸਮਝਦਾ ਹਾਂ ਕਿ ਇਸ ਵੇਲੇ ਇਹ ਬਾਜ ਇਸ ਬਟੇਰੇ ਨੂੰ ਤੰਗ ਕਰ ਰਿਹਾ ਤੇ ਤੜਪਾ ਤੜਪਾ ਕੇ ਮਾਰ ਰਿਹਾ, ਪਰ ਕੀ ਤੁਸੀਂ ਇਸ ਬਾਜ ਦਾ ਅਤੇ ਇਸ ਬਟੇਰੇ ਦਾ ਪਹਿਲੇ ਜਨਮ ਦਾ ਸੰਬੰਧ ਨਹੀਂ ਵੇਖਣਾ ਚਾਹੋਗੇ? ਸੰਗਤ ਹੈਰਾਨ ਸੀ, ਮਹਾਰਾਜ ਇਹਨਾਂ ਦਾ ਪਹਿਲਾਂ ਵੀ ਆਪਸ ਵਿੱਚ ਕੋਈ ਸੰਬੰਧ ਹੈ? ਹਾਂ ਹਾਂ ਗੁਰਮੁਖੋ, ਇਹਨਾਂ ਦਾ ਬਹੁਤ ਗੂੜਾ ਸੰਬੰਧ ਹੈ। ਤੀਜੇ ਪਾਤਸ਼ਾਹ ਦਾ ਸਿੱਖ ਸੀ ਇਹ ਬਾਜ ਜਿਹੜਾ ਇਸ ਵੇਲੇ ਇਸ ਬਟੇਰੇ ਨੂੰ ਤੋੜ ਤੋੜ ਕੇ ਖਾ ਰਿਹਾ, ਤੇ ਇਹ ਕਿਸੇ ਜ਼ਰੂਰੀ ਕੰਮ ਸਿੱਖੀ ਦੇ ਪ੍ਰਚਾਰ ਹਿੱਤ ਦਰਿਆਏ ਬਿਆਸਾ ਤੋਂ ਪਾਰ ਜਾ ਰਿਹਾ ਸੀ, ਪਰ ਗਰੀਬ ਬੜਾ ਸੀ, ਬੋਝੇ ਵਿੱਚ ਮਾਇਆ ਨਹੀਂ ਸੀ, ਕਿਸ਼ਤੀ ਦਾ ਕਿਰਾਇਆ ਕੋਲ ਨਹੀਂ ਸੀ, ਤੇ ਇਹ ਜਿਹੜਾ ਬਟੇਰਾ ਹੈ ਇਹ ਉਸ ਵਕਤ ਕਿਸ਼ਤੀ ਦਾ ਮਲਾਹ ਸੀ। ਜਿਸ ਵੇਲੇ ਦਰਿਆ ਦੇ ਵਿਚਾਲੇ ਜੇ ਕਿਸ਼ਤੀ ਪਹੁੰਚੀ ਤੇ ਮਲਾਹ ਨੇ ਸਿੱਖ ਕੋਲੋਂ ਪੈਸਿਆਂ ਦੀ ਕਿਰਾਏ ਦੀ ਮੰਗ ਕੀਤੀ। ਸਿੱਖ ਨੇ ਆਖਿਆ, ਗੁਰਸਿੱਖਾ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਕਾਰਜ ਲਈ ਜਾ ਰਿਹਾ, ਮੇਰੇ ਕੋਲ ਮਾਇਆ ਨਹੀਂ, ਜਿਸ ਦਿਨ ਹੋਈ ਮੈਂ ਆਪ ਜੀ ਦਾ ਉਧਾਰ ਚੁਕਾ ਦਿਆਂਗਾ। ਪਰ ਮਲਾਹ ਕਹਿੰਦਾ, ਮੈਨੂੰ ਤਾਂ ਨਗਦ ਪੈਸੇ ਚਾਹੀਦੇ ਨੇ, ਮੈਂ ਤੇਰੇ ਨਾਲ ਉਧਾਰ ਨਹੀਂ ਕਰਨਾ, ਕਾਫੀ ਤੂੰ ਤੂੰ ਮੈਂ ਤੇ ਤਕਰਾਰ ਹੋਇਆ ਦੋਨਾਂ ਵਿਚਾਲੇ। ਆਖਿਰ ਮਲਾਹ ਨੇ ਧੱਕਾ ਦੇ ਕੇ ਗੁਰੂ ਸਾਹਿਬ ਦੇ ਸਿੱਖ ਨੂੰ ਨਦੀ ਵਿੱਚ ਸੁੱਟ ਦਿੱਤਾ। ਸਿੱਖ ਪਾਣੀ ਵਿੱਚ ਡੁੱਬਦਾ ਜਾ ਰਿਹਾ ਹੈ, ਸਿੱਖ ਦੇ ਪ੍ਰਾਣ ਪਖੇਰੂ ਉਡਾਰੀ ਲਾਉਂਦੇ ਜਾ ਰਹੇ ਨੇ, ਤੇ ਨਾਲ ਡੁੱਬਦਾ ਡੁੱਬਦਾ ਸਿੱਖ ਇਹ ਗੱਲ ਕਹਿ ਰਿਹਾ, ਸੱਜਣਾ ਤੂੰ ਮੇਰੇ ਨਾਲ ਧੋਖਾ ਕੀਤਾ, ਮੈਂ ਤੈਨੂੰ ਗੁਰੂ ਦੇ ਨਾਮ ਦਾ ਵਾਸਤਾ ਵੀ ਦਿੱਤਾ, ਪਰ ਤੂੰ ਉਹਨਾਂ ਦੀ ਵੀ ਲਾਜ ਨਹੀਂ ਰੱਖੀ, ਤੇ ਮੇਰਾ ਜੀ ਕਰਦਾ ਮੈਂ ਤੈਨੂੰ ਕੱਚੇ ਨੂੰ ਖਾ ਜਾਵਾਂ। ਆਖੋ ਪਿਆਰ ਨਾਲ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਦੇ ਉਦੋਂ ਤਾਂ ਪ੍ਰਾਣ ਪਖੇਰੂ ਉਡਾਰੀ ਲਾ ਗਏ, ਸਿੱਖ ਦਾ ਉਦੋਂ ਤਾਂ ਦਾਣਾ ਨਾ ਲੱਗਿਆ, ਪਰ ਅੱਜ ਮਹਾਰਾਜ ਨੇ ਇਹਨਾਂ ਨੂੰ ਮੁੜ ਕੇ ਇਸ ਜੋਨੀ ਵਿੱਚ ਪਾਇਆ। ਇਹ ਬਟੇਰਾ ਉਹ ਮਲਾਹ ਹੈ ਜਿਸ ਨੇ ਕਿਸ਼ਤੀ 'ਚ ਬੈਠੇ ਸਿੱਖ ਨੂੰ ਧੱਕਾ ਦੇ ਕੇ ਪਾਣੀ ਵਿੱਚ ਸੁੱਟਿਆ ਸੀ, ਤੇ ਇਹ ਬਾਜ ਗੁਰੂ ਸਾਹਿਬ ਦਾ ਉਹ ਸਿੱਖ ਹੈ ਜੋ ਆਪਣੇ ਪਿਛਲੇ ਜਨਮ ਦਾ ਵਾਇਰ ਲੈ ਰਿਹਾ ਤੇ ਇਹਦਾ ਕੱਚਾ ਮਾਸ ਤੋੜ ਤੋੜ ਕੇ ਖਾ ਰਿਹਾ। ਆਖੋ ਪਿਆਰ ਨਾਲ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕੀਤੇ ਕਰਮਾਂ ਦਾ ਫਲ ਇਨਸਾਨ ਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿਤੇ ਨਾ ਕਿਤੇ ਜ਼ਰੂਰ ਭੁਗਤਣਾ ਪੈਂਦਾ। ਗੁਰੂ ਸਾਹਿਬ ਅਜਿਹੇ ਭਾਣੇ ਆਮ ਵਰਤਾਉਂਦੇ ਰਹਿੰਦੇ ਸਨ। ਅੱਜ ਕਰਤਾਰਪੁਰ ਦੇ ਇਲਾਕੇ ਵਿੱਚ ਦੁਆਬੇ ਦੇ ਖੇਤਰ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਅੰਮ੍ਰਿਤ ਉਠਦੇ ਹਨ, ਇਸ਼ਨਾਨ ਕਰਦੇ ਹਨ, ਬਾਣੀ ਦਾ ਨਿਤਨੇਮ ਹੁੰਦਾ ਹੈ, ਕੀਰਤਨ ਕਥਾ ਦੁਰ ਵਿਚਾਰ ਹੁੰਦੀ ਹੈ। ਉਸ ਤੋਂ ਬਾਅਦ ਢਾਡੀ ਸਿੰਘ ਰੋਜ਼ਾਨਾ ਸਤਿਗੁਰਾਂ ਦੇ ਦੀਵਾਨ ਵਿੱਚ ਭਾਈ ਅਬਦੁਲ ਤੇ ਨੱਥਾ ਵਾਰਾਂ ਗਾਉਣ ਦੀ ਸੇਵਾ ਕਰਦੇ ਹਨ, ਗੱਭਰੂਆਂ ਦੇ ਜੋਸ਼ ਨੂੰ ਗਰਮਾਉਂਦੇ ਹਨ, ਫੌਜਾਂ ਨੂੰ ਜੰਗ ਲਈ ਤਿਆਰ ਕਰਦੇ ਹਨ, ਅਤੇ ਫਿਰ ਦੁਪਹਿਰ ਦੇ ਵੇਲੇ ਫੌਜਾਂ ਯੁੱਧ ਦੀ ਟ੍ਰੇਨਿੰਗ ਦੀ ਸਿਖਲਾਈ ਸਤਿਗੁਰੂ ਆਪ ਆਪਣੇ ਵੱਡੇ ਜਰਨੈਲਾਂ ਦੇ ਸਹਿਯੋਗ ਨਾਲ ਨਵੇਂ ਆਏ ਸਿੱਖਾਂ ਨੂੰ ਪ੍ਰਦਾਨ ਕਰਦੇ ਹਨ, ਅਤੇ ਰੋਜ਼ ਹੀ ਨਵੇਂ ਸਿੱਖ, ਇਕੱਲੇ ਸਿੱਖ ਹੀ ਨਹੀਂ ਕਿਸੇ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਗੁਰੂ ਸਾਹਿਬ ਦੀ ਚਰਨ ਵਿੱਚ ਸ਼ਰਨ ਵਿੱਚ ਆ ਜਾਂਦਾ, ਸਤਿਗੁਰੂ ਉਸ ਨੂੰ اس دے گناہ دے آدھار تے او دے گناہ دی کسرٹی تے پرکھ کے انہوں اپنی فوج وچ بھرتی کر لیں گے۔ اج امرت ویلے ہی 26 جوان پنڈ وڈے میر کرتارپور دے نیڑے اتوں دے 26 چون میں جوان گرو صاحب دی فوج وچ بھرتی ہون لئی آئے، جنہاں وچ امیر خان، عطاءاللہ خان، یہ سارے ہی پٹھانا دے لڑکے سن۔ گرو صاحب دے کول تنخواہ تے بھرتی ہو کے سکھ قوم دا ساتھ دینا چاہتے سن۔ ستگرہ نے آخیا ساری ٹکر کسے دھرم کسے مذہب دے نال نہیں۔ موہسن فانی بھی لکھتا ہے جو گرو صاحب کا سمکالی اتہاسکار ہے کہ ستگرو تا جبر دے برودھ جہاد دھرم یدھ چھیڑ رہے سن، کسے دھرم دے نال انہاں دا کوئی ٹکرا نہیں سی۔ ڈاکٹر گنڈا سنگھ جی نے بھی انہاں وچاراں دی حامی بھری۔ گرو صاحب نے انہاں 26 جواناں نو اپنی فوج وچ بھرتی کر لیا۔ انہاں 26 جواناں دے نال ایک نکا جا بچہ بھی آیا، یہ بھی عمر بڑی چھوٹی ہے پر یہ اکال پرکھ نے کہر ٹایا۔ جب نکاجا سی ادو ماں چھڈ کے انہوں جہان تو تر گئی، جب تھوڑا ہور وڈا ہویا یہ اپنے بچپن کی ہوش آئی، یہ پیو کا سایا یہ سیس تو اٹھ گیا تے پینڈے خان بالکل یتیم ہو گیا۔ دنیا میں بندے کا کڈے تو کڈا نقصان ہو جاوے پر کدے کسی کی ماں سے کدے کسی کا باپ کا سایا وہ سیس تو نہ اٹھے۔ جس کے ماپے جہان تو ٹر جان کہتے ہیں انہوں تے گائیاں دے ناگ بھی تھنیر بن کے جنگل نو آتے ہیں تے ماپیا بارے بچے کا سنسار تے کوئی جوڑ نہیں، ماں باپ تو بنا بچے نو صحیح سکھیا نہیں مل سکتی۔ ودوان کہتے ہیں ماپے ہی بچے دے پہلے ادھیاپک ہیں، سکول جان تو پہلا جو سکھیا گھر دے ماحول وچوں بچہ گرہن کرتا ہے انہوں ماپے ہی پردان کرتے ہیں۔ جتنا مہان ماپیا کا جیون ہوئے گا، جتنے اچے کیلٹر، جتنی اچھی مریادا، اچے سچے جیون دے ماپے دھارنی ہون گے، بچے بھی قدرتن اپنے ماپیا کا پرباب قبول کرن گے۔ جے ماں باپ کبھی آپ ہی گردوارے نہیں آتے، جے ماں باپ امرت ویلے اٹھ کے کبھی

ਲੱਜ ਸੇਵਕਾਂ ਦੀ ਪਾਲ, ਲੱਜ ਸੇਵਕਾਂ ਦੀ ਪਾਲ, ਲੜਕੀ ਜਵਾਨ ਅਸਲੀ ਕਰੋ ਸ਼ਾਦੀ ਤੁਸੀਂ ਪਿੰਡ ਖਾਦੇ ਨਾਲ, ਲੜਕੀ ਜਵਾਨ ਅਸਲੀ ਕਰੋ ਸ਼ਾਦੀ ਤੁਸੀਂ

ਸੀ ਆਪਿਓ ਨਾ ਪਾਲ ਕੀਤਾ ਜੰਗ ਲਈ ਤਿਆਰ ਸੀ ਘਰੇ ਅੰਨ ਕਾ ਜੱਟ ਹੋਇਆ ਸੀ ਜਵਾਨ ਤੰਗਾ ਜਦੋਂ ਹੋਇਆ ਸੀ ਜਵਾਨ ਚੰਗਾ ਦਾਦਾ ਜੀ ਨੇ ਕਰਕੇ ਖਿਆਲ ਦਾਦਾ ਜੀ ਨੇ ਕਰਕੇ ਖਿਆਲ ਲੜਕੀ ਜਵਾਨ ਹੈ ਸਾਡੀ ਕਰੋ ਸ਼ਾਦੀ ਤੁਸੀਂ ਪੈਂਦੇ ਸਾਡੇ ਨਾਲ ਲੜਕੀ ਜਵਾਨ ਹੈ ਸਾਡੀ ਕਰੋ ਸ਼ਾਦੀ ਤੁਸੀਂ ਪੈਂਦੇ

0: ਇਹ ਦੋਹਰਾ ਉਸ ਵੇਲੇ ਪੰਜਵੇਂ ਪਾਤਸ਼ਾਹ ਲਿਖਿਆ ਦੰਗਲ ਹੁੰਦਾ ਸੀ ਅਤੇ ਹਰਗੋਬਿੰਦ ਸਾਹਿਬ ਘੋੜ ਸਵਾਰ ਦੌੜਦੇ ਅਤੇ ਭੱਜਦੇ ਨੱਠਦੇ ਗੱਤਕਾ ਵਾਲੀ ਖੇਡਦੇ ਸਨ। ਘੋਲ ਹੁੰਦਾ ਸੀ ਇੱਕ ਰਾਜੇ ਦੀਆਂ ਦੋ ਲੜਕੀਆਂ ਸੀ, ਤਿੰਨ ਚਾਰ ਹੈ। ਉਹ ਗਰੀਬ ਸਾ ਰਾਜਾ ਪੰਡਿਤ ਸੀਗਾ ਅਤੇ ਪੰਡਿਤ ਨੇ ਅਤੇ ਉਹ ਵਿਆਹ ਕਰਨਾ ਸੀ ਅਤੇ ਉਹਨੂੰ ਲੱਗਾ ਪਤਾ ਮਸਕੀਨੀਆਂ ਪਹਿਲਵਾਨ ਜਿਹੜਾ ਆ ਉਹ ਕੁਝ ਦਾਨ ਕਰ ਦਿੰਦਾ ਜੇ ਪੈਸੇ ਮੰਗੇ, ਜੇ ਆਪਾਂ ਉਹਦੇ ਕੋਲੋਂ ਪੈਸੇ ਮੰਗੀਏ ਤਾਂ ਕੁਝ ਪੈਸੇ ਦੇਵੇਗਾ, ਆਪਾਂ ਵਿਆਹ ਕਰ ਲਵਾਂਗੇ। ਮਸਕੀਨੀਆਂ ਪਹਿਲਵਾਨ ਦੇ ਕੋਲ ਗਿਆ ਉਹ ਪੰਡਿਤ, ਉਹ ਕਹਿੰਦਾ ਮੈਨੂੰ ਕੁਝ ਮਾਇਆ ਦੀ ਲੋੜ ਆ, ਮੈਂ ਗਰੀਬ ਆਦਮੀਆਂ ਵਿਆਹ ਕਰਨਾ। ਮਸਕੀਨੀਆਂ ਕਹਿਣ ਲੱਗਾ ਇੱਦਾਂ ਕਰ ਪੰਡਿਤ ਜੀ, ਤੇਰੀ ਵੀ ਜਿਹੜੀ ਬਾਡੀ ਆ ਜਵਾਨ ਨਾ ਲੱਗਦੀ, ਹਾਲੇ ਸਰੀਰ ਤੇਰਾ ਤਕੜਾ ਆ, ਤੂੰ ਇੱਕ ਪਾਸਿਓਂ ਆ ਜਾਈ, ਇੱਕ ਪਾਸਿਓਂ ਮੈਂ ਆ ਜਾਊਂ, ਤੈਨੂੰ ਮੋਢਾ ਦੇ ਦੂੰਗਾ, ਤੇਲ ਤੂੰ ਲਾ ਕੇ ਕੱਛਾ ਕੁੱਛਾ ਸਮਾ ਕੇ ਪਰਸੋਂ ਚੌਥ ਨੂੰ ਦੰਗਲ ਆ, ਦੰਗਲ ਵਿੱਚ ਆ ਜਾਈ। ਉਹ ਮਸਕੀਨੀਆਂ ਪਹਿਲਵਾਨ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਪੇਸ਼ ਕਰਦੇ ਹਨ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਸਾਕਾ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਰੰਗੜ।
1: ਖਾਲਸਾ ਜੀ, ਇਤਿਹਾਸ ਗਵਾਹ ਹੈ, ਸਿੱਖ ਕੌਮ ਨੇ ਦੇਸ਼ ਧਰਮ ਅਤੇ ਕੌਮ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਸਿੱਖ ਕੌਮ ਉੱਤੇ ਸੈਂਕੜੇ ਵਾਰ ਮੁਸੀਬਤਾਂ ਤੇ ਝੱਖੜ ਝੁੱਲੇ ਤੇ ਇਹਨਾਂ ਦਾ ਮੁਕਾਬਲਾ ਸਿੱਖ ਕੌਮ ਨੇ ਖਿੜੇ ਮੱਥੇ ਕੀਤਾ। ਬਹਾਦਰੀ ਅਤੇ ਦਲੇਰੀ ਨਾਲ ਇਹਨਾਂ ਮੁਸੀਬਤਾਂ ਉੱਤੇ ਜਿੱਤ ਪ੍ਰਾਪਤ ਕੀਤੀ, ਆਪਣੀ ਅਣਖ ਅਤੇ ਸਿੱਖੀ ਨੂੰ ਬਰਕਰਾਰ ਰੱਖਿਆ। ਸਿੱਖ ਕੌਮ ਤੇ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਗਿਆ। ਜਿਉਂ ਹੀ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ, ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਚੁੱਕ ਲਈ। ਸਿੱਖਾਂ ਦੀ ਭਾਲ ਵਿੱਚ ਗਸਤੀ ਫੌਜਾਂ ਚੜ ਪਈਆਂ। ਸਾਰੇ ਇਲਾਕੇ ਦੇ ਅਹਿਲਕਾਰ, ਨਵਾਬ, ਤੁਲਕਾਦਾਰ ਇਕੱਠੇ ਕਰ ਜ਼ਕਰੀਆ ਖਾਨ ਨੇ ਉਹਨਾਂ ਨੂੰ ਸ਼ਾਹੀ ਫਰਮਾਨ

ਖਾਲਸਾ ਜੀ, ਸ਼ਾਹੀ ਫਰਮਾਨ ਸੁਣ। ਇਲਾਕੇ ਦੇ ਚੌਧਰੀਆਂ ਨੇ ਸਿੱਖਾਂ ਨੂੰ ਮਾਰ ਮੁਕਾਉਣ ਲਈ ਅੱਤ ਚੁੱਕ ਲਈ। ਸਭ ਤੋਂ ਜ਼ਿਆਦਾ ਅੱਤ ਚੁੱਕੀ ਮੱਸੇ ਰੰਗੜ ਮੰਡਿਆਲੀਏ ਨੇ। ਉਹ ਹੱਥ ਧੋ ਕੇ ਸਿੱਖਾਂ ਦੇ ਮਗਰ ਪੈ ਗਿਆ। ਕਈ ਨਿਰਦੋਸ਼ ਮੌਤ ਦੇ ਕਾਟ ਉਤਾਰ ਦਿੱਤੇ। ਸਿੱਖਾਂ ਦਾ ਘਰਾਂ ਵਿੱਚ ਟਿੱਕੇ ਰਹਿਣਾ ਔਖਾ ਹੋ ਗਿਆ। ਧਰਤੀ ਦਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ। ਮਾਝੇ ਦੇ ਇਲਾਕੇ ਨੂੰ ਛੱਡ ਸਿੰਘ ਜੰਗਲੀ ਜਾ ਲੁਕੇ। ਬੀਕਾਨੇਰ ਜਾ ਟਿਕਾਣਾ ਕੀਤਾ। ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਉੱਤੇ ਲੰਘਾਉਂਦੇ, ਮੁੱਠੀ ਭਰ ਛੋਲੇ ਚੱਪ ਗੁਜ਼ਾਰਾ ਕਰਦੇ, ਪਰ ਸਿਦਕੋ ਨਾ ਡੋਲੇ। ਜਦੋਂ ਮੌਕਾ ਮਿਲਦਾ ਵੈਰੀ ਉੱਤੇ ਇੰਜ ਟੁੱਟ ਪੈਂਦੇ।

ਖਾਲਸਾ ਜੀ ਚੌਧਰੀ ਮੱਸੇ ਰੰਗੜ ਦਾ ਪਿੰਡ ਅੰਮ੍ਰਿਤਸਰ ਤੋਂ 4 ਕੁ ਮੀਲ ਦੂਰ ਸੀ। ਜਦੋਂ ਸਿੱਖ ਮਾਝੇ ਦਾ ਇਲਾਕਾ ਛੱਡ ਗਏ ਤਾਂ ਮੱਸਾ ਅੰਮ੍ਰਿਤਸਰ ਜਾ ਬੈਠਾ। ਰੰਗੜ ਦੀ ਮੱਤ ਮਾਰੀ ਗਈ, ਗੁਰੂ ਘਰ ਦੀ ਬੇਅਦਬੀ ਕਰਨ ਲੱਗਾ, ਹਰਿਮੰਦਰ ਸਾਹਿਬ ਵਿੱਚ ਕੰਜਰੀ ਨਚਾਉਣ ਲੱਗਾ। ਪ੍ਰਕਰਮਾ ਵਿੱਚ ਸ਼ਰਾਬ ਦੇ ਦੌਰ ਚੱਲਦੇ ਪਾਲਕੀ ਵਾਲੀ ਥਾਂ ਮੱਸਾ ਪਲੰਘ ਉੱਤੇ ਬੈਠ ਹੁੱਕਾ ਪੀਂਦਾ। ਗੁਰੂ ਘਰ ਦੇ ਸ਼ਰਧਾਲੂ ਸਿੱਖ ਸੁਣ ਕੇ ਬੜੇ ਦੁਖੀ ਹੁੰਦੇ, ਪਰ ਕਿਸੇ ਦੀ ਵੀ ਪੇਸ਼ ਨਹੀਂ ਸੀ ਜਾਂਦੀ। ਅਖੀਰ ਇੱਕ ਦਿਨ ਕੰਗ ਪਿੰਡ ਦੇ ਭਾਈ ਬੁਲਾਕਾ ਸਿੰਘ ਨੇ ਬੀਕਾਨੇਰ ਨੂੰ ਚਾਲੇ ਪਾ ਦਿੱਤੇ। ਰਾਹ ਦੀਆਂ ਔਕੜਾਂ ਚੱਲਦਾ ਸਿੰਘਾਂ ਦੇ ਡੇਰੇ ਜਾ ਪੁੱਜਾ। ਦਲ ਖਾਲਸਾ ਦੇ ਜਥੇਦਾਰ ਬੁੱਢਾ ਸਿੰਘ ਦੇ ਅੱਗੇ ਜਾ ਫਰਿਆਦੀ ਹੋਇਆ।

ਬੁਲਾਕਾ ਸਿੰਘ ਦੇ ਮੂੰਹੋਂ ਹਰਿਮੰਦਰ ਸਾਹਿਬ ਬਾਰੇ ਸੁਣ ਕੇ ਜੱਥੇਦਾਰ ਅੰਦਰ ਗੁੱਸੇ ਦੀ ਅੱਗ ਭੜਕ ਉੱਠੀ। ਜਿੱਥੇ ਸਿੰਘ ਦੇ ਦਿਲ ਵਿੱਚ ਮੱਥੇ ਰੰਗਣ ਵਾਲੇ ਕ੍ਰੋਧ ਦੇ ਪਾਂਬੜ ਮਚਣ ਲੱਗੇ, ਉੱਥੇ ਉਸ ਨੂੰ ਬੁਲਾਕਾ ਸਿੰਘ ਤੇ ਵੀ ਗੁੱਸਾ ਆ ਗਿਆ ਕਿ ਉਹ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਵੇਖ ਉੱਥੇ ਹੀ ਲੜਕੇ ਕਿਉਂ ਨਾ ਮਰ ਗਿਆ। ਖਾਲਸਾ ਜੀ, ਅੰਤ ਗੁੱਸੇ ਨਾਲ ਪਰੇ ਪੀਤੇ ਜੱਥੇਦਾਰ ਨੇ ਬੁਲਾਕਾ ਸਿੰਘ ਨੂੰ ਇਉਂ ਆਖਿਆ।

0: ਕੇ ਆਉਂਦਾ ਹੱਥ ਵਿਖਾ।
1: ਖਾਲਸਾ ਜੀ, ਬੁਲਾਕਾ ਸਿੰਘ ਨੇ ਇਹ ਗੱਲ ਸੁਣ ਕੇ ਨੀਵੀਂ ਪਾ ਲਈ। ਸੋਚਣ ਲੱਗ ਪਿਆ ਕਿ ਠੀਕ ਹੀ ਮੈਂ ਕਾਇਰਾਂ ਵਾਲੀ ਕਰਤੂਤ ਕਰ ਆਇਆ ਹਾਂ। ਜੇ ਮੈਂ ਹਰਿਮੰਦਰ ਸਾਹਿਬ ਦੀ ਸ਼ਾਨ ਬਦਲੇ ਜਾਨ ਦੇ ਦਿੰਦਾ, ਕੀ ਮੱਸੇ ਨਾਲ ਲੜ ਮਾਰਨ ਲਈ ਹੋਰ ਵੀ ਸਿਖਾਉਂਦੇ? ਕੀ ਮੈਂ ਠੀਕ ਹੀ ਧਰਮ ਨਾਲੋਂ ਜਾਨ ਨੂੰ ਪਿਆਰੀ ਸਮਝ ਕੇ ਭੱਜ ਆਇਆ ਹਾਂ? ਤੇ ਫਿਰ ਸਿੱਖ ਨੇ ਆਪ ਹੀ ਜਵਾਬ ਦਿੱਤਾ, ਨਹੀਂ, ਜੇ ਮੈਂ ਉੱਥੇ ਲੜ ਕੇ ਮਰ ਜਾਂਦਾ ਤਾਂ ਹਰਿਮੰਦਰ ਸਾਹਿਬ ਦੀ ਹੋ ਰਹੀ ਬੇਅਦਬੀ ਬਾਰੇ ਇਹਨਾਂ ਸਿੰਘਾਂ ਨੂੰ ਖਬਰ ਕੌਣ ਪਹੁੰਚਾਉਂਦਾ? ਐਨੀ ਗੱਲ ਸੋਚ ਬੁਲਾਕਾ ਸਿੰਘ ਨੇ ਜਥੇਦਾਰ ਨੂੰ ਫਿਰ ਇੰਝ ਫਰਮਾਇਆ।

0: ਉਹੀ ਸਿੰਘ ਪਾਊਗਾ ਗੁਰੂ ਘਰੋਂ ਵਡਿਆਈ
1: ਖਾਲਸਾ ਜੀ ਜਥੇਦਾਰ ਦੀ ਲਲਕਾਰ ਸੁਣ ਸੈਂਕੜੇ ਸਿੰਘਾਂ ਦੇ ਡੌਲੇ ਫਰਕ ਪਏ ਅੱਖਾਂ ਵਿੱਚ ਖੂਨ ਉਤਰ ਆਇਆ ਮੱਸੇ ਰੰਗੜ ਤੋਂ ਗੁਰੂ ਘਰ ਦੀ ਨਿਰਾਦਰੀ ਦਾ ਬਦਲਾ ਲੈਣ ਲਈ ਸੀਨੇ ਅੱਗ ਮੱਚ ਉੱਠੀ ਮਹਤਾਬ ਸਿੰਘ ਪੰਗੂ ਮੀਰਕੋਟੀਆ ਤੇ ਸੁੱਖਾ ਸਿੰਘ ਮਾੜੀ ਕਬੋਕੀ ਵਾਲਾ ਦੋਨੋਂ ਉੱਠ ਖੜੇ ਹੋਏ ਸ਼ੇਰਾਂ ਦਾ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਗਿਆ ਜਥੇਦਾਰ ਤੋਂ ਗੁਰੂ ਘਰ ਦੀ ਰਾਖੀ ਕਰਨ ਵਾਸਤੇ ਜਾਣ ਦੀ ਆਗਿਆ ਮੰਗੀ ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਜਥੇਦਾਰ ਨੂੰ ਪੇਸ਼ ਕਰਨ ਲਈ ਘੋੜਿਆਂ ਉੱਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਇੰਜ ਤੁਰ ਪਏ
0: ਘੋੜਿਆਂ ਤੇ ਬਹਿ ਗਏ

ਖਾਲਸਾ ਜੀ ਦੋਨੋਂ ਸਿੰਘ ਵੈਰੀਆਂ ਦੀ ਨਜ਼ਰ ਤੋਂ ਬਚਦੇ ਅੰਮ੍ਰਿਤਸਰ ਦੇ ਨੇੜੇ ਜਾ ਪੁੱਜੇ। ਮੱਥੇ ਤੱਕ ਪਹੁੰਚਣ ਦੀ ਸਕੀਮ ਕਰ ਲਈ। ਇੱਕ ਪੁਰਾਣੇ ਖੇਤ ਤੋਂ ਠੀਕ ਗਈਆਂ ਇਕੱਠੀਆਂ ਕਰ ਬੋਰੀ ਵਿੱਚ ਭਰ ਲਈਆਂ। ਆਪਣੇ ਕੇਸ ਪਿੱਛੇ ਨੂੰ ਸੁੱਟ ਚੌਧਰੀ ਜੱਟਾਂ ਦਾ ਬੇਸ ਬਣਾ ਲਿਆ। ਤਲਵਾਰਾਂ ਚੋੜਿਆਂ ਹੇਠ ਲੁਕਵਾ ਲਈਆਂ ਤੇ ਹਰਿਮੰਦਰ ਸਾਹਿਬ ਵੱਲ ਤੁਰ ਪਏ। ਦੋਨੋਂ ਸ਼ੇਰ ਦਰਸ਼ਨੀ ਜੂੜੀ ਜਾ ਪੁੱਜੇ। ਬੂਹੇ ਤੇ ਸੱਜੇ ਹੱਥ ਲਾਚੀ ਬੇਰੀ ਨਾਲ ਘੋੜੇ ਬੰਨ ਦਿੱਤੇ। ਸੁੱਖਾ ਸਿੰਘ ਨੇ ਬੋਰੀ ਨੂੰ ਮੋਢੇ ਤੇ ਚੁੱਕ ਲਿਆ। ਪਹਿਰੇਦਾਰਾਂ ਨੇ ਸੋਚਿਆ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹੋਣਗੇ, ਤਾਂ ਕਿਸੇ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਨਾ ਰੋਕਿਆ। ਭਾਦੋਂ ਦੀ ਦੁਪਹਿਰ ਹੋਣ ਕਰਕੇ ਉਸ ਵੇਲੇ ਜ਼ੋਰ ਦੀ ਹਨੇਰੀ ਵਗ ਰਹੀ ਸੀ। ਸਿੰਘਾਂ ਨੇ ਅੰਦਰ ਲੰਘ ਮਨ ਹੀ ਮਨ ਗੁਰੂ ਅੱਗੇ ਅਰਦਾਸ ਕੀਤੀ ਤੇ ਸੱਚੇ ਪਾਤਸ਼ਾਹ ਤੇਰੇ ਸਿੰਘਾਂ ਦਾ ਵਾਰ ਖਾਲੀ ਨਾ ਜਾਵੇ। ਕੀ ਦੇਖਦੇ ਨੇ, ਹੰਕਾਰੀ ਮੱਸਾ ਪਲੰਗ ਤੇ ਬੈਠਾ ਹੁੱਕਾ ਪੀ ਰਿਹਾ ਤੇ ਕੰਜਰੀ ਨੱਚਦੀ ਪਈ ਹੈ। ਸੁੱਖਾ ਸਿੰਘ ਨੇ ਅੰਦਰ ਲੰਘਦੇ ਹੀ ਬੋਰੀ ਪਲੰਗ ਹੇਠ ਸੁੱਟ ਦਿੱਤੀ। ਜਦੋਂ ਮੱਸੇ ਨੇ ਬੋਰੀ ਦੇਖਣ ਲਈ ਹੇਠ ਸਿਰ ਚੁਕਾਇਆ ਤਾਂ ਮਹਿਤਾਬ ਸਿੰਘ ਨੇ ਤਲਵਾਰ ਦੇ ਇੱਕੋ ਵਾਰ ਨਾਲ ਮੱਸੇ ਦਾ ਸਿਰ ਲਾ ਕੇ ਆਓ ਮਾਰਿਆ।

ਤੈਨੂੰ ਸ੍ਰੀ ਦਸਤਾਰਾਂ ਸੁਣਦੀਆਂ ਤੈਨੂੰ ਸਿੰਘ ਹੈ ਅਸਾਂ ਨੂੰ ਕਿਹਾ ਜਾਂਦਾ ਮੌਤ ਤੈਨੂੰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਨੰਦਪੁਰ ਦਾ ਕਿਲਾ ਛੱਡ ਕੇ ਸਰਸਾ ਨਦੀ ਤੇ ਆਏ ਹਨ। ਜੰਗ ਵਿੱਚ ਵੀ ਆਸਾ ਦੀ ਵਾਰ ਨਹੀਂ ਛੱਡੀ। ਆਸਾ ਦੀ ਵਾਰ ਦਾ ਕੀਰਤਨ ਸੁਣਿਆ ਹੈ, ਉਪਰੰਤ ਜੰਗ ਹੋ ਰਿਹਾ ਹੈ। ਸਾਧ ਸੰਗਤ, ਸਰਸਾ ਨਦੀ ਤੇ ਬੜਾ ਘਮਸਾਨ ਦਾ ਯੁੱਧ ਹੋਇਆ, ਬੜੀ ਤਲਵਾਰ ਚੱਲੀ, 10 ਲੱਖ ਫੌਜ ਹੈ। ਸਰਸਾ ਨਦੀ ਠਾਠਾਂ ਪਈ ਮਾਰਦੀ ਹੈ ਤੇ ਸ਼ਾਇਰ ਕੀ ਆਖਦਾ ਹੈ ਜੀ,

ਸਾਹਿਬ ਕਲਗੀਧਰ ਪਾਤਸ਼ਾਹ ਦੇ ਨਾਲ ਸਿੰਘਾਂ ਨੇ ਸਰਸਾ ਨਦੀ ਪਾਰ ਕੀਤੀ। ਕਿਲ੍ਹਾ ਚਮਕੌਰ ਵਿੱਚ ਜਾ ਕੇ ਡੇਰੇ ਬਿਰਾਜਮਾਨ ਕੀਤੇ ਹਨ, ਜਿਨ੍ਹਾਂ ਤੇ ਜਿਨ੍ਹਾਂ ਨੂੰ ਸਤਿਗੁਰਾਂ ਤੇ ਨਿਸ਼ਚਾ ਸੀ, ਵਿਸ਼ਵਾਸ ਸੀ, ਭਰੋਸਾ ਸੀ। ਸਰਸਾ ਨਦੀ ਤੋਂ ਪਾਰ ਲੰਘ ਗਏ ਘੋੜੇ ਠੇਲ ਕੇ, ਸਾਧ ਸੰਗਤ ਕਈ ਸਰਸਾ ਨਦੀ ਤੇ ਭੇਟਾ ਚੜ ਗਏ ਹਨ। ਕੀ ਹੋਇਆ, ਚਮਕੌਰ ਦੀ ਗੜੀ ਦੇ ਵਿੱਚ ਸਾਹਿਬਾਂ ਦੀ ਸਵਾਰੀ ਆਈ ਹੈ ਤੇ ਸ਼ਾਇਰ ਪ੍ਰਮਾਣ ਕਰਦਾ ਹੈ

ਸਾਥ ਸੰਗਤ ਕਿਲੇ ਦੇ ਵਿੱਚ ਖੈਮੇ ਲੱਗੇ ਹੋਏ ਹਨ, ਤੰਬੂ ਲੱਗੇ ਹੋਏ ਹਨ, ਸਾਰੀ ਦਿਹਾੜੀ ਦੀ ਫੌਜ ਲੜਾਈ ਕਰਕੇ ਥੱਕੀ ਹੋਈ ਹੈ, ਆਰਾਮ ਕਰ ਰਹੀ ਹੈ, ਕਈ ਮਲਮ ਪੱਟੀਆਂ ਕਰਾ ਰਹੇ ਹਨ, ਆਰਾਮ ਕਰ ਰਹੇ ਹਨ। ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ, ਸਾਹਿਬ ਬਾਬਾ ਜੁਝਾਰ ਸਿੰਘ, ਉਹ ਵੀ ਆਰਾਮ ਆਪਣੇ ਖੈਮੇ ਵਿੱਚ ਆਰਾਮ ਕਰ ਰਹੇ ਹਨ। ਤੇ ਰਾਤ ਨੂੰ ਸਾਹਿਬ ਕਲਗੀਧਰ ਪਾਤਸ਼ਾਹ ਟਹਿਲਦੇ ਹਨ ਤੇ ਸਾਰੇ

ਜਥੇਦਾਰ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

कोट जख किनर पिसाच कई कोट भूत प्रेत सूकर मृगाच कई कोट जख किनर

जीवन एक मार्ग है, बहुत लंबा मार्ग, बहुत लंबा मार्ग। इसका आज भी बहुत दूर है, बहुत दूर है, और अंत दुनिया भी अथाह दूरियां ने, अथाह दूरियां ने। ना आज की दूरी नाप देख आ सकती है, ना अंत की दूरी नाप देख आ सकती है। जीवन एक मार्ग है, जीव पांडी है, जीव पंथी है, जीव मुसाफिर है, जीव राही है। जीवन राह है, जीव राही है। इस विच मनुखा जन्म चौक की तरह है, चौराहे की तरह है, और जीव किधरे अगे जाने की हिम्मत ना जुटा सकिया पिछे भी मुड़ सकता है, खब्बे भी जा सकता है, सज्जे भी जा सकता है, और किधरे खुशकिस्मती होवे, प्रलब्ध होवे, गुरु का आशीर्वाद होवे, सत्संग की लगन होवे, तो अगां भी जा सकता है, और अंता नू छू के बेअंत विच लीन भी हो सकता है। आद कित्थों है? वास्तविक इस बारे धार्मिक के आम विद्वान एक मत होके सहमत ने, ना इंतहा की खबर ना इब्तिदा मालूम। भाई साहब भाई नंद लाल इस नू इस तरह बयान करते हैं, नबूद हेच निशान हां जे जमीनो आसमा, कि सौके यादे तो आवर्द दर वजूद मरा। ए मेरा वजूद, ए मेरी हस्ती, उस दिन तो हे प्रभु तेरे मार्ग से है, जीवन दे राह से है, जबकि अजे जमीन आसमान आलमे वजूद देख नहीं आए। संसार इस तरह भी बनकर वारा नहीं। एक सूफी संत की पकड़ देखी कुछ इस तरह की ही घटना आई है, और ये सूफी संत ने ईरान के शहर समझ तबरेज देवासी, तबरेज एक बहुत बड़ा शहर और समझ इस फकीर दाना जिस करके प्रचलित हो गया समझ तबरेज। पंजाबी की कहावत है, सौ सियाने इको मत, अगर सच केवल एक है तो चाहे हिंदू है, मुस्लिम है, सिख है, ईसाई है, जैनी है, बुद्धिस्ट है, यहूदी है, पारसी है, सहमत होना ही पड़ेगा, और सहमत नहीं तो वो सतवादी नहीं, सतवादी है तो एक सच्चाई नाल सहमत होना पड़ेगा। इस वास्ते जब दुनिया के सियाने आलम फाजल गहरे तल से जीण वाले किधरे सौ दो सौ कट्ठे हो जाने, उन्होंने झगड़ा नहीं आता, क्योंकि एक ने सच कहना है, बाकी सारिया ने सच नाल सहमत हो जाना है। जो भाई साहब भाई नंद लाल कह रहे हैं हो बहु वो ही समझ तबरेज कह रहे हैं, आदम न बूदो मन बूदम, हवा न बूदो मन बूदम, इन कस्म बूदो मन बूदम, मन आशिके देरी ना हम। हे खुदा, मैं तो बहुत पुराना प्रेम तेरे रस्ते से चल रहा चल रहा, पहले तेरी प्राकृत दे मर्जी दे मुताबिक चलता रहा, फिर तो स्वतंत्रता दे दी
ਮਨੁੱਖ ਸਨ ਵਿੱਚ ਆਪਣੀ ਹਿੰਮਤ ਜੁਟਾਉਂਦਾ ਰਿਹਾ, ਤੇਰੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਮੈਂ ਬਹੁਤ ਲੰਬੀ ਯਾਤਰਾ ਤੈਅ ਕਰਕੇ ਆਇਆ ਜਦਕਿ ਮਨੁੱਖ ਨਹੀਂ ਸਨ, ਪਰ ਇਹ ਮਾਇਆ ਰੂਪੀ ਸੰਸਾਰ ਨਹੀਂ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਕਸ ਨਾ ਬੋਧੋ ਮਨ ਬੋਧਮ, ਮਨ ਆਸ਼ਿਕੇ ਦੇਰੀ ਨਾਮ। ਨਹੀਂ ਕਿ ਬਹੁਤ ਪੁਰਾਣਾ ਆਸ਼ਿਕ, ਬਹੁਤ ਪੁਰਾਣਾ ਆਸ਼ਿਕ। ਇਸੇ ਨੂੰ ਮਹਾਨ ਰਹੱਸਵਾਦੀ ਗੁਰੂ ਘਰ ਦੇ ਪ੍ਰੇਮੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਫਿਦਾ ਹੋਣ ਵਾਲੇ ਭਾਈ ਸਾਹਿਬ ਭਾਈ ਨੰਦ ਲਾਲ ਇਸ ਤਰ੍ਹਾਂ ਫਰਮਾਨ ਕਰਦੇ ਨੇ, ਨਾ ਬੋਧ ਏਕ ਨਿਸ਼ਾਨ ਹਾਜ਼ੇ ਜ਼ਮੀਨੋਂ ਆਸਮਾ ਕਿ ਸੌ ਕੇ ਯਾਦੇ ਤੋ ਆਵੁਰਗ ਦਰ ਵਜੂਦ ਮਰਾ। ਜ਼ਮੀਨ ਤੇ ਆਸਮਾਨ ਦਾ ਤੇ ਨਾਮੋ ਨਿਸ਼ਾਨ ਵੀ ਨਹੀਂ ਸੀ, ਅਜੇ ਆਲਮੀ ਵਜੂਦ ਵਿੱਚ ਨਹੀਂ ਆਏ ਸਨ, ਅਜੇ ਇਸ ਤਰ੍ਹਾਂ ਦੇ ਨਾਮਾਂ ਦੀ ਦੁਨੀਆਂ ਵੀ ਪ੍ਰਚਲਿਤ ਨਹੀਂ ਹੋਈ ਸੀ। ਮੈਂ ਉਦੋਂ ਦਾ ਚੱਲਿਆ ਹੇ ਪ੍ਰਭੂ ਤੇਰੀ ਰਾਹ ਵਿੱਚ, ਤੇਰੇ ਪੰਥ ਦੇ ਤੇਰੇ ਰਸਤੇ ਦੇ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਉਤਪਤ ਪਰਲੇ ਸਬਦੇ ਹੋਵੇ, ਸਬਦੇ ਹੀ ਫਿਰ ਉਪਤ ਹੋਵੇ। ਪਰਮਾਤਮਾ ਤੋਂ ਇੱਕ ਸ਼ਬਦ ਹੋਇਆ, ਕਦੋਂ ਹੋਇਆ, ਕਿਸ ਵਕਤ ਹੋਇਆ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾ ਨਾ ਕੋਈ, ਜਾਂ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ। ਇੱਕ ਸ਼ਬਦ ਹੋਇਆ, ਉਸੇ ਸ਼ਬਦ ਤੋਂ ਧੁੰਦ ਹੋ ਗਈ, ਉਸੇ ਧਮਾਕੇ ਤੋਂ ਧੁੰਦ ਹੋ ਗਈ, ਉਹੀ ਧੁੰਦ ਸਮਾਂ ਪਾ ਕੇ ਪਾਣੀ ਬਣੀ। ਉਸੇ ਪਾਣੀ ਦੇ ਸਭ ਤੋਂ ਪਹਿਲੇ ਠੋਸ ਜੀਵਨ ਬਣਿਆ, ਉਹੀ ਵਿਕਾਸ ਕਰਦਾ ਕਰਦਾ ਬਨਸਪਤੀ ਦੀ ਸ਼ਕਲ ਅਖਤਿਆਰ ਕਰ ਗਿਆ, ਬਨਸਪਤੀ ਪਸ਼ੂ ਪਕਸ਼ੀਆਂ ਦੀ ਸ਼ਕਲ ਅਖਤਿਆਰ ਕਰ ਗਈ। ਇਸ ਵਿੱਚ ਅਰਬਾਂ ਖਰਬਾਂ ਸਾਲ ਲੱਗੇ ਔਰ ਆਖਿਰ ਇੱਕ ਐਸਾ ਬੁੱਤ ਇਸ ਸਾਰੀ ਕਾਇਨਾਤ ਵਿੱਚ ਪੈਦਾ ਹੋਇਆ ਜਿਸ ਦਾ ਨਾਂ ਮਾਨਵ, ਮਨੁੱਖ, ਇਨਸਾਨ। ਸਭ ਤੋਂ ਅਫਜ਼ਲ, ਸਭ ਤੋਂ ਮਹਾਨ, ਸਭ ਤੋਂ ਉੱਤਮ, ਸਭ ਤੋਂ ਉੱਚਾ। ਇਸਲਾਮ ਨੇ ਇਸ ਨੂੰ ਕਹਿ ਦਿੱਤਾ ਅਸ਼ਰਫੁਲ ਮਖਲੂਕਾ, ਸਾਰੀ ਮਖਲੂਕ ਦੇ ਤੋਂ ਸਰਮੌਰ ਮਹਾਨ, ਸ਼ਰਫ ਹਾਸਲ ਕਰਨ ਵਾਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ, ਅਵਰ ਜੌਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਨੁੱਖ ਧਰਤੀ ਦਾ ਸਰਦਾਰ ਹੈ, ਸਿਰ ਹੈ, ਸਿਰਮੌਰ ਹੈ, ਕਿਉਂਕਿ ਇਹਦੇ ਕੋਲ ਸਿਰ ਹੈ, ਇਹਦੇ ਕੋਲ ਦਿਮਾਗ ਹੈ। ਬਾਕੀ ਵੀ ਜੀਵ ਨੇ ਉਹਨਾਂ ਕੋਲ ਸਿਰ ਨਹੀਂ ਹੈ, ਭਾਵ ਦਿਮਾਗ ਨਹੀਂ ਹੈ, ਸੋਝ ਨਹੀਂ ਹੈ, ਸਮਝ ਨਹੀਂ ਹੈ। ਜਿਸ ਤਰ੍ਹਾਂ ਦਾ ਮਹਾਨ ਸਿਰ ਮਨੁੱਖ ਰੱਖਦਾ ਹੈ, ਇਸ ਤਰ੍ਹਾਂ ਸਪਹਾਨ ਸਿਰ ਹਾਥੀ ਕੋਲ ਵੀ ਨਹੀਂ ਹੈ, ਸ਼ੇਰ ਕੋਲ ਵੀ ਨਹੀਂ, ਗਊ ਕੋਲ ਵੀ ਨਹੀਂ ਹੈ, ਪੰਛੀਆਂ ਦੇ ਚਮੌਰ ਕੋਲ ਵੀ ਨਹੀਂ ਹੈ, ਦਰਖਤਾਂ ਦੇ ਚੰਦਨ ਕੋਲ ਵੀ ਨਹੀਂ ਹੈ। ਭਾਵੇਂ ਚੰਦਨ ਆਪਣੀ ਖੂਬੀ ਰੱਖਦਾ ਹੈ ਬਨਸਪਤੀ ਦੇ, ਭਾਵੇਂ ਪਾਰਸ ਤੇ ਸੰਗੇ ਮਰਮਰ ਮਹਾਨਤਾ ਰੱਖਦੇ ਨੇ ਪੱਥਰਾਂ ਦੀ ਦੁਨੀਆਂ 'ਚ, ਭਾਵੇਂ ਫੁੱਲਾਂ ਦੀ ਦੁਨੀਆਂ 'ਚ ਗੁਲਾਬ ਮਹਾਨ ਹੈ, ਭਾਵੇਂ ਧਾਤੂਆਂ ਦੇ ਸੋਨਾ ਅਫਜ਼ਲ ਹੈ, ਸਿਰਮੌਰ ਹੈ, ਪਰ ਧਾਤੂਆਂ ਦੇ। ਔਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਪਸ਼ੂਆਂ ਦੀ ਦੁਨੀਆ 'ਚ, ਜੰਗਲੀ ਜੀਵਾਂ ਦੀ ਦੁਨੀਆ 'ਚ ਰਾਜਾ ਹੈ ਸ਼ੇਰ, ਦਿਮਾਗੀ ਤਲ ਤੇ ਅੱਗੇ ਹੈ ਹਾਥੀ, ਗਊ। ਭਾਵੇਂ ਚੌਪਾਏ ਜਾਣ ਉਹਨਾਂ 'ਚ ਸਿਰਮੌਰ ਹੋਵੇਗਾ ਹਾਥੀ, ਗਊ,
ਸਿਰ, ਭਾਵੇਂ ਬਨਸਪਤੀ ਦਾ ਸਿਰ ਹੋਵੇਗਾ ਚੰਦਨ, ਔਰ ਫੁੱਲਾਂ ਦਾ ਸਿਰ ਹੋਵੇਗਾ ਗੁਲਾਬ, ਪਰ ਸਾਰੀ ਚੇਤਨਾ ਦਾ ਸਿਰ ਤੇ ਮਨੁੱਖ ਹੀ ਹੈ, ਸਰਦਾਰ ਤੇ ਮਨੁੱਖ ਹੀ ਹੈ। ਇਸ ਧਰਤੀ ਨੇ ਤੇਰੀ ਸਿਕਦਾਰੀ, ਕਿਉਂਕਿ ਜਿਤਨਾ ਸਿਰ, ਜਿਤਨਾ ਮਹਾਨ ਸਿਰ ਮਨੁੱਖ ਦੇ ਕੋਲ ਹੈ, ਇਤਨਾ ਕਿਸੇ ਕੋਲ ਨਹੀਂ। ਫਿਰ ਮਨੁੱਖਾਂ ਦੇ ਤੋਂ ਵੀ ਕੁਛ ਐਸੇ ਨੇ ਜੋ ਇਸ ਚੌਕ ਤੋਂ ਅੱਗੇ ਲੰਘ ਜਾਂਦੇ ਨੇ, ਅਗਾਂਹ ਲੰਘ ਜਾਂਦੇ ਨੇ। ਉਹ ਜੋ ਅੱਗੇ ਲੰਘ ਜਾਂਦੇ ਨੇ, ਬਸ ਅਸੀਂ ਉਹਨਾਂ ਨੂੰ ਹੀ ਬ੍ਰਹਮ ਗਿਆਨੀ ਆਖਿਆ, ਸੰਤ ਆਖਿਆ, ਪਰਮਾਤਮਾ ਦਾ ਰੂਪ ਆਖਿਆ। ਜੈਸੇ ਬਾਣੀ ਦੇ ਵਾਕ ਨੇ ਨਾਮੇ ਨਾਰਾਇਣ ਨਹੀਂ ਦੇ, ਹੁਣ ਨਾਮਦੇਵ ਦੇ ਨਾਰਾਇਣ ਦੇ ਭੇਦ ਨੇ। ਰਾਮ ਕਬੀਰੇ ਭੇਦ ਨਾ ਭਾਈ, ਹੁਣ ਕਬੀਰ ਰਾਮ ਹੋ ਗਏ ਨੇ। ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੇ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਜੋ ਪਾਣੀ ਸੰਗ ਪਾਣੀ ਬੂੰਦ ਸਾਗਰ ਵਿੱਚ ਲੀਨ ਹੋ ਗਈ। ਹੁਣ ਇਸ ਬੂੰਦ ਨੂੰ ਲੱਭਣਾ ਬਹੁਤ ਔਖਾ ਹੈ, ਉਹ ਤੇ ਸਾਗਰ ਹੋ ਗਈ। ਅਗਰ ਜੀਵ ਨੂੰ ਇੱਕ ਬੂੰਦ ਮੰਨ ਲਈਏ ਤਾਂ ਇਸਦੀ ਮੰਜ਼ਿਲ ਸਾਗਰ ਹੈ। ਅਗਰ ਜੀਵ ਨੂੰ ਇੱਕ ਬੀਜ ਮੰਨ ਲਈਏ ਤਾਂ ਇਸਦੀ ਮੰਜ਼ਿਲ ਫਲ ਹੈ, ਤੇ ਫਲ ਦਾ ਨਾਂ ਹੀ ਪਰਮਾਤਮਾ ਹੈ। ਸਾਰੇ ਜੀਵਨ ਦੀ ਮੰਜ਼ਿਲ ਪਰਮਾਤਮਾ ਹੈ, ਸਮਸਤ ਜੀਵਨ ਦਾ ਲਕਸ਼ ਪਰਮਾਤਮਾ ਹੈ। ਅੱਜ ਨਹੀਂ ਕੱਲ, ਇਸ ਜਨਮ ਦੇ ਚ ਨਹੀਂ ਤੇ ਅਗਲੇ, ਆਖਿਰ ਅਨੰਤ ਕਾਲ ਅਗਰ ਜੀਵ ਰਸਤੇ ਵਿੱਚ ਰਿਹਾ ਹੈ, ਕਿਸੇ ਨਾ ਕਿਸੇ ਦਿਨ ਤੇ ਪਹੁੰਚੇਗਾ। ਪਹੁੰਚਦਾ ਨਾਂ ਹੀ ਪਰਮਾਤਮਾ ਹੈ, ਮੰਜ਼ਿਲ ਦਾ ਨਾਂ ਹੀ ਪਰਮਾਤਮਾ ਹੈ, ਟਿਕਾਣੇ ਦਾ ਨਾਂ ਹੀ ਪਰਮਾਤਮਾ ਹੈ। ਪਰ ਆਪਾਂ ਗੱਲ ਕਰ ਰਹੇ ਹਾਂ ਭੂਤ ਪ੍ਰੇਤ, ਵਾਸਤਵਿਕ ਇੱਕ ਹੀ ਹੈ ਮਨੁੱਖੀ ਦੁਨੀਆਂ ਦੇ ਵਿੱਚ। ਇਸਦੀ ਚਰਚਾ ਵੀ ਹੈ, ਇਸ 'ਤੇ ਸੰਦੇਹ ਵੀ ਨੇ, ਇਸ 'ਤੇ ਵਿਸ਼ਵਾਸ ਵੀ ਨੇ। ਕੋਈ ਮੰਨਣ ਲਈ ਹਾਂ ਕਰਦਾ ਹੈ, ਕੋਈ ਨਾ ਕਰਦਾ। ਸਾਇੰਸ ਅਜੇ ਖੁੱਲ੍ਹ ਕੇ ਤਸਲੀਮ ਤਾਂ ਨਹੀਂ ਕਰ ਸਕੀ, ਲੇਕਿਨ ਉਸਦੀ ਪਕੜ ਵਿੱਚ ਵੀ ਸੱਚਾਈ ਨਹੀਂ ਆਈ। ਸਿਰਫ ਇਤਨਾ ਕਹਿ ਦੇਣਾ ਕਿ ਇੱਕ ਮਾਨਸਿਕ ਰੋਗ ਹੈ, ਇਸ ਨਾਲ ਤਸੱਲੀ ਨਹੀਂ ਹੋਣੀ। ਐਸੀਆਂ ਐਸੀਆਂ ਘਟਨਾਵਾਂ ਘਟੀਆਂ ਨੇ ਕਿ ਸਾਇੰਸ ਕੋਲ ਵੀ ਜਵਾਬ ਨਹੀਂ ਮਿਲਦਾ। ਔਰ ਆਖਿਰ ਸਾਇੰਸ ਠੀਕ ਹੈ, ਪਦਾਰਥ ਦੀ ਖੋਜ ਹੈ, ਬਾਹਰ ਦੀ ਖੋਜ ਹੈ, ਲੇਕਿਨ ਇਸ ਬਾਹਰ ਵਿੱਚ ਕੁਛ ਅੰਦਰ ਵੀ ਹੈ। ਬਾਹਰ ਸਰੀਰ ਹੈ, ਅੰਦਰ ਜੀਵਾਤਮਾ ਹੈ। ਔਰ ਉਹ ਜੀਵ ਆਤਮਾ ਨਾ ਹੋਵੇ, ਉਹ ਪਰਮ ਸ਼ਕਤੀ ਨਾ ਹੋਵੇ, ਨਾ ਸਰੀਰ ਚੱਲ ਸਕਦਾ, ਨਾ ਇਸਦੇ ਹੱਥ ਪੈਰ ਕੰਮ ਕਰ ਸਕਦੇ ਨੇ, ਨਾ ਇਸ ਦੀਆਂ ਨਸਾਂ ਕੰਮ ਕਰ ਸਕਦੀਆਂ, ਨਾ ਇਸ ਦਾ ਦਿਲ ਦਿਮਾਗ ਕੰਮ ਕਰ ਸਕਦਾ। ਮੂਲ ਤੇ ਉਹ ਹੈ। ਇਸ ਵਾਸਤੇ ਸਰੀਰ ਨੂੰ ਇੱਕ ਵਾਹਨ ਆਖਿਆ ਗਿਆ, ਅਸਵਾਰੀ ਆਖਿਆ ਗਿਆ। ਜੀਵ ਅਕਸਰ ਇਹ ਸਵਾਰੀ ਬਦਲਦਾ ਰਿਹਾ ਹੈ, ਜੀਵ ਤੇ ਨਿਤ ਨਵਾਂ ਬਣਿਆ ਰਹਿੰਦਾ ਹੈ, ਵਾਹਨ ਪੁਰਾਣਾ ਹੋ ਜਾਂਦਾ। ਵਾਹਨ ਹੀ ਛੋੜਨਾ ਪੈਂਦਾ ਹੈ, ਜਾਂ ਵਾਹਨ ਜੀਵ ਨੂੰ ਛੋੜ ਦਿੰਦਾ ਹੈ, ਚੱਲਣ ਤੋਂ ਰਹਿ ਜਾਂਦਾ। ਜੈਸੇ ਕਾਰ ਵਿੱਚ ਕੋਈ ਬੈਠਾ ਹੈ, ਚਾਰੇ ਟਾਇਰ ਬਸਤ ਹੋ ਗਏ, ਕਿਸ ਤਰ੍ਹਾਂ ਚੱਲੇਗਾ? ਇੰਜਨ ਖਰਾਬ ਹੋ ਗਿਆ, ਕਿਸ ਤਰ੍ਹਾਂ ਚੱਲੇਗਾ? ਸਾਰੇ ਪੁਰਜੇ ਨਾਕਾਰਾ ਹੋ ਗਏ, ਕਿਵੇਂ ਪਹੁੰਚੇਗਾ ਇਹ ਮੰਜ਼ਿਲ ਤੇ? ਸਿਰਫ ਚੱਲਦੀਆਂ ਹੋਈਆਂ ਕਾਰਾਂ, ਮੋਟਰਾਂ, ਬੱਸਾਂ, ਰੇਲ ਗੱਡੀਆਂ ਹੀ ਖਰਾਬ ਨਹੀਂ ਹੋ ਜਾਂਦੀਆਂ, ਸਿਰਫ ਉੱਡਦੇ ਹੋਏ ਹਵਾਈ ਜਹਾਜ਼ ਹੀ ਨਹੀਂ ਖਰਾਬ ਹੋ ਜਾਂਦੇ। ਚੱਲਦਾ ਹੋਇਆ ਜ਼ਿੰਦਗੀ ਦਾ ਇਹ ਰੱਥ ਵੀ ਖਰਾਬ ਹੋ ਜਾਂਦਾ, ਇਹ ਗੱਡੀ ਵੀ ਖਰਾਬ ਹੋ ਜਾਂਦੀ, ਪੁਰਾਣੀ ਹੋ ਜਾਂਦੀ ਹੈ, ਜਰਜਰੀ ਹੋ ਜਾਂਦੀ ਹੈ, ਇਸਦੇ ਪੁਰਜੇ ਵੀ ਨਾਕਾਰਾ ਹੋ ਜਾਂਦੇ ਨੇ, ਔਰ ਇੱਕ ਦਿਨ ਇਹ ਵੀ ਚੱਲਣ ਤੋਂ ਅਸਮਰਥ ਹੋ ਜਾਂਦੀ ਹੈ। ਜੈਸੇ ਕਾਰ ਬਹੁਤ ਪੁਰਾਣੀ ਹੋ ਗਈ ਹੈ, ਕਬਾੜਖਾਨੇ ਛੁੱਟ ਦਿੱਤੀ ਹੈ,
ਔਰ ਉਸਨੂੰ ਹੋਰ ਗੱਡੀ ਲੈਣੀ ਪੈਂਦੀ ਹੈ, ਹੋਰ ਵਾਹਨ ਲੈਣਾ ਪੈਂਦਾ। ਜਿਸ ਤੇ ਬੱਸ ਵਿੱਚ ਬੈਠਾ ਮੁਸਾਫਰ ਬੱਸ ਰਸਤੇ ਖਰਾਬ ਹੋ ਗਈ ਹੈ, ਦੂਸਰੀ ਪਕੜਨੀ ਪੈਂਦੀ ਹੈ, ਤੀਸਰੀ ਪਕੜਨੀ ਪੈਂਦੀ ਹੈ। ਹੂ ਬਹੂ ਜਿਸ ਦਿਨ ਜ਼ਿੰਦਗੀ ਦਾ ਇਹ ਵਾਹਨ ਜਵਾਬ ਦੇ ਜਾਂਦਾ ਹੈ, ਜੀਵ ਨੂੰ ਦੂਸਰਾ ਵਾਹਨ ਮਿਲ ਜਾਂਦਾ ਹੈ। ਪ੍ਰਕਿਰਤੀ ਨੇ ਐਸਾ ਨਿਜ਼ਾਮ ਬਣਾ ਰੱਖਿਆ, ਔਰ ਇਹ ਵਾਹਨ ਉਸਦੀ ਚਾਹਤ ਦੇ ਮੁਤਾਬਕ, ਇਹ ਵਾਹਨ ਉਸਦੀ ਵਾਸਨਾ ਦੇ ਮੁਤਾਬਕ ਉਸਨੂੰ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਮਿਲ ਜਾਂਦਾ ਹੈ। ਗੁਰਬਾਣੀ ਦਾ ਵਾਕ, ਪੂਰਵ ਜਨਮ ਤੇ ਮਿਲੇ ਸੰਜੋਗੀ, ਅੰਤੇ ਕੋਪੁ ਨਾ ਸਹਾਈ। ਜਿਸ ਰਸਤੇ ਦੇ ਰਾਹੀ ਮਿਲਣਗੇ, ਜੀਵਨ ਦੇ ਰਸਤੇ ਦੇ ਮਾਂ ਮਿਲ ਗਈ ਹੈ, ਪਿਤਾ ਮਿਲ ਗਿਆ, ਭਰਾ ਮਿਲ ਗਏ ਨੇ, ਭੈਣਾਂ ਮਿਲ ਗਈਆਂ ਨੇ, ਯਾਰ ਦੋਸਤ ਮਿਲ ਗਏ ਨੇ, ਪਤਨੀ ਮਿਲ ਗਈ ਹੈ, ਬੱਚੇ ਮਿਲ ਗਏ ਨੇ, ਸਭ ਰਾਹੀ ਮਿਲੇ ਨੇ। ਔਰ ਇਸ ਨੂੰ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਕਹਿੰਦੀ ਹੈ, ਬਟਾਓ ਉਸਨੂੰ ਜੋ ਲਾਵੇ ਨੇ, ਬਟਾਓ ਰਾਹੀ। ਉਸ ਨਾਲ ਹੀ ਕੋਈ ਇਤਨਾ ਪਿਆਰ ਪਾ ਬੈਠੇ ਔਰ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤੇ ਇਹ ਵਿਅਰਥ ਹੈ, ਇਹ ਫਜ਼ੂਲ ਹੈ, ਇਹ ਨਾ ਸਮਝੀ ਹੈ। ਮਨੁੱਖ ਚੌਕ ਤੇ ਖੜਾ ਹੈ, ਦੁਰਾਹੇ ਤੇ ਨਹੀਂ, ਚੌਰਾਹੇ ਤੇ ਖੜਾ ਹੈ। ਖਤਰਾ ਹੈ, ਪਿੱਛੇ ਮੁੜ ਸਕਦਾ ਹੈ, ਢਲਾਨ ਹੈ, ਢਲਾਨ ਹੈ, ਇਹ ਖੱਬੇ ਵੀ ਮੁੜ ਸਕਦਾ ਹੈ, ਢਲਾਨ ਹੈ, ਇਹ ਸੱਜੇ ਵੀ ਮੁੜ ਸਕਦਾ ਹੈ, ਥੋੜ੍ਹੀ ਚੜ੍ਹਾਈ ਹੈ, ਪਰ ਅੱਗੇ ਜਾਣਾ ਇੱਕ ਬਿਖੜੀ ਘਾਟੀ ਹੈ, ਬਿਖੜੀ ਘਾਟੀ ਹੈ, ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਨੇ, ਇੱਕ ਔ ਘੱਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਚੱਲ ਰਿਹਾ, ਇਸ ਚੌਕ ਤੋਂ ਅੱਗੇ ਘਾਟੀ ਹੈ, ਘਾਟ ਹੈ, ਸਿੱਧੀ ਚੜ੍ਹਾਈ ਹੈ। ਜਿੱਥੇ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਚੜ੍ਹਾਈਆਂ ਤੇ ਆਪਣੇ ਆਪ ਨਹੀਂ ਜਾਏਗਾ। ਇਸ ਜੀਵ ਨੂੰ ਵੀ ਘਾਟੀ ਤੇ ਚੜ੍ਹਨ ਲਈ ਸਹਾਰਿਆਂ ਦੀ ਲੋੜ ਹੈ। ਜਿੱਥੇ ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚ ਸਕਦੀ ਹੈ, ਵਰਨਾ ਨਹੀਂ ਤੇ ਸੁੱਕ ਜਾਏਗੀ, ਧਰਤੀ ਜਜ਼ਬ ਕਰ ਲਏਗੀ। ਇਸ ਜੀਵ ਨੂੰ ਅਨੰਤ ਜੀਵਾਂ ਦਾ ਸਹਾਰਾ ਚਾਹੀਦਾ ਹੈ, ਸਤਸੰਗ ਦਾ ਸਹਾਰਾ ਚਾਹੀਦਾ ਹੈ, ਪਰਮਾਤਮਾ ਦੀ ਬਾਣੀ ਦਾ ਸਹਾਰਾ ਚਾਹੀਦਾ ਹੈ। ਔਰ ਪਰਮਾਤਮਾ ਦਾ ਜੋ ਸੰਦੇਸ਼ਾ ਲੈ ਕੇ ਆਉਂਦੇ ਨੇ ਪੈਗੰਬਰ, ਗੁਰੂ, ਅਵਤਾਰ, ਉਹਨਾਂ ਦਾ ਸਹਾਰਾ ਲੈਣਾ ਪਏਗਾ, ਤਾਂ ਜਾ ਕੇ ਇਸ ਗਾਟੀ ਨੂੰ ਅਬੋਰ ਕਰਕੇ ਇਹ ਆਪਣੀ ਮੰਜ਼ਿਲ ਤੇ ਪਹੁੰਚੇਗਾ। ਮੰਜ਼ਿਲ ਦਾ ਨਾਂ ਹੀ ਪਰਮਾਤਮਾ ਹੈ, ਮੰਜ਼ਿਲ ਦਾ ਨਾਂ ਹੀ ਪਰਮ ਰਸ ਹੈ, ਮੰਜ਼ਿਲ ਦਾ ਨਾਂ ਹੀ ਪਰਮ ਆਨੰਦ ਹੈ, ਮੰਜ਼ਿਲ ਦਾ ਨਾਂ ਹੀ ਪਰਮ ਜੀਵਨ ਹੈ, ਪਰਮ ਸੁੱਖ ਹੈ, ਪਰਮ ਨਿਧਾਨ ਹੈ, ਪਰਮ ਸ਼ਕਤੀ ਹੈ, ਪਰਮ ਖਜ਼ਾਨਾ ਹੈ। ਇੰਝ ਕਹਿ ਲਓ, ਸਾਰੀ ਦੈਵੀ ਸ਼ਕਤੀਆਂ, ਸਾਰੇ ਰਸ, ਸਾਰਾ ਆਨੰਦ, ਸਾਰਾ ਜੀਵਨ ਔਰ ਸਮਸਤ ਜੀਵਨ, ਸਦੀਵੀ ਜੀਵਨ ਇਕੱਠਾ ਕਰੀਏ, ਇਸ ਸਾਰੇ ਇਕੱਠ ਦਾ ਨਾਂ ਹੀ ਪਰਮਾਤਮਾ ਹੈ, ਪਰਮਾਤਮਾ ਹੈ, ਇਹੀ ਜੀਵਨ ਦਾ ਲਕਸ਼ ਹੈ, ਇਹੀ ਜੀਵ ਦਾ ਮਨੋਰਥ ਹੈ, ਇਹੀ ਉਸਦੀ ਮੰਜ਼ਿਲ ਹੈ। ਪਰ ਖਤਰਾ ਹੈ ਚੌਕ ਤੇ, ਇੱਕ ਤੇ ਪਿੱਛੇ ਢਲਾਨ ਹੈ, ਇਹ ਜੋ ਪਿੱਛੋਂ ਹੌਲੇ ਹੌਲੇ ਚੜ੍ਹੇ ਹੈ, ਪ੍ਰਕਿਰਤੀ ਨੇ ਇਸਨੂੰ ਚੜ੍ਹਾਇਆ ਹੈ, ਸੁਭਾਵਕ ਇਸਨੂੰ ਮਦਦ ਮਿਲਦੀ ਰਹੀ, ਇਹ ਚੜ੍ਹੇ ਹੈ। ਕਿਉਂਕਿ ਜੈਸੇ ਜੈਸੇ ਝਰਨਾ ਅਗਾਂਹ ਵੱਧਦਾ ਹੈ, ਉਹਦੀ ਰਵਾਨੀ ਸੁਸਤ ਹੁੰਦੀ ਹੈ, ਪਰ ਜੈਸੇ ਪਹਾੜਾਂ ਦਾ ਸੀਨਾ ਚੀਰ ਕੇ ਝਰਨਾ ਨਿਕਲਦਾ ਹੈ, ਉਹਦੇ 'ਚ ਬੜੀ ਤੇਜ਼ੀ ਆਉਂਦੀ ਹੈ, ਬੜਾ ਬਹਾਅ ਹੁੰਦਾ ਹੈ। ਪਰ ਜੈਸੇ ਮੈਦਾਨੀ ਇਲਾਕਾ ਆਉਂਦਾ ਹੈ, ਸਮਤਲ ਆਉਂਦਾ ਹੈ, ਬਹਾਅ ਵਿੱਚ ਫੈਲਾਵ ਆ ਜਾਂਦਾ ਹੈ। ਪਰ ਜੇ ਕਿਧਰੇ ਚੜ੍ਹਾਈ ਆ ਗਈ, ਫਿਰ ਬਹਾਓ ਰੁਕ ਵੀ ਸਕਦਾ ਹੈ, ਔਰ ਇਸ ਬਹਾਓ ਨੂੰ ਬਹੁਤ ਸਾਰੇ
ਪਾਣੀ ਦੀ ਲੋੜ ਪਏਗੀ, ਬਹੁਤ ਸਾਰੀ ਬੂੰਦਾਂ ਦੀ ਲੋੜ ਪਏਗੀ, ਤਾਂ ਜਾ ਕੇ ਕਿਧਰੇ ਅੱਗੇ ਜਾ ਸਕੇਗਾ, ਵਰਨਾ ਨਹੀਂ, ਵਰਨਾ ਮੁਸ਼ਕਿਲ ਹੈ। ਤੋ ਪਸ਼ੂ ਜੀਵਨ, ਪਕਸ਼ੀ ਜੀਵਨ, ਬਨਸਪਤੀ ਜੀਵਨ ਇਹਦੇ ਉੱਤੇ ਸੀ। ਉਮਰ ਵੀ ਛੋਟੀ, ਕੋਈ ਇੱਕ ਦਿਨ ਦੀ ਉਮਰ, ਕੋਈ ਇੱਕ ਮਹੀਨੇ ਦੀ ਉਮਰ, ਕਿਧਰੇ ਇੱਕ ਸਾਲ ਦੀ ਉਮਰ, ਕਿਧਰੇ 10 ਸਾਲ ਦੀ ਉਮਰ, ਕਿਧਰੇ ਸੀ 40 ਸਾਲ ਦੀ ਉਮਰ। ਇਕਦਮ ਜੀਵਨ ਵਿੱਚ ਬੜੀ ਤੇਜ਼ੀ, ਵਾਹਨ ਬੜੀ ਤੇਜ਼ੀ ਨਾਲ ਬਦਲਦੇ ਨੇ, ਕੀੜੇ ਮਕੌੜੇ ਬਨਸਪਤੀ। ਹੋਰ ਇਸ ਤੋਂ ਛੋਟੇ ਸੁੱਖ ਸਮਝਣ ਤੋਂ ਕਈਆਂ ਦੀ ਜ਼ਿੰਦਗੀ 'ਤੇ ਸਿਰਫ 24 ਘੰਟੇ ਦੀ, 12 ਘੰਟੇ ਦੀ ਤੇਜ਼ੀ ਦੇ ਇਹ ਵਿਕਾਸ ਚੱਲਿਆ। ਜੈਸੇ ਜੈਸੇ ਜੀਵ ਨੂੰ ਥੋੜ੍ਹਾ ਥੋੜ੍ਹਾ ਦਿਮਾਗ ਪ੍ਰਾਪਤ ਹੋਇਆ, ਵੈਸੇ ਵੈਸੇ ਜੀਵ ਦੀ ਨਾਲ ਨਾਲ ਉਮਰ ਵੀ ਵਧੀ। ਤੋ ਗਊ ਦੀ ਉਮਰ ਕੀੜੇ ਮਕੌੜਿਆਂ ਨਾਲੋਂ ਜ਼ਿਆਦਾ, ਹਾਥੀ ਦੀ ਉਮਰ ਮੱਛਰਾਂ ਦੇ ਨਾਲੋਂ ਜ਼ਿਆਦਾ। ਗਰਬ ਕੇ ਅਗਾਂਹ ਚੱਲ ਕੇ ਮਨੁੱਖ ਇਸ ਚੌਕ 'ਤੇ ਆਇਆ। ਖਤਰਾ ਹੈ ਕਿਧਰੇ ਪਿੱਛੇ ਢਲਕ ਨਾ ਜਾਏ, ਢਲਾਨ ਹੈ, ਪਿੱਛੇ ਦੀ ਕਸ਼ਿਸ਼ ਹੈ, ਪਿੱਛੇ ਦੀ ਖਿੱਚ ਹੈ, ਔਰ ਪਸ਼ੂ ਬਿਰਤੀਆਂ ਵੀ ਇਸਦੇ ਕੋਲ ਨੇ। ਇਹ ਬਿਰਤੀਆਂ ਇਸ ਨੂੰ ਖਿੱਚ ਕੇ ਪਿੱਛੇ ਲੈ ਜਾ ਸਕਦੀਆਂ ਨੇ। ਇਸ ਵਾਸਤੇ ਅਸੀਂ ਦੇਖ ਰਹੇ ਹਾਂ ਕਈ ਹੋਂਦੇ ਅਤੇ ਮਨੁੱਖ ਨੇ, ਪਰ ਉਹਨਾਂ ਦੇ ਕਰਮ ਬਿਲਕੁਲ ਪਸ਼ੂਆਂ ਵਾਲੇ, ਔਰ ਇਹ ਕਰਮ ਇਹ ਕ੍ਰਿਤ ਕਿਸੇ ਦਿਨ ਮਨੁੱਖ ਨੂੰ ਪਿੱਛੇ ਲੈ ਜਾ ਸਕਦੀ ਹੈ, ਪਿੱਛੇ ਭਜਾ ਸਕਦੀ ਹੈ। ਗੁਰਬਾਣੀ ਵੀ ਕਹਿੰਦੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਬਿਨਰਾ। ਪਰ ਪਸ਼ੂਆਂ ਤੋਂ ਵੀ ਨੀਵੇਂ ਕੰਮ ਨੇ, ਪਸ਼ੂਆਂ ਨੂੰ ਵੀ ਪਛਾੜ ਗਏ। ਸਾਰਾ ਦਿਮਾਗ ਸ਼ੈਤਾਨੀਅਤ ਵਿੱਚ ਖਰਚ ਕੀਤਾ, ਸਾਰੀ ਦਿਮਾਗੀ ਸ਼ਕਤੀ ਦੂਜਿਆਂ ਨੂੰ ਦੁੱਖ ਦੇਣ ਵਿੱਚ ਖਰਚ ਕੀਤੀ, ਦੂਜਿਆਂ ਨੂੰ ਸੰਤਾਪ ਦੇਣ ਵਿੱਚ ਖਰਚ ਕੀਤੀ, ਦੂਜਿਆਂ ਦਾ ਰਸਤਾ ਕਿਵੇਂ ਰੋਕੀਏ, ਦੂਜਿਆਂ ਨੂੰ ਤਬਾਹ ਅਤੇ ਬਰਬਾਦ ਕਿਸ ਤਰ੍ਹਾਂ ਕਰੀਏ। ਸਾਰਾ ਜੀਵਨ, ਸਾਰੀ ਦਿਮਾਗੀ ਸ਼ਕਤੀ, ਸਾਰੀ ਸਰੀਰਕ ਸ਼ਕਤੀ ਇੱਥੇ ਲਾਈ, ਇਹ ਹੁਣ ਅਸਾਧਾਰਨ ਹੋ ਗਿਆ। ਐਸਾ ਮਨੁੱਖ ਬਹੁਤ ਸਾਰੇ ਮਨੁੱਖਾਂ ਦਾ ਕਾਤਲ ਹੋ ਸਕਦਾ ਹੈ, ਬਹੁਤ ਵੱਡਾ ਡਕੈਤ ਹੋ ਸਕਦਾ ਹੈ, ਦੁਰਾਚਾਰੀ ਹੋ ਸਕਦਾ ਹੈ। ਮ੍ਰਿਤੂ ਉਪਰੰਤ ਹੋ ਸਕਦਾ ਹੈ ਪਿੱਛੇ ਨਾ ਮੁੜੇ, ਖੱਬੇ ਚਲਾ ਜਾਏ, ਔਰ ਜਿਹੜਾ ਜੀਵਨ ਖੱਬੇ ਚਲਾ ਜਾਂਦਾ ਹੈ ਉਸੇ ਨੂੰ ਪਿਸਾਚ ਕਹਿੰਦੇ ਨੇ, ਉਸੇ ਨੂੰ ਭੂਤ ਕਹਿੰਦੇ ਨੇ, ਉਸੇ ਨੂੰ ਪ੍ਰੇਤ ਕਹਿੰਦੇ ਨੇ। ਜੀਵ ਤੇ ਰਹਿੰਦਾ ਹੈ ਪਰ ਇਸਨੂੰ ਚੋਲਾ ਨਹੀਂ ਮਿਲਦਾ, ਇਹਨੂੰ ਸਰੀਰ ਨਹੀਂ ਮਿਲਦਾ, ਔਰ ਸਰੀਰ ਪ੍ਰਾਪਤੀ ਲਈ ਇਸਨੂੰ ਬਹੁਤ ਲੰਬੇ ਸਮੇਂ ਤੱਕ ਭਟਕਣਾ ਪੈਂਦਾ। ਔਰ ਜੀਵ ਨੂੰ ਆਪਣੀ ਚਾਹਤ ਪੂਰਤੀ ਕਰਨ ਲਈ ਕਈ ਦਫ਼ਾ ਦੂਸਰੇ ਸਰੀਰਾਂ ਦਾ ਸਹਾਰਾ ਵੀ ਲੈਣਾ ਪੈਂਦਾ, ਆਸਰਾ ਵੀ ਲੈਣਾ ਪੈਂਦਾ। ਭੈ ਦੀ ਨਾਸਤਿਕ ਦੁਸ਼ਟ ਬਿਰਤੀ ਦੇ ਮਨੁੱਖਾਂ ਵਿੱਚ ਇਸ ਤਰ੍ਹਾਂ ਦੇ ਜੀਵ ਪ੍ਰਵੇਸ਼ ਕਰ ਜਾਂਦੇ ਹਨ, ਜਿਹਨੂੰ ਅਸੀਂ ਕਹਿੰਦੇ ਹਾਂ ਇਸ ਵਿੱਚ ਬਹੁਤ ਪ੍ਰਵੇਸ਼ ਕਰ ਗਏ। ਇਹ ਕਲਪਨਾ ਨਹੀਂ, ਭੈ ਦੀਤ ਮਨੁੱਖ ਦੇ ਅੰਦਰ ਖਲਾਅ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਨਹੀਂ ਪਰਮਾਤਮਾ ਕੀ ਹੈ ਇੱਕ ਨਿਰਭੈ ਬਿਰਤੀ। ਐਸਾ ਮਨੁੱਖ ਭੈਭੀਤ ਨਹੀਂ ਹੋਵੇਗਾ। ਨਿਰਭਉ ਜਥੇ ਸਗਲ ਭਾਉ ਮਿਟੇ, ਪਰ ਇਸ ਤੋਂ ਬਿਨਾਂ ਤੇ ਮਨੁੱਖ ਭੈਭੀਤ ਹੋਵੇਗਾ, ਔਰ ਜਿਤਨਾ ਜ਼ਿਆਦਾ ਭੈਭੀਤ ਹੋਵੇਗਾ ਉਸਦੇ ਹਿਰਦੇ 'ਚ ਉਤਨੀ ਜ਼ਿਆਦਾ ਜਗ੍ਹਾ ਰਹਿ ਜਾਂਦੀ ਹੈ ਭੂਤ ਪ੍ਰੇਤ ਵਾਸਤੇ। ਔਰ ਭੈਭੀਤ ਕੌਣ ਹੋਵੇਗਾ ਜਿਸਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਭੈਭੀਤ ਕੀਤਾ, ਡਰਾ ਹੈ, ਮਾਰਿਆ, ਕੁੱਟਿਆ, ਕਤਲੋ ਗਾਰਤ ਕੀਤੀ ਹੈ। ਜੋ ਹਰ ਵਕਤ ਕਤਲੋ ਗਾਰਤ ਦੇ ਜੀਉਂਦਾ ਹੈ ਰਾਤ ਨੂੰ ਸੁੱਖ ਦੀ ਨੀਂਦ ਨਹੀਂ ਸੌ ਸਕੇਗਾ, ਸੁੱਖ ਦਾ ਜੀਵਨ ਨਹੀਂ ਬਤੀਤ ਕਰ ਸਕੇਗਾ, ਉੱਥੇ ਰਾਤ ਨੂੰ ਵੀ ਡਰਾ ਸੋਵੇਗਾ ਕਿ ਪਤਾ ਨਹੀਂ ਕੋਈ ਹਮਲਾ ਨਾ ਕਰ ਦੇਵੇ। ਸੋ ਇਸ ਤਰ੍ਹਾਂ ਦਾ ਜੀਵ ਜਦ ਸਰੀਰ ਦਾ ਚੋਲਾ ਤਿਆਗਦਾ ਹੈ, ਕਾਫੀ ਲੰਬੇ ਸਮੇਂ ਤੱਕ ਇਸਨੂੰ ਸਰੀਰ ਨਹੀਂ ਮਿਲਦਾ, ਪਰ ਜੋ ਰਸ
ਸੱਚ ਨੇ ਮਾਣੇ ਸਨ ਔਰ ਮਾਣਨਾ ਚਾਹੁੰਦਾ ਹੈ ਤਾਂ ਕਈ ਦਫ਼ਾ ਇਹ ਦੂਜਿਆਂ ਦੇ ਸਰੀਰਾਂ ਦਾ ਇਸਤੇਮਾਲ ਕਰਦਾ ਹੈ, ਉਹਨਾਂ ਦਾ ਪ੍ਰਯੋਗ ਕਰਦਾ ਹੈ। ਇਹ ਭੂਤ ਪ੍ਰੇਤ ਪਿਸ਼ਾਚ ਫੈਲਾਉਂਦੇ ਨੇ। ਸੱਜੇ ਚੜ੍ਹਾਈ ਹੈ। ਮਨੁੱਖ ਬਹੁਤ ਗਹਿਰੀ ਸਾਧਨਾ ਕਰਦਾ ਰਿਹਾ ਹੋਵੇ, ਜਪ ਤਪ ਕਰਦਾ ਰਿਹਾ ਹੋਵੇ, ਬੰਦਗੀ ਕਰਦਾ ਰਿਹਾ ਹੋਵੇ ਔਰ ਬੰਦਗੀ ਉਸਦੀ ਸਿਖਰਤਾ 'ਤੇ ਪਹੁੰਚਣ ਵਾਲੀ ਹੋਵੇ, ਜੈਸੇ 100 ਡਿਗਰੀ 'ਤੇ ਜਾ ਕੇ ਪਾਣੀ ਬਾਪ ਬਣ ਜਾਂਦਾ ਹੈ, 99 ਤੇ ਨਹੀਂ ਬਣਦਾ, ਤਾਂ ਕਿਸੇ ਦਾ ਜਪ ਤਪ 99 ਡਿਗਰੀ ਤੱਕ, 98, 95, 90 ਤੱਕ ਰਹਿ ਗਿਆ ਹੋਵੇ ਅਤੇ ਸਰੀਰ ਦਾ ਵਾਹਨ ਜਵਾਬ ਦੇ ਗਿਆ ਹੋਵੇ। ਇਸ ਤਰ੍ਹਾਂ ਦਾ ਜੀਵ ਮ੍ਰਿਤੂ ਉਪਰਾਉਂ ਪਿੱਛੇ ਤੇ ਮੁੜੇਗਾ ਨੇ, ਖੱਬੇ ਵੀ ਮੁੜੇਗਾ ਨੇ, ਅਗਾਂਹ ਜਾ ਸਕੇ ਸਰੀਰ ਨੇ, ਤਾਂ ਕਈ ਦਫ਼ਾ ਇਹ ਸੱਜੇ ਚਲੇ ਜਾਂਦੇ ਨੇ। ਇਹਨਾਂ ਨੂੰ ਦੇਵਤੇ ਕਹਿੰਦੇ ਨੇ, ਇਹਨਾਂ ਨੂੰ ਦੇਵ ਯੋਨੀ ਕਹਿੰਦੇ ਨੇ ਔਰ 90-95 ਡਿਗਰੀ ਤੱਕ ਪਹੁੰਚ ਕੇ ਇਤਨਾ ਕਿਸੇ ਨੇ ਤਪ ਕੀਤਾ, ਇਤਨਾ ਕਿਸੇ ਨੇ ਜਪ ਕੀਤਾ, ਉਹ ਜੀਵਦਿਆਂ ਜੀ ਵੀ ਆਪਣੇ ਸਰੀਰ ਵਿੱਚੋਂ ਜੀਵ ਚੇਤਨਾ ਨੂੰ ਕੱਢ ਕੇ ਕਿਸੇ ਦੇ ਅੰਦਰ ਪ੍ਰਵੇਸ਼ ਕਰ ਸਕਦਾ। ਧੰਨ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਰਾਮ ਰਾਏ, ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਗੁਰੂ ਸਾਖਾ ਨਾਲੋਂ ਟੁੱਟ ਗਏ। ਇਤਿਹਾਸ ਕਹਿੰਦਾ ਹੈ ਕਿ ਇਹਨਾਂ ਨੇ ਆਪਣੀ ਪਤਨੀ ਨੂੰ ਕਿਹਾ, ਮੇਰੇ ਸਰੀਰ ਨੂੰ ਸੰਭਾਲ ਕੇ ਰੱਖਣਾ, ਮੈਂ 7 ਦਿਨਾਂ ਬਾਅਦ ਆਵਾਂਗਾ। ਇਹ ਗੱਲ ਵੱਖਰੀ ਹੈ ਕਿ ਮਸੰਦਾ ਨੇ ਉਸ ਦੇਹੀ ਨੂੰ ਜਲਾ ਦਿੱਤਾ ਔਰ ਖੁਦ ਗੁਰੂ ਬਣਨ ਦੀ ਕੋਸ਼ਿਸ਼ ਕੀਤੀ। ਜਦ ਅੱਧੇ ਤੋਂ ਜ਼ਿਆਦਾ ਸਰੀਰ ਜਲ ਗਿਆ ਤਾਂ ਬਾਬਾ ਰਾਮ ਰਾਏ ਜੀ ਆਏ, ਆਵਾਜ਼ ਹੋਈ ਕਿ ਸਾਡੇ ਕੋਲ, ਐ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਜਲਾਇਆ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹੀ ਮਸੰਦ ਦੇਹਰਾਦੂਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਿੰਦਾ ਜਲਾ ਦਿੱਤੇ। ਜਗਤ ਗੁਰੂ ਸ਼ੰਕਰਾਚਾਰੀਆ ਕੁਛ ਸਰੀਰਕ ਅਨੁਭਵ ਲੈਣ ਵਾਸਤੇ, ਖਾਸ ਕਰਕੇ ਕੰਮ ਵਾਚਨਾ ਦਾ ਅਨੁਭਵ ਲੈਣ ਵਾਸਤੇ, ਕਿਉਂਕਿ ਮਾਂਡਲਾ ਦੇ ਇੱਕ ਇਸਤਰੀ ਪਾਸੋਂ ਕੰਮ ਵਾਚਨਾ ਦੇ ਸ਼ਾਸਤਰਾਂ ਦੇ ਪੂਰਨ ਜਵਾਬ ਨਾ ਦੇ ਸਕਣ ਦੇ ਕਾਰਨ ਕਰਕੇ ਮੌਲਤ ਮੰਗੀ ਸੀ। ਬਨਾਰਸ ਦਾ ਰਾਜਾ ਮਰ ਗਿਆ, ਆਪਣੇ ਆਪਣੀ ਜੀਵਨ ਚੇਤਨਾ ਉਸਦੇ ਅੰਦਰ ਪ੍ਰਵੇਸ਼ ਕੀਤੀ। ਰਾਜੇ ਦਾ ਸਰੀਰ ਸਿਰਫ ਇਸ ਵਾਸਤੇ ਵਰਤਿਆ ਕਿ ਵਾਚਨਾ ਕੀ ਹੈ, ਕਾਮ ਵਾਚਨਾ ਕੀ ਹੈ, ਇਹ ਇਤਿਹਾਸਿਕ ਸਬੂਤ ਮਿਲਦੇ ਨੇ। ਦੇਵ ਯੋਨੀਆਂ ਵੀ ਤਜਰਬੇ ਦੇ ਬਿਨਾਂ ਤੇ ਕਈ ਦਫ਼ਾ ਇਸ ਤਰ੍ਹਾਂ ਕਰਦੇ ਨੇ ਪਰਮ ਸੰਤ ਮਹਾਂਪੁਰਖ। ਲੇਕਿਨ ਭੂਤ ਪ੍ਰੇਤ ਵਾਸਤਵ ਭੂਤ ਦੇ ਅਰਥ ਨੇ ਪਛੜੇ ਆਇਆ, ਪਿੱਛੇ ਤੇ ਪਸ਼ੂ ਨੇ, ਮਨੁੱਖ ਹੋ ਕੇ ਜੋ ਪਸ਼ੂਆਂ ਦੀ ਤਰ੍ਹਾਂ ਜੀ ਹੈ ਔਰ ਸਾਰੇ ਪਸ਼ੂਆਂ ਨੂੰ ਮਨੁੱਖੀ ਜੀਵਨ ਦੇ ਉਜਾਗਰ ਕਰਦਾ ਰਿਹਾ, ਸਾਰੀ ਦਿਮਾਗੀ ਸ਼ਕਤੀ ਉਸਨੇ ਪਸ਼ੂ ਬਿਰਤੀਆਂ ਦੀ ਪੂਰਤੀ ਕਰਨ ਦੇ ਚਲਾਈ ਤੇ ਮ੍ਰਿਤੂ ਉਪਰਾਂ ਖੱਬੇ ਮੁੜ ਸਕਦਾ ਹੈ। ਪਰ ਇਹ ਭੂਤ ਕਹਿਲਾਉਂਦੇ ਨੇ, ਪ੍ਰੇਤ ਕਹਿਲਾਉਂਦੇ ਨੇ, ਮਨੁੱਖ ਹੋ ਕੇ ਭੂਤ ਕਾਲ ਵਿੱਚ ਜਿਉਂਦਾ ਰਿਹਾ, ਪਿੱਛੇ ਜਿਉਂਦਾ ਰਿਹਾ, ਪਸ਼ੂਆਂ ਦੀ ਤਰ੍ਹਾਂ ਜਿਉਂਦਾ ਰਿਹਾ, ਤਾਂ ਇਹਨਾਂ ਨੂੰ ਕਾਇਆ ਸਰੀਰ ਇਹ ਚੀਜ਼ ਨਹੀਂ ਮਿਲਦਾ, ਕਿਉਂਕਿ ਕੋਈ ਡਾਇਣ ਮਾਂ, ਕੋਈ ਬਹੁਤ ਦੁਸ਼ਟ ਮਾਂ ਚਾਹੀਦੀ ਹੈ ਇਹਨਾਂ ਨੂੰ ਜਨਮ ਦੇਣ ਵਾਸਤੇ, ਕੋਈ ਕਸਾਈ ਪਿਤਾ ਚਾਹੀਦਾ ਇਹਨਾਂ ਨੂੰ ਜਨਮ ਦੇਣ ਵਾਸਤੇ। ਔਰ ਇਸੇ ਤਰੀਕੇ ਨਾਲ ਉਹ ਦੂਸਰੇ ਮਹਾਂਪੁਰਸ਼ ਜੋ 90-99 ਡਿਗਰੀ ਤੱਕ ਜਪ ਤਪ ਕਰ ਚੁੱਕੇ ਨੇ, ਸੱਜੇ ਮੁੜ ਗਏ ਨੇ, ਇਹਨਾਂ ਦਾ ਵੀ ਛੇਤੀ ਜਨਮ ਨਹੀਂ ਆਉਂਦਾ। ਕੋਈ ਮਹਾਨ ਮਾਂ ਚਾਹੀਦੀ ਹੈ ਇਹਨਾਂ ਨੂੰ ਜਨਮ ਦੇਣ ਵਾਸਤੇ, ਕੋਈ ਸੰਤ ਪਿਤਾ ਚਾਹੀਦਾ ਇਹਨਾਂ ਨੂੰ ਜਨਮ ਲੈਣ ਵਾਸਤੇ, ਤਾਂ ਜਾ ਕੇ ਕਿਧਰੇ ਇਹਨਾਂ ਨੂੰ ਸਰੀਰ ਦਾ ਵਾਹਨ ਪ੍ਰਾਪਤ ਹੁੰਦਾ ਹੈ, ਦੇਹ ਯੋਨੀਆਂ ਆਪਣੇ ਲਕਸ ਪਰਮਾਤਮਾ ਦੀ ਪੂਰਤੀ ਕਰ ਲੈਂਦੀਆਂ ਨੇ। ਭੂਤ ਪ੍ਰੇਤ ਪਿਸ਼ਾਚ ਨੂੰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ಸ್ಕೂಲ್ ಟೀಚರ್ ಬಣ್ಣನಿಗೆ, ಪ್ರೊಫೆಸರ್ ಬಣ್ಣನಿಗೆ, ವೈಸ್ ಚಾನ್ಸಲರ್ ಬಣ್ಣನಿಗೆ, ಎಷ್ಟು ಬಹುತ್ ಪ್ರಯುಕ್ತ ಬಣ್ಣನಿಗೆ, ಪುತ್ರ ವಿದ್ಯಾಲಯ ಭೀ ಬಹುತ್ ಪ್ರೇತಾಂಡಿ ಅಖಾಡೆ ಬಣ ಜಾಣಗೆ, ಸ್ಕೂಲ್ ಬಹುತ್ ಪ್ರೇತಾಂಡಿ ಅಖಾಡೆ ಬಣ ಜಾಣಗೆ, ಅಸಲ ಬಚ್ಚೆ ಸ್ಕೂಲಾಂ ದೇ ಪಢ್ಣ ವಾಸ್ತೇ ನಹೀಂ ಜಾಂದೇ, ಕುರ್ಸಿಯ ತೋರ್ನ ವಾಸ್ತೇ ಜಾಂದೇ, ಕುಸ್ತಾ ಪಢ಼ಾಣ ವಾಸ್ತೇ ನಹೀಂ ಜಾಂದೇ, ನಾವಲ್ ಪಢ಼ಣ ವಾಸ್ತೇ ಜಾಂದೇ, ಭ್ರಷ್ಟ ಹೋ ಗಈ ಜಿಂದಗಿ ಔರ್ ಇತನಿ ಭ್ರಷ್ಟ ಹೋ ಗಈ ಕಿ ಧರ್ಮ ದೇ ನಾಮ ದೇ ಉತ್ತರ ಕಾಲೇ ತಂತ್ರ ದಾ ಜನಮ ಹೋಯಾ, ಔರ್ ತಾಂತ್ರಿಕ ಲೋಗ್ ಪೂಜೆ ಜಾಣ ಲಗ ಪೇ, ಮದಾರಿ ಪೂಜೆ ಜಾಣ ಲಗ ಪೇ ನೆ, ಉದಾ ಕಾರಣ ಭ್ರಷ್ಟ ಹೋ ಗಯಾ ಜೀವನ ಹರ ಪಕ್ಷೋ, ಚಾಹೇ ವೋ ರಾಜನೈತಿಕ ಹೈ, ಚಾಹೇ ವೋ ಸಮಾಜಿಕ ಹೈ, ಚಾಹೇ ವೋ ಧಾರ್ಮಿಕ ಹೈ, ಕ್ಯೂಂಕಿ ಧರ್ಮ ದೇ ಮುಖಿ ಭೀ ಬಹುತ್ ಪ್ರೇತ ಬಣನಗೇ, ಸಮಾಜ ದೇ ಮುಖಿ ಭೀ ಬಹುತ್ ಪ್ರೇತ ಬಣನಗೇ, ರಾಜನೀತಿ ದೇ ಮುಖಿ ಭೀ ಬಹುತ್ ಪ್ರೇತ ಬಣನಗೇ, ಔರ್ ಬಹುತ್ ಜೋ ಕುಚ ಕರ ಸಕದೇ ನೆ ದೇಖಿಯಾ ಜಾ ಸಕದೇ, ಅಜ ದಾ ಸಮಾಜಿಕ ಮಾಹೌಲ್, ಅಜ ದಾ ರಾಜನೈತಿಕ ಮಾಹೌಲ್, ಅಜ ದಾ ಧಾರ್ಮಿಕ ಮಾಹೌಲ್, ರಾಜನೀತಿ ಸಿವಾಯ ಕಲಾಬಾಜಿಯಾ ತೋ ಹೋರ್ ಕುಚ ನೀ, ಸಮಾಜ ಸಿರ್ಫ ದುಃಖ ಸಂತಾಪ ತೋ ಹೋರ್ ಕುಚ, ಧರ್ಮ ಸಿರ್ಫ ಪಖಂಡ ತೋ ಇಲಾವಾ ಹೋರ್ ಕುಚ ವಿ ನೀ, ಧರ್ಮ ಪಖಂಡ ಬಣ ಗಯಾ, ಪರಿವಾರ ಕಲ್ ಕಲೇಶ ದಾ ಅಖಾಡಾ ಬಣ ಗಯಾ, ಔರ್ ರಾಜನೀತಿ ಅಪನಿಯ ಗಲ್ತ್ ಮನೋಬಿರ್ತಿಯ ಪೂರ್ತಿ ಕರಣ ದಾ ಇಕ ಸಾಧನ ಬಣ ಕೇ ಜೊ ಹೈ ರಹಿ ಗಈ, ಚಾರೋ ಪಾಸೇ ಭೂತ ಪ್ರೇತ ಭಟಕದಿಯಾ ಯಾ ಓ ಚೇತನಾವಾ ಓ ಜೀ, ಜಿನ್ನಾ ਨੂੰ ਭੂਤ ਪ੍ਰੇਤ ਪਿਸਾਚ ਕਹਿੰਦੇ ਸਨ ਅੱਜ ਮਨੁੱਖਾਂ ਦੇ ਰੂਪ ਵਿੱਚ ਦੇਖ ਸਕਦੇ ਹਾਂ, ਬੜੀਆਂ ਤਬਾਹੀਆਂ ਸਮਾਜਿਕ ਜੀਵਨ ਦੇ, ਬੜੀਆਂ ਬਰਬਾਦੀਆਂ ਧਾਰਮਿਕ ਜਨਮ ਜੋ ਹੈ ਜੀਵਨ ਦੇ, ਔਰ ਬੜਾ ਡੰਬਰ ਪਖੰਡ ਦੁਸ਼ਪਣਾ ਰਾਜਨੈਤਿਕ ਜੀਵਨ ਦੇ, ਅਸੀਂ ਦੇਖ ਸਕਦੇ ਹਾਂ ਇੱਕ ਮੁਲਕ ਦੂਸਰੇ ਮੁਲਕ ਦਾ ਖੂਨ ਪੀ ਰਿਹਾ, ਅਸੀਂ ਰਾਜਨੀਤੀ ਦੇ ਦੇਖ ਰਿਹਾ ਇੱਕ ਪਾਰਟੀ ਦੂਸਰੀ ਪਾਰਟੀ ਦਾ ਖੂਨ ਪੀ ਰਹੀ, ਇੱਕ ਮੁਲਕ ਦੂਸਰੇ ਮੁਲਕ ਦਾ ਖੂਨ ਪੀ ਰਿਹਾ, ਔਰ ਸਤਾ ਵਿੱਚ ਆਏ ਹੋਏ ਮਨੁੱਖ ਜੇ ਕਿਸੇ ਮੁਲਕ ਦਾ ਖੂਨ ਨਹੀਂ ਪੀ ਸਕੇ ਤਾਂ ਫਿਰ ਆਪਣੇ ਮੁਲਕ ਦੇ ਵਾਸੀਆਂ ਦਾ ਖੂਨ ਪੀਣ ਲੱਗ ਪੈਂਦੇ ਨੇ, ਕਿਸ ਤਰ੍ਹਾਂ ਦੇ ਭੂਤ ਪ੍ਰੇਤ ਰਾਜਨੀਤੀ ਵਿੱਚ ਦੇਖ ਸਕਦੇ, ਸਮਾਜਿਕ ਤਲ ਤੇ ਵੀ ਦੇਖ ਸਕਦੇ, ਇੱਕ ਦੂਜੇ ਨੂੰ ਦੁੱਖ ਦੇਣਾ ਸੰਤਾਪ ਗ੍ਰਸਤ ਹੋਣਾ ਇਹੀ ਸਮਾਜਿਕ ਜ਼ਿੰਦਗੀ ਰਹਿ ਗਈ, ਔਰ ਧਰਮ ਤੇ ਸਿਵਾਏ ਪਖੰਡ ਤੋਂ ਹੋਰ ਕੁਛ ਵੀ ਨਹੀਂ ਰਹਿ ਗਿਆ, ਮਹਾਰਾਜ ਠੀਕ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿੰਨਾ ਦਾ ਅਵਤਾਰ ਸੁੱਖ ਜਨੋਰਾ ਜੀ ਜਨੋਰੀ ਜੋਰੋ, ਜਿੰਨਾ ਦਾ ਸਿਕਦਾਰ ਸਫਲ ਬਣ ਗਿਆ, ਔਲਾਦ ਮਾਂ ਬਾਪ ਦੇ ਪਿੱਛੇ ਚੱਲਦੀ ਸੀ, ਅੱਛੇ ਮਾਂ ਬਾਪ ਔਲਾਦ ਦੇ ਪਿੱਛੇ ਬਜਦੇ ਹਨ, ਔਰ ਔਲਾਦ ਹੱਥ ਦੇ ਪਿੱਛੇ ਨਹੀਂ ਆਉਂਦੀ, ਰਾਜਨੈਤਿਕ ਪੂਰਨ ਤੌਰ ਤੇ ਲੂਟ ਕਸੋਟ ਦੇ ਲੱਗੇ ਹੋਇਆ, ਔਰ ਧਾਰਮਿਕ ਜਗਤ ਵਿੱਚ ਵਿਆਪਕ ਅਸੀਂ ਪਖੰਡ ਦੇਖ ਸਕਦੇ ਹਾਂ, ਇਸ ਤਰ੍ਹਾਂ ਪ੍ਰਿਥਵੀ ਤੇ ਮਨੁੱਖ ਸਿਰਫ ਜਿਸਨੇ ਆ ਗਏ ਨੇ ਸੁਤ੍ਰਿਤ ਉਹਨਾਂ ਦਾ ਜਨਮ ਹੋ ਗਿਆ, ਡਰ ਦੂਸਰੇ ਦਾ ਨਹੀਂ ਹੈ, ਸੁਤ੍ਰਿਤ ਜਦੋਂ ਇਹ ਮਨੁੱਖ ਡਰਦੇ ਸਨ ਕਦੇ ਸਾਹਸੀ ਮਨੁੱਖ ਨਹੀਂ ਡਰਦਾ, ਔਰ ਡਰਨਾ ਵੀ ਨਹੀਂ ਚਾਹੀਦਾ ਕਿਉਂਕਿ ਉਸਦੇ ਕੋਲ ਤੇ ਸਰੀਰ ਹੀ ਨਹੀਂ, ਅਗਰ ਕੁਛ ਕਰੇਗਾ ਤਾਂ ਕਿਸੇ ਦੇ ਸਰੀਰ ਦੇ ਪਰਿਵਰਤਨ ਕੇ ਹੀ ਕਰ ਸਕਦਾ ਹੈ, ਉਂਝ ਨਹੀਂ, ਪਰ ਕੋਈ ਬਹੁਤ ਵੱਡੀ ਬਰਬਾਦੀ ਤਬਾਹੀ ਨੂੰ ਜਨਮ ਭੂਤ ਨਹੀਂ ਦੇ ਸਕਦਾ ਕਿਉਂਕਿ ਉਸਦੇ ਕੋਲ ਆਪਣਾ ਸਰੀਰ ਨਹੀਂ, ਜਿਸ ਕਿਸੇ ਦਾ ਵੀ ਸਰੀਰ ਵਰਤੇਗਾ ਉਸਦਾ ਵਰਤੇਗਾ ਜੋ ਪਹਿਲੇ ਹੀ ਡਰਿਆ ਹੋਇਆ ਔਰ ਜਿਸ ਦੇ ਅੰਦਰ ਹਲਾਲ ਹੈ, ਇਸ ਵਾਸਤੇ ਉਸ ਸਰੀਰ ਤੋਂ ਕੋਈ ਬਹੁਤ ਵੱਡੀਆਂ ਬਰਬਾਦੀਆਂ ਦਾ ਜਨਮ ਨਹੀਂ ਆਉਂਦਾ, ਸਰੀਰ ਦਾ ਉਹ ਆਪਣੀ ਵਾਸਨਾ ਦੀ ਪੂਰਤੀ ਲਈ ਇਸਤੇਮਾਲ ਕਰ ਸਕਦਾ ਹੈ, ਔਰ ਅਕਸਰ ਇਸ ਤਰ੍ਹਾਂ ਦਾ ਦੇਖਣ ਦੇ ਜੋ ਹੈ ਆਉਂਦਾ ਹੈ, ਔਰ ਇਸ ਤਰ੍ਹਾਂ ਦੀਆਂ ਰੂਹਾਂ ਦੂਜੇ ਦੇ ਸਰੀਰ ਦੀ ਵਰਤੋਂ ਜੋ ਹੈ ਕਰਦੀਆਂ ਨੇ, ਖੁਸ਼ਕਿਸਮਤੀ

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3872.

ਸ਼ੋਭਾ ਦੇ ਪਾਤਰ ਹੋ, ਵਡਿਆਈਆਂ ਦੇ ਯੋਗ ਹੋ, ਜੋ ਨਿਤਨੇਮ ਅਨੁਸਾਰ ਗੁਰੂ ਕੇ ਚਰਨਾਂ ਵਿੱਚ ਚੱਲ ਕੇ ਆਉਂਦੇ ਹੋ, ਗੁਰੂ ਕੇ ਬਚਨ ਸਰਵਣ ਕਰਨੇ, ਗੁਰੂ ਕੇ ਲੰਗਰਾਂ ਦੀ ਸੇਵਾ, ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਕੇ ਮਾਨਸ ਜਨਮ ਬਹੁਰ ਨਹੀਂ ਪਾਵਸ ਪਿਛੂ ਉਪਾਓ ਮੁਕਤ ਕਾ ਕਰ ਦੇ। ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋਣ ਵਾਸਤੇ ਸਤਸੰਗਤ ਦਾ ਲਾਹਾ ਪ੍ਰਾਪਤ ਕਰ ਲੈ। ਗੌੜੀ ਰਾਗ ਵਿੱਚ ਭਗਤਾਂ ਦੀ ਬਾਣੀ ਚੱਲ ਰਹੀ ਹੈ।

ਚੰਦਰਮਾ ਦਾ ਦਿਖਦਾ ਹੈ। ਜਦੋਂ ਚੰਦਰਮਾ ਆਰੰਭ ਹੁੰਦਾ ਹੈ ਪਹਿਲੇ ਦਿਨ ਇੱਕ ਕਲਾ ਕੋਲ ਹੁੰਦੀ ਹੈ, ਇੱਕ ਇੱਕ ਦਿਨ ਵੱਧਦਾ ਜਾਂਦਾ ਹੈ ਉਹਦੀ ਇੱਕ ਕਲਾ ਵੱਧਦੀ ਜਾਂਦੀ। ਪੂਰਨਮਾਸ਼ੀ ਨੂੰ ਸੰਪੂਰਨ ਕਲਾ ਵਿੱਚ ਚੰਦਰਮਾ ਹੁੰਦਾ ਹੈ, ਪੂਰਨ ਪੂਰੇ ਹੋ ਚੰਦ ਆਕਾਸ਼। ਜਿਹੜੇ ਵਾਹਿਗੁਰੂ ਦੇ ਪਿਆਰੇ ਚੌਦਾਂ ਹੀ ਲੋਕਾਂ ਵਿੱਚ ਰੋਮ ਰੋਮ ਵਿੱਚ ਵਾਹਿਗੁਰੂ ਨੂੰ ਵਸਦਾ ਮੰਨਦੇ ਨੇ, ਪਤਾ ਲੱਗ ਗਿਆ ਕਣ ਕਣ ਵਿੱਚ ਵਾਹਿਗੁਰੂ ਵਿਰਾਜਮਾਨ ਹੈ, ਤੇ ਫਿਰ ਗਿਆਨ ਇੱਥੇ ਪੁੱਜ ਜਾਂਦਾ ਹੈ ਉਸ ਅਨੰਤ ਵਾਹਿਗੁਰੂ ਦਾ, ਮੈਂ ਵੀ ਇੱਕ ਕਿਣਕਾ, ਮੈਂ ਵੀ ਇੱਕ ਜਰਾ। ਉਹਨਾਂ ਦੇ ਫੇਰ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਦਸਮ ਦਰਬਾਰ ਜੋ ਇਹਦਾ ਆਕਾਸ਼ ਹੈ ਸਾਡਾ ਪੂਰਨ ਪ੍ਰਕਾਸ਼ ਹੋ ਜਾਂਦਾ। ਪਸਰੈ ਕਲਾ ਸਹਿਜ ਪ੍ਰਕਾਸ਼, ਜਿਵੇਂ ਪੂਰਨਮਾਸ਼ੀ ਨੂੰ ਸੰਪੂਰਨ ਕਲਾ ਵਿੱਚ ਚੰਦਰਮਾ ਪਸਰਿਆ ਹੁੰਦਾ ਹੈ, ਫੈਲਿਆ ਹੁੰਦਾ ਹੈ, ਉਸ ਤੋਂ ਪਹਿਲਾਂ ਅਧੂਰਾ ਹੁੰਦਾ ਹੈ, ਪੂਰਨ ਸਰੂਪ ਨਹੀਂ ਹੁੰਦਾ ਚੰਦਰਮਾ ਨੂੰ। ਇਸੇ ਤਰ੍ਹਾਂ ਉਹਨਾਂ

ਆਕਾਸ਼ ਪਸਰੇ ਕਲਾ, ਉਹ ਜੋ ਪ੍ਰਕਾਸ਼ ਵਾਹਿਗੁਰੂ ਦਾ ਹੈ ਉਹ ਨਿਜ ਪ੍ਰਕਾਸ਼ ਹੈ, ਆਪਣਾ ਪ੍ਰਕਾਸ਼ ਹੈ। ਬਾਕੀ ਜਿਤਨੀਆਂ ਰੋਸ਼ਨੀਆਂ ਹਨ ਇਹ ਜੋ ਬਲਬ ਮੱਚ ਰਹੇ ਨੇ ਇਹਨਾਂ ਦਾ ਆਪਣਾ ਪ੍ਰਕਾਸ਼ ਨਹੀਂ ਹੈ, ਕਿਤੋਂ ਪ੍ਰਕਾਸ਼ ਆ ਰਿਹਾ, ਲਾਈਨ ਆ ਰਹੀ ਹੈ, ਉਹਦੇ ਨਾਲ ਜੁੜੇ ਹੋਏ ਹਨ। ਉਹ ਲਾਈਨ ਤੋੜ ਦਿੱਤੀ ਜਾਵੇ ਇਹਨਾਂ ਦਾ ਪ੍ਰਕਾਸ਼ ਬੰਦ ਹੋ ਜਾਵੇ। ਸੂਰਜ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਨਮੋ ਸੂਰਜ ਸੂਰਜੇ। ਚੰਦਰਮਾ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਜਿੰਨਾ ਕਿ ਚੰਦਰਮਾ ਦਾ ਹਿੱਸਾ ਸੂਰਜ ਦੇ ਸਾਹਮਣੇ ਆਉਂਦਾ ਹੈ ਉਹ ਇੱਕ ਰਿਫਲੈਕਟਰ ਹੈ, ਚਮਕਦਾ ਹੈ, ਉਹਦੇ ਵਿੱਚੋਂ ਰੋਸ਼ਨੀ ਨਿਕਲਦੀ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਹਿ ਭੰਗ ਸੁਤੇ ਪ੍ਰਕਾਸ਼, ਜਿਹਦੀ ਰੋਸ਼ਨੀ ਆਪਣੀ ਹੈ। ਪੁਰਾਤਨ ਕਵੀਆਂ ਦੇ ਵਿੱਚੋਂ ਇੱਕ ਕਵੀ ਹੋਏ ਨੇ ਰਹਿਮਾਨ, ਜਿਹਨੂੰ ਰਹਿਮਨ ਕਹਿੰਦੇ ਨੇ। ਇਹ ਅਕਬਰ ਦਾ ਦਰਬਾਰੀ ਕਵੀ ਸੀ, ਨੌ ਰਤਨਾਂ ਵਿੱਚੋਂ ਰਤਨ ਸੀ ਅਕਬਰ। ਗੁਰਸਿੱਖ ਪਿਆਰਿਓ, ਅਕਬਰ ਨੇ ਤੁਸੀਂ ਹਿਸਟਰੀ ਪੜ੍ਹੀ ਹੋਣੀ ਹੈ, ਦੀਨੇ ਇਲਾਹੀ ਸ਼ੁਰੂ ਕੀਤਾ ਸੀ। ਦੀਨੇ ਇਲਾਹੀ ਵਿੱਚੋਂ ਭਾਵ ਇਹ ਸੀ ਕਿ ਇਹ ਮੁਸਲਮਾਨ ਲੋਕ ਮੈਨੂੰ ਪੈਗੰਬਰ

ਉਹਦੇ ਮਹਿਲਾਂ ਵਿੱਚ ਰਹਿੰਦੇ ਸੀ, ਸਾਰਾ ਖਾਣਾ ਪੀਣਾ ਤਨਖਾਹਾਂ ਮਿਲਦੀਆਂ ਸੀ, ਦਰਬਾਰ ਵਿੱਚ ਸਤਿਕਾਰ ਮਿਲਦਾ ਸੀ। ਯਾਦ ਰੱਖਿਓ, ਇੱਕ ਰਹਿਮਾਨ ਕਵੀ ਸੀ, ਉਹਨੇ ਇਹ ਗੱਲ ਨਹੀਂ ਮੰਨੀ, ਜਵਾਬ ਦੇ ਦਿੱਤਾ ਆਪਣੇ ਬਾਦਸ਼ਾਹ

मैं तैनू बादशाह तस्लीम करांगा, फरिश्ता नहीं कर सकता, पैगंबर नहीं कर, क्योंकि तेरे विच पैगंबरां वाला कोई गुण नहीं है, तेरे विच कोई विशेषता ही नहीं है। बादशाह है, फरिश्ता नहीं। किन्ना ऊंचा सुचा जीवन होवेगा। छोटे शब्दों विच तुहानू कमाओ तो महल खोलिया, उहदी पदवी भी खोली अकबर ने, जहांगीरों का पुत्र। अकबर तो टिकया रहा, पर जहांगीर ने प्यो का बदला उतने लिया। इसे तक कह दिता रहमान कवि नू के मेरे राज तो 1000 को तू दूर रह सकदे, जिथे तक मेरा राज, 1000 तक मील को तक मेरे नेड़े नहीं रह सकते। गल मुकाइए एडा वड्डा नौ रत्ना विचों रहमान कभी भिखारी बन के जीवन कटदा रहे। उन्हें भट्ठी का भट्ठ भी धोखिया, पर अपने एम मकसद तो नहीं हिलिया, अपने मार्ग तो नहीं हिले। बड़ी कदर है ज रहमान कभी मार्ग बाबत। मैं तुहानू एक गुरमत की बेनती करके आदि शब्द की विचार करनी। अपने आदि आदि अंत मध होए रहा थीर, थीर कहिए थिर, स्टेबल कायम। ओ रहमान कवि ने भीख मंग ली, पट्ठी दे पठ चोक के पट्ठी वाले तो दाने लेके अपनी भुख पूरी कर दे। इन्ने कष्ट विच पर मार्ग नहीं छड़िया, उदेश नहीं छड़िया। भाई साहब भाई गुरदास जी एक कवित लिखते ने, सिखो बहुत जरूरी है। जिस भाई साहब बचन करते ने, जैसे एक चीटी पाछे कोट चीटी लगी जा। थोड़े घर की गल है, एक कीड़ी मूहरे आगू बन के तुर पैंदी है, लखां कीड़ियां उहदे पिछे पिछे चलिया जांदियां। जैसे एक चीटी पाछे कोट चीटी लगी जा, ओ रस्ता नहीं छड़नगियां, जिथे नू मूरली जथेदार नहीं तुरी है उथे नू ये तुरनगियां। पर जेड़ी आगू बनी है कीड़ी अगे तुरी है, उहदे बाबत भाई साहब ने बहुत उची गल लिखी है। एक टिक पग सन मुख सावधान है, ओ जेड़ी आगू बनी है ना कीड़ी, जिहदे पिछे लखां ही कीड़ियां तुरियां आ रहियां ने, वो बड़ी सुचेत है, बड़ी सावधान है, बड़ी अलर्ट है, बड़ी जिम्मेवारी सांभ रही है। उन्हूं याद है कि मैं आगू है, मेरे पिछे लखां कीड़ियां आ रही ने, जे मेरा एक कदम गलत हो गया लखां का गलत हो जूगा। खोल सक बहुत गंभीर है भाई साहब जी की बात। वो जेड़ी आगू कीड़ी बनी है ना, वो सावधान है। एक टिक पग सन मुख सावधान, वो एक एक पैर सावधानी ना रख दी है कि जे मेरा एक कदम गलत हो गया, मेरे पिछे तुरन वाले लखां दा गलत हो जाए। मैनू खिमा कर दे, अज दे आगू जे भाई गुरदास जी की यह गल समझ लैण, जिन्हां दे पिछे अज सिख कौम दुनिया तुरदी है, जे असी कदम संभाल के रखिए पिछले भी संभल जाणगे। अज के खोल सक जे आगू ही मार्ग तो इधर उधर हो गया तो पिछलियां दा की कसूर लिया। कीड़ी नूं सावधानी है, मेरे पिछे लखां लगियां होईयां ने, उन्हां दी संभाल करा, एक कदम भी इधर उधर ना हो। दूजा प्रमाण दंदे ने भाई साहब, जैसे मिर्ग माल चाल चलत डरत न जतर कतर। हुण तां मिर्ग रहे नहीं, मेरे हांडदिया ने वेखे होने 200 दियां डारां होंदियां सी मिर्गां दी,
ਗਿੱਦੜਾਂ ਦੀਆਂ ਡਾਰਾਂ ਮਾਊਸ ਜਿਹੜੇ ਰੋਜ਼ ਨੇ ਆਮ ਖੇਤਾਂ ਵਿੱਚ ਸਾਡੇ ਫਿਰਦੇ ਹੁੰਦੇ ਸੀ। ਬੜੀਆਂ ਬੜੀਆਂ ਡਾਰਾਂ ਹੀਰੇ ਹਰਨ ਬਾਰਾ ਸਿੰਘੇ ਖੇਤਾਂ ਵਿੱਚ, ਹੁਣ ਰਹਿਣ ਕਿੱਥੇ? ਹੁਣ ਤਾਂ ਜੱਟਾਂ ਤੇ ਇੰਨੀ ਕਿਰਪਾ ਹੋਈ ਹੈ ਨਾ, ਆਪਣੀਆਂ ਹੀ ਵੱਟਾਂ ਵਾਹੀ ਜਾਂਦੇ ਹਾਂ। ਸਤਨਾਮ ਮਰੱਬੇ ਬੰਦੀ ਵਾਲੇ 22 ਫੁੱਟ ਚੜ ਕੇ ਜਾਂਦੇ ਹੈ, ਤਾਂ ਸੜਕ ਇਹ ਸਾਲ ਤੱਕ 12 ਫੁੱਟ ਰਹਿ ਜਾਂਦੀ ਹੈ, ਪੈਸੇ ਹੀ ਵਾਹੀ ਜਾਂਦੇ ਹਾਂ। ਦੇਖੋ ਕਿੱਧਰ ਨੂੰ ਸਾਡੀ ਨੀਤੀ ਤੁਰ ਪਈ। ਤੂੰ ਕੀਲਿਆਂ ਨਾਲ ਨੀ ਰੱਜਿਆ, ਹੁਣ ਰਸਤੇ ਵਾਹ ਕੇ ਰੱਜੇਗਾ। ਸਤਨਾਮ ਤੁਰਨ ਨੂੰ ਵੀ ਨਾਲੇ ਆਪੇ ਤੁਰਨਾ, ਉੱਥੇ ਕਿਸੇ ਹੋਰ ਨੇ ਨੀ ਤੁਰਨਾ। ਮਿਰਗ ਹੁੰਦੇ ਸੀ ਜੈਸੇ ਮਿਰਗ, ਮਾਲ ਚਾਲ ਚਲਤ ਡਰਤ ਨਾ ਜਤਰ ਕਤਰ। ਉਹਨਾਂ ਦੇ ਮੂਹਰੇ ਜਿਹੜਾ ਹੀਰਾ ਹਰਨ ਹੁੰਦਾ ਸੀ ਨਾ ਆਗੂ, ਸਨਮੁਖ ਤੱਟ ਗਿਆਨ ਹੈ ਭਾਈ ਸਾਹਿਬ, ਸਾਰੇ ਮਿਰਗਾਂ ਨੂੰ ਭਰੋਸਾ ਹੁੰਦਾ ਸੀ ਕਿ ਜਿਹੜਾ ਮੂਹਰੇ ਜਥੇਦਾਰ ਲੱਗਿਆ ਸਾਡਾ, ਉਹਨੂੰ ਪਾਣੀ ਦਾ ਪਤਾ ਹੈ ਕਿੱਥੇ ਹੈ। ਅਗਰ ਭਾਤੀ ਤੱਕ ਗਿਆਨ ਹੈ, ਕਿਉਂਕਿ ਪਾਣੀ ਪੀਣ ਜਾਂਦੀ ਸੀ ਡਾਰ, ਉਹਨਾਂ ਨੂੰ ਭਰੋਸਾ ਸੀ। ਪਰ ਉਹ ਜਿਹੜਾ ਮਿਰਗ ਆਗੂ ਸੀ ਉਹ ਵੀ ਸਾਵਧਾਨੀ ਨਾਲ ਤੁਰਦਾ ਸੀ, ਜੇ ਮੇਰੇ ਕਦਮ ਫਿਸਲ ਗਏ, ਮੈਂ ਰਸਤੇ ਤੋਂ ਇੱਧਰ ਉੱਧਰ ਹੋ ਗਿਆ, ਹਜ਼ਾਰਾਂ ਮਿਰਗ ਤੇ ਆਏ ਮਰ ਜਾਣਗੇ। ਨੰਬਰ 3, ਜੈਸੇ ਕੂੰਜ ਵੇਖੀਆਂ ਪੰਜਾਬ ਵਿੱਚ ਤੁਸੀਂ, ਕੱਤਕ ਕੂੰਜਾਂ ਚੇਤ ਡੌ ਸਾਬਣ ਬਿਜੜੀਆਂ, ਡਾਰਾਂ ਆਉਂਦੀਆਂ ਹੁੰਦੀਆਂ ਸੀ, ਵੇਖੀਆਂ ਨਾ ਡਾਰਾਂ, ਇੱਕ ਕੂੰਜ ਮੂਹਰੇ ਹੁੰਦੀ ਸੀ ਥੋੜੀ ਜਿਹੀ, ਦੂਜੀ 2 ਇੰਚੋਂ ਤੋਂ ਪਿੱਛੇ, ਤੀਜੀ 3 ਇੰਚੋਂ ਤੋਂ ਪਿੱਛੇ, ਇੱਕ ਦੂਜੀ ਦੇ ਪਿੱਛੇ। ਜੈਸੇ ਕੂੰਜ ਪਾਂਤ ਭਲੀ ਭਾਂਤ, ਕੂੰਜਾਂ ਦੀ ਪਾਂਤ ਕਹੀਏ ਪੰਗਤੀ ਡਾਰ ਭਲੀ ਭਾਂਤ, ਆਕਾਸ਼ ਚਾਰੀ, ਆਕਾਸ਼ ਵਿੱਚ ਉੱਡਦੀਆਂ ਸੀ ਉਹ। ਆਗੇ ਅਗਵਾਨ ਹੈ, ਜਿਹੜੀਆਂ ਪਿੱਛੇ ਹਜ਼ਾਰਾਂ ਕੂੰਜਾਂ ਨੜਦੀਆਂ ਸੀ ਤੁਰਦੀਆਂ ਸੀ, ਉਹਨਾਂ ਨੂੰ ਭਰੋਸਾ ਹੁੰਦਾ ਸੀ ਸਾਡੀ ਜਥੇਦਾਰ ਜਿਹੜੀ ਅੱਗੇ ਕੂੰਜ ਲੱਗੀ ਹੈ ਉਹ ਅਗਵਾਨ ਹੈ, ਉਹਨੂੰ ਗਿਆਨ ਹੈ ਕਿੱਥੇ ਸਰਦੀ ਘੱਟ ਹੈ, ਅਸੀਂ ਉੱਥੇ ਜੀਵਨ ਕੱਟੀਏ ਜਾ। ਕੂੰਜਾਂ ਪਹਾੜ ਚੋਂ ਤਾਂ ਉਤਰਦੀਆਂ ਨੇ, ਉੱਥੇ ਬਰਫ਼ ਪੈਣ ਲੱਗ ਜਾਂਦੀ ਹੈ, ਉਹ ਮੈਦਾਨੀ ਇਲਾਕੇ ਵਿੱਚ ਆ ਜਾਂਦੀਆਂ ਨੇ ਸਰਦੀ ਦੀ ਮੌਸਮ ਵਿੱਚ, ਉੱਥੇ ਜੀਵਨ ਔਖਾ ਹੋ ਜਾਂਦਾ। ਪੜ੍ਹਦੇ ਹੁੰਦੇ ਤਾਂ ਊਡ ਊਡ ਆਵੈ ਸੈ ਕੋਸ਼ਾ, ਇਸ ਪਾਛੈ ਬਚਰੇ ਛਰਿਆ, ਛਰਿਆ ਕਹੀਏ ਛੱਡਿਆ, ਰਾਰਾ ਤੇ ਡੱਡਾ ਸੰਭਾਚਕ ਨੇ ਵਿਆਕਰਨ ਵਿੱਚ, ਨਿੱਕੇ ਨਿੱਕੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀਆਂ ਨੇ ਕਿ ਜੇ ਇੱਥੇ ਰਹਿ ਗਈਆਂ ਮਰ ਜਾਵਾਂਗੀਆਂ। ਸਿੱਖਾਂ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਤੋਂ, ਜਿੱਥੇ ਕੂੰਜਾਂ ਗਰ ਸਰਦੀ ਨਾਲ ਮਰਦੀਆਂ ਸੀ, ਬੱਚੇ ਕਿਉਂ ਨਹੀਂ ਮਰੇ? ਬੱਚਿਆਂ ਨੂੰ ਛੱਡ ਕੇ ਅਗਦੀ ਪਾਛੈ ਬਚਰੇ ਚਰਿਆ, ਤੇ ਸਿੱਖਾਂ ਨੇ ਸਵਾਲ ਕੀਤਾ ਤਿੰਨ ਕਵਣ ਖਲਾਵੈ, ਉਹਨਾਂ ਨੂੰ ਰੋਜੀ ਕੀ ਨਹੀਂ ਦਿੱਤੀ? ਕਵਣ ਚੁਗਾਵੈ, ਇੱਕ ਖਲਾਵੈ ਸ਼ਬਦ ਹੈ, ਇੱਕ ਚੁਗਾਵੈ ਸ਼ਬਦ ਹੈ, ਦੋਵੇਂ ਬੱਚੇ ਨੂੰ ਚਾਹੀਦੀਆਂ ਨੇ। ਪੰਛੀ ਜਿੱਥੇ ਚੋਗਾ ਦਿੰਦਾ ਹੈ ਨਾ ਆਪਣੇ ਬੱਚੇ ਨੂੰ ਛੋਟੇ ਨੂੰ, ਉੱਥੇ ਲਾਡ ਵੀ ਕਰਦਾ, ਖਡਾਉਂਦਾ ਵੀ ਹੈ। ਬੱਚੇ ਨੂੰ ਜਿੰਨੀ ਡਾਇਟ ਦੀ ਲੋੜ ਹੈ ਉਨੀ ਉਹ ਖੇਡ ਦੀ ਲੋੜ, ਮਾਂ ਬਾਪ ਦੇ ਪਿਆਰ ਦੀ ਲੋੜ ਹੈ। ਸਿੱਖਾਂ ਨੇ ਪੁੱਛਿਆ ਨਿੱਕੇ ਨਿੱਕੇ ਬੱਚੇ ਛੱਡ ਆਈ ਕੂੰਜ, ਉਹਨਾਂ ਨਾਲ ਖੇਡਾਂ ਕਿਹਨੇ ਕੀਤੀਆਂ, ਪਿਆਰ ਕਿਹਨੇ ਕੀਤਾ, ਉਹਨਾਂ ਦੇ ਮੂੰਹ ਵਿੱਚ ਚੋਗਾ ਕਿਹਨੇ ਪਾਇਆ, ਉਹਨਾਂ ਨੂੰ ਬਰਫ਼ ਤੋਂ ਕਿਹਨੇ ਬਚਾਇਆ? ਉੱਤਰ ਹੈ ਹੁਣ ਅੱਧੀ ਤੁਕ ਵਿੱਚ। ਗੁਰੂ ਅਰਜਨ ਕਹਿੰਦੇ ਮਨ ਮੈਂ ਸਿਮਰਨ ਕਰਿਆ। ਸੁਣੀਏ ਪੰਜਾਬ ਵਿੱਚ ਕੂੰਜਾਂ ਬੋਲਦੀਆਂ ਆਉਂਦੀਆਂ ਹੁੰਦੀਆਂ ਨੇ, ਪਹਿਲਾਂ ਇੱਕ ਦੂਜੀ ਤੀਜੀ ਵਾਰੀ ਵਾਰ ਬੋਲਣਗੀ। ਉਹ ਜਿਹੜਾ ਕੂੰਜਾਂ ਦਾ ਆਕਾਸ਼ ਵਿੱਚ ਬੋਲਣਾ ਹੈ, ਉਹ ਆਪਣੇ ਬੱਚਿਆਂ ਦੀ ਰੱਖਿਆ ਵਾਸਤੇ ਵਾਹਿਗੁਰੂ ਦਾ ਸਿਮਰਨ ਹੈ। ਅੱਜ ਕੇ ਆਖੋ ਸਤਿ ਮਨ ਮੈਂ ਸਿਮਰਨ ਕਰਿਆ।
जैसे कूंज पात भली भांत। देखो किनिया डारा वेखिया होनी है तुसी। आकाश चारी जेड़ी आकाश विच उड़ रही ने एक दूजे दे पिछे, आगे अगवान है पर उसे जेड़ा अगे पंछी लगे है ओनू ज्ञान है रस्ते का। तुरदिया ने हुण तीन प्रमाण दते ने, इथे मार्ग की गल आई सी तुहाडे काम आऊगा बचन। हुण पहला दत्ता प्रमाण, एक कीड़ी दे पिछे लखा कीड़ियां तुरियां जांदियां, एक मिर्ग दे पिछे हजारां मिर्ग तुरे जांदे ने, एक कूंज दे पिछे हजारां कूंजां दीआं डारां तुरियां जांदियां। हुण पिछली तो कह अपने वास्ते भाई, देखो किस तरह मार्ग ग्रहण करदियां ने आगू दा। ते पिछली तो कह मिर्ग चीटी मिर्ग खग सन मुख पाछे लगे जाहे, एक कीड़ी दे पिछे हजारां कीड़ियां तुरियां जांदियां, एक मिर्ग दे पिछे हजारां मिर्ग तुरे जांदे ने, एक कूंज दे पिछे हजारां कूंजां उस रस्ते तुरदियां ने। चीटी खग मिर्ग सन मुख पाछे लगे जाहे, ओ गुरसिख गुरु पंथ त्याग चालत अज्ञान है अजखे को सतनाम। भाई साहब कहंदे सिख अज्ञानी बन गया जेड़ा गुरु दा मार्ग छड के होर पासे तुरिया। कीड़ी नहीं मार्ग छड़दी, मिर्ग नहीं छड़दे, पंछी नहीं छड़दे, गुरसिख गुरु पंथ त्याग चालत अज्ञान है। अज्ञानी कहे सिख नो, एक पासे सिखां दे जोड़िया की मांग की है भाई गुरदास जी ने, मेरी हड्डों मेरे चमदे जेड़े चमड़ी है मौजड़े गुरसिख हड़ा दे। एक पासे अज्ञानी, ओ सिख अज्ञानी हैं जेड़े गुरु ग्रंथ साहब का मार्ग छड़ के होरना मार्गों से तुरे हुए ने। अज के आखो सर मार्ग रहमान ने नहीं छड़िया, खारी बन गया, बड़ा दुख कटिया। उस रहमान ने गल की है जेड़ी ऐसे है, पुण्य ओ पूरा चंद आकाश सहज प्रकाश अपनी रोशनी, अपना प्रकाश सहज प्रकाश जेड़ा किसे तो नहीं मिलिया। तुसी पंजाब विच वेखे ने जुगनू जिन्हों पटवीजना कहने ने, बरसात दे मौसम निकलते ने, सिंगापुर बहुत ने, हांगकांग बहुत ने, मलेशिया बहुत ने, अफ्रीका विच भी बहुत ने डारां दीआं डारां। जुगनू विचों कुदरती प्रकाश निकलदा, किसे दी इमदाद नाल नहीं, कुदरती। ये जेड़ा पतंगा तुसी वेखे ना दीवे ते मरदे, पतंगे ने जुगनू नूं ताना मारिया। रहमान कवि लिखदे कि जेड़ी तेरी रोशनी है एदे विच तपश नहीं है ठंडी, जो ठंडी होवे वो रोशनी का दी अज के आखो सर। आ बल्ब नू हथ ला के वेखो तता होवे, जिथे रोशनी मचेगी हीट होवेगी। पतंगा कहंदा का दी रोशनी चक्की फिर दे, ये ठंडी है एदे विच तपश नहीं है। एवी मान कर ले वो जुगनू भी रब का बख्शिया होया सी जिन्हों एडी दात दती है। कहंदा भावे मेरी रोशनी ठंडी है पर है तो मेरी अपनी, तू किसे दई ते सड़दा फिरदा अज के आखो सतनाम। तू जेड़े दीवियां ते सड़दा फिरदा वो तेरी है ही, तू होरां ते ही सड़न डे है। मेरे को रोशनी है ठंडी है तो मेरी ना, सहज प्रकाश उसे रोशनी ने नंद देना जो अपनी बने, अंदरों प्रकाश होवेगा। इनू एक जगह नहीं लिखिया, बाहर ढूंढन ते छूट परे गुर घर ही माहे दिखाया, काहे रे बन खोजन जाई। महाराज नौवें पातशाह दा बचन ने फिर थानू प्रमाण भी दते, पोप मत जैसे बास बस्त है, मुकर महा जैसे छाई,
जैसे ही घर बसे निरंतर घट ही खोजो। कबीर साहब कहते उस अवस्था विच ये बाहरलियां रोशनियां नहीं रहनियां, सहज प्रकाश। सहज प्रकाश पैदा भी आप होए है, जेड़ा आप पैदा होए है उन्हें किते जाना भी नहीं है। आज के आखोर साथी वाहगुरु सुदे प्रकाश है सहभंग, जिस करके स्थिर है। आप नहीं पैदा होए, मां बाप दे संपर्क तो पैदा हो। आप मरना क्यों है, सानू पैदा करने वाले मर गए थे, आप किथे रवांगे। हरि के अखोल सतनाम, जिन्हों पैदा करने वाला नहीं रहा वो दी पैदा करी चीज किथे रह जाएगी। वो सह पंग सुते प्रकाश परमेश्वर वाहगुरु अपने आप प्रकाश, वो किते प्रकाश पर पैदा कदों होंदे, चौदह ही थिता लंघ गए, चौदह ही लोक लंघ गए, आप दसे द्वार जितले, दसे इंद्रियां तो पार हो गया, मन बच कर्म कोथे खत्म हो गए, फिर सहज प्रकाश होया। हुण शब्द है गे, वो कैसा प्रकाश है, वो कीदा प्रकाश है, ना वो समानी बिजली दे, ना तुहाडी हाइड्रो बिजली दे, ना गुरमुख प्यारे किते अर्थ को एक है उतों भी बड़ी रोशनी निकलती है, भांबड़ निकल दे, ना वो किते गैस दे टैंक नू अग लगी हुई है, वो किथे है, कितों पैदा हो रही है। आद मद अंत तीन काल होए रहा थीर, वो प्रकाश किदा है जो आद शब्द नू समझे जरा प्यार ना, बड़ा सुखाल है। बाणी ने भी लिखे है, तुसी भी कहने कि वाहिगुरु का अंत नहीं है, अंत नहीं है। अंत शब्द का जपजी साहब विच अर्थ किया गुरु नानक देव जी ने, अंत का अर्थ पता की है, गुरु नानक तो पूछो। एहो अंत ना जाने को, जिन्हू जान ना सकीए उहदा नाम अंत हुंदा है। अज के आखो सा एहो अंत, अंते ना जाने को। आप कहने रब का अंत नहीं ना पता, कहने ना आप गुरमुखो रब तक कानू जाने, आपां नूं तां अपने अंत का भी पता नहीं है। अज के आखो सतनाम, रब तो दूर रह गए, क्या जानना किव मरेंगे, कैसा मरना हो, पता लगे किसे नूं अंत का, पता ही नहीं। अंत का साडा भी पता नहीं की है। अंत का अर्थ है जो जानिया ना जा सके। आद का अर्थ की है, इतने आद शब्द आया, गुरु ग्रंथ साहब का श्लोक आद तो शुरू होया। हुण आपां कहने रब का अंत नहीं पता, सियाने बैठे हो जिदे तेनू आद दे ही पता नहीं, अंत किथे लभेगा। अज के आखो सतनाम, अंत नू लभण खातर आद साडे कोल होना चाहिए। जिसका आदे नहीं है, अंत न पावत देव सर्वै मुन इंद्र महा शिव जोग करी, अंत न सिवती कहण न अंत, अंत न वेखण सुनण न अंत, अंत न करने देण न अंत, अंत न जापै क्या मन मंत। अंत क्यों नहीं वाहिगुरु का पाया जा रहा, क्योंकि उहदे आद का ही पता नहीं। जिस चीज के आद का पता नहीं उहदा अंत पता लगे नहीं सकता। जिसका तुसी अंत पाउणे, पहला पता करना पवे पैदा कितों होई, ये शुरू कितों होई, हुण रब की शुरुआत किथे। चलो रब की भी गल छड्डो प्रेमियों, ਉਹਦੀ ਬਣਾਈ ਹੋਈ ਚੀਜ਼ ਦੇ ਆਦ ਦਾ ਪਤਾ ਹੈ ਤੁਹਾਨੂੰ? ਰੱਬ ਨੂੰ ਤਾਂ ਕੱਢੇ ਦੋ, ਤੁਹਾਨੂੰ ਕਣਕ ਦੇ ਆਦ ਦਾ ਪਤਾ ਹੈ, ਮੱਕੀ ਦੇ ਆਦ ਦਾ ਪਤਾ ਹੈ, ਅੰਬ ਦੇ ਆਦ ਦਾ ਪਤਾ ਹੈ ਤੁਹਾਨੂੰ, ਸੇਬ ਖਾਨੇ ਉਹਦਾ ਆਦ ਹੈ, ਕਿਉਂ ਨਹੀਂ ਪਤਾ? ਬੀਜ ਤੋਂ ਬਿਨਾਂ ਬੂਟਾ ਨਹੀਂ ਹੁੰਦਾ, ਤੇ ਬੂਟੇ ਤੋਂ ਬਿਨਾਂ ਬੀਜ ਨਹੀਂ ਹੁੰਦਾ। बीज होवेगा तो बूटा जमेगा ना, तो बूटा होवेगा तो बीज जमेगा लगेगा। हुण मैनू कल नू दस दिओ भी कणक दा दाणा पहला था कि बूटा पहला था? अज के आखो सतनाम,
एक दूजे तो बिना दूजा कही नहीं, बीज तो बिना बूटा नहीं, बूटे तो बिना बीज नहीं। दसो चो पहला कड़ी चीज सी, दोहां दा संबंध है। गुरसिख प्यारे हो आद पुरख ते होए अनाद, गौड राग पढ़िया करो। जिन्हों तुसी अनाज कहने हो ना, जजा शब्द वरतने हो, ये असल शब्द ददा है, असल शब्द अनाद है। जिन्हों असी अनाज कह लग पे, शब्द अभिभ्रंश हो जाने। तुसी पंजाब चो ही आए हो, उत्थे झगड़े तो अपना कुछ उन्मुखी सिखा दे होंदे ही रहने, हर घर दे भी रहो। जे सिख लड़न से हट के वकीलों को छुट्टी हो जूगी, जजा ने कमे नहीं आना, कचहरियां बंद, ये तो अपनी कृपा सारी। किले कचहरी चले जाओ, 95 सिख होणगे ते 5 होर लभणगे। मैं तो तुहाडा धन्नवाद अजे कर देना परसों की बजाय, धन्नवाद बाद विच करदा, पहला गुरु ग्रंथ साहब के चरणों में अरदास करदा। तुहाडा इतफाक बनिया, तुहाडी सर्वसम्मति बनी, ये बहुत कृपा है तुहाडे उत्ते। ये बिल्डिंगा बुल्डिंगा किसे काम नहीं, ये रागी कथा बाचे किसे काम नहीं। बर्फ पई का की फायदा जे अंदर जल रहा है, सतनाम बर्फ की सवारूगी तुहाडी, -40 की सवारूगा तुहाडा, अंदर से भाबड़ बच रहे। बख्श लवे गुरु, एदा ही तुहाडा इतफाक रवे, एका रवे, सर्वसम्मति रवे। बहुत औखी है लभनी, बहुत औखी, बाहरों ठंडिया चीजा मिल सकदियां नहीं, अंदर ठंडा। बस किते विरला करोड़ा विचों तुहानू मिलूगा। आओ अपनी गल ते गुरसिख प्यारियो, आद शब्द ए तो बनिया अनाद, असल शब्द अनाद है। जिवें झगड़ा होए ते तुसी जानदे नहीं, FIR फास्ट इंक्वायरी रिपोर्ट, रिपोर्ट लिखाउण जांदे ने थाणे, लिखा के ते रिपोर्ट आउंदे, पर आके तो यही कहोगे मैं रैपट लिखा के आए। सतने बन गई ना रिपोर्ट तो रैपट, पता नहीं 5-7 साल बेचारी रबड़े बन जाए। इस तरह बदल जाते ने, अभी भ्रंश हो जाने शब्द, असल शब्द है अनाज। मैं एक होर जरूरी बेनती समझ के तुम कर लगे, क्योंकि मेरा फर्ज बनता है चौकीदार का आवाज मार, असि होर पाठ कितने शुद्ध करने, साड़ी अरदास दी पौड़ी भी शुद्ध ने। अरदास कितों शुरू होती है? अरदास सुखमनी साहब जी की 4th पौड़ी, अष्टपदी की 8th पौड़ी। सुखमनी साहब 4th अष्टपदी, ओदी 8th पौड़ी, उतों अरदास शुरू होती है। तू ठाकर तुम पह अरदास, जियो पिंड सब तेरी, तुम मात पिता हम बारक तेरे, तुमरी कृपा मह सूख घनेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्र धारी, तुम ते होए सो आज्ञाकारी, तुमरी गतमिज तुम ही जानी, नानक दास सदा कुर्बानी। मैं किसे कारण करके सुनाई है पौड़ी थोनों, इतने तो हूँ उधर न जायो, तुसी ध्यान न जायो, मेरे कनी रखियो। कल नू गुटके साहब तो इस पौड़ी नू पढ़ियो, कल नू जाके रात नू पढ़ लियो। इस एक पौड़ी विच गुरु अर्जन पातशाह ने 19 तत्ता शब्द वरते, 19 तत्ते एक पौड़ी विच। ये इको एक पौड़ी है गुरु ग्रंथ साहब विच, जिस पौड़ी विच एक अखर नू इनी बार वरत्या। इनू कहने पुनरुक्ति दोष, व्याकरण विच पुनरुक्ति, एक अखर एक शब्द नू बार बार वरती जाना, पुनरुक्ति दोष। इस पौड़ी विच 19 तत्ते ने, पर सिख ज्यादा स्याणे हो गए,
ਪਿੰਡ ਸੱਚੇ ਪਾਤਸ਼ਾਹ ਤੇ ਜਾ ਦੇ ਤੱਤੇ ਲਾਗੇ ਦੋ ਤਿੰਨ ਸੱਸੇ ਲਾਓ ਸਾਧਨਾ ਤੁਮ ਸੇ ਹੋਏ ਸੁਣੇ ਐਵੇਂ ਵਿੱਚੋਂ ਤੁਹਾਡੀ ਆਵਾਜ਼ ਤੁਮ ਸੇ ਕਹਿੰਦੇ ਤੱਤੇ ਵੱਧ ਹੋ ਗਏ ਦੋ ਤਿੰਨ ਵਿੱਚ ਸੱਸੇ ਪਾਉਣੇ ਚਾਹੀਦੇ ਜਿਹਦੀ ਸਿੱਖ ਦੀ ਅਰਦਾਸ ਦੀ ਪੌੜੀ ਨਹੀਂ ਸ਼ੁੱਧ ਹੈਗੀ ਤੇ ਅਰਦਾਸ ਕਰੂਗਾ ਬੜਾ ਔਖਾ ਇਹ ਮਸਲਾ ਹੋਇਆ ਬਾਬਾ ਪਰ ਤੁਹਾਨੂੰ ਜ਼ਿਆਦਾ ਇਹਨਾਂ ਗੱਲਾਂ ਦੀ ਲੋੜ ਨਹੀਂ ਮੈਂ ਤਾਂ ਤੁਹਾਡੇ ਧੰਨਵਾਦ ਕਰਦਾ ਮੈਨੂੰ ਇੰਨੀ ਆਸ ਨਹੀਂ ਸੀ ਵੀ ਕਥਾ ਦੇ ਤੁਸੀਂ ਇੰਨੇ ਪਾਸ਼ਕ ਹੋਵੋਗੇ ਕੋਈ ਸਤਨਾਮ ਜਿੰਨੇ ਤੁਸੀਂ ਹੈ ਤੇ 10-10 ਸਾਲ ਦੇ ਫਿਕਸ ਡੇਟਸ ਨੇ ਮੇਰੀਆਂ ਉੱਥੇ ਹੀ ਕਥਾ ਜਿੱਥੇ ਕਥਾ ਦੇ ਗਾਹਕ ਨੇ ਬਹੁਤ ਘੱਟ ਹੁੰਦੇ ਭਾਈ ਗੁਰਦਾਸ ਦੀ ਇੱਕ ਪੌੜੀ ਸੁਣਾਉਣ ਲੱਗੇ ਤੁਹਾਨੂੰ ਗੁੱਸਾ ਨਾ ਕਰਿਓ ਹਾਲ ਦੱਸਣ ਲੱਗਿਆ ਮੈਂ ਤੁਹਾਡਾ ਕੀ ਹੈ ਹੁਣ ਭਾਈ ਗੁਰਦਾਸ ਜੀ ਕਹਿੰਦੇ ਗਿੱਦੜ ਦਾਖ ਨਾ ਅਪੜੇ ਆਖੇ ਥੂ ਕੌੜੀ ਸੱਤਵੀਂ ਜਮਾਤ 'ਚ ਪੜ੍ਹਦੇ ਸੀ ਨਾ ਗਰੇਬ ਕਰ ਸਾਬਰ ਲੂੰਬੜੀ ਤੇ ਅੰਗੂਰ ਪਰ ਲੂੰਬੜੀ ਨੇ ਛਾਲਾਂ ਬਹੁਤ ਮਾਰੀਆਂ ਅੰਗੂਰ ਉੱਤੇ ਉੱਚੇ ਹੱਥ ਗਏ ਹਨ ਨਿਰਾਸ਼ ਹੋ ਕੇ ਬਹਿ ਗਈ ਉੱਧਰੋਂ ਆ ਗਈ ਗਿੱਦੜਾਂ ਦੀ ਡਾਰ ਵਿਲਡ ਲਾਈਫ ਦੇ ਵਿੱਚ ਲੂੰਬੜੀ ਤੇ ਗਿੱਦੜ ਸਕੇ ਭੈਣ ਭਾਈ ਨੇ ਕਿਸੇ ਜੰਗਲੀ ਜਾਨਵਰ ਦੇ ਮਾਹਰ ਤੋਂ ਪੁੱਛਿਓ ਸਕੇ ਭੈਣ ਭਾਈ ਨੇ ਉਹ ਗਿੱਦੜ ਕਹਿੰਦੇ ਭੈਣ ਭੁੱਖੀ ਬੈਠੀ ਹੈ ਇੰਨੇ ਅੰਗੂਰ ਨੇ ਖਾਂਦੇ ਕਿਉਂ ਨਹੀਂ ਭੁੱਖੀ ਕਿਉਂ ਬੈਠੀ ਹੈ ਉਹ ਕਹਿੰਦੀ ਮੂਰਖੋ ਤੁਹਾਨੂੰ ਪਤਾ ਨਹੀਂ ਕਿਉਂ ਬੈਠੀ ਹੈ ਮੈਂ ਤੁਹਾਡੇ ਬਚਾ ਕਰ ਬੈਠੀ ਹਾਂ ਕਿਤੇ ਖਾ ਨਾ ਦਿਓ ਅੱਕ ਵਰਗੇ ਕੌੜੇ ਹੈ ਖੁਸ਼ ਸਕਦਾ ਮੈਂ ਤੁਹਾਨੂੰ ਦੱਸਣ ਨੂੰ ਬੈਠੀ ਹੈ ਹੱਥ ਗਿਆ ਨਹੀਂ ਤੇ ਅੰਗੂਰ ਕੌੜੇ ਹੋ ਦੂਜੀ ਗੱਲ ਸੁਣ ਹੰਸਾ ਨਾਲ ਟਕੀਰੀਆਂ ਕਿਉਂ ਪਹੁੰਚੇ ਦੌੜੀ ਟਕੀਰੀਆਂ ਵੇਖੀ ਤੁਸੀਂ ਖੇਤਾਂ ਚ ਹੰਸਾ ਦੀ ਡਾਰ ਉੱਡੀ ਜਾਂਦੀ ਸੀ ਇੱਕ ਟਕੀਰੀ ਕਹਿੰਦੀ ਨਾ ਆਪਣੀਆਂ ਭੈਣਾਂ ਨੂੰ ਮੈਂ ਤਾਂ ਹੰਸਾ ਨਾਲ ਜਾਣਾ ਉਹ ਮਿੰਨਤਾਂ ਕਰਨ ਤੇਰਾ ਕੰਮ ਉੱਥੇ ਨਹੀਂ ਚੱਲਣਾ ਤੂੰ ਸਾਡੇ ਵਿੱਚ ਰਹੋ ਤੁਹਾਨੂੰ ਪਤਾ ਹੰਸ ਦੀ ਉਡਾਰੀ ਕਿੰਨੀ ਹੈ ਜੇ ਸ਼ਾਸਤਰ ਪੜ੍ਹੋ ਪਤਾ ਲੱਗੇ ਹੰਸ ਸਿੰਗਲ ਫਟਾ ਫਲਾਈਟ ਵਿੱਚ 2,500 ਕੋਹ ਉੱਡ ਸਕਦਾ 2,500 ਕੋਹ ਤੱਕ ਉਹਨੂੰ ਲੈਂਡ ਹੋਣ ਦੀ ਲੋੜ ਨਹੀਂ ਇੰਨੀ ਲੰਮੀ ਫਲਾਈਟ ਹੈ ਹੰਸ ਦੀ ਇਹ ਉਹਨੂੰ ਕਿਉਂ ਲੰਬੀ ਦਿੱਤੀ ਹੈ ਉਹਦੀ ਖੁਰਾਕ ਹਰ ਜਗ੍ਹਾ ਨਹੀਂ ਲੱਭਣੀ ਹੰਸਾਂ ਹੀਰਾ ਮੋਤੀ ਚੁਗਲੀ 2,500 ਕੋ ਇੱਕਦਮ ਦੌੜ ਸਕਦੇ ਉਹ ਟਟੀਰੀ ਨੂੰ ਤੁਸੀਂ ਜਾਣਦੇ ਉਹਦੀ 2.5 ਕਿੱਲੇ ਹੁੰਦੀ ਹੈ ਤੁਹਾਡੇ ਖੇਤਾਂ 'ਚ ਰਹਿੰਦੀ ਹੈ ਕਹਿੰਦੀ ਮੈਂ ਹੰਸਾ ਨਾਲ ਜਾਊਂਗੀ ਤੁਰ ਗਈ ਉਹ 2.5 ਕਿੱਲੇ ਨਹੀਂ 10 ਉਡਲੀ ਹੋਣੀ ਹੈ ਫੁੜ ਕੇ ਗਿਰ ਗਈ ਟਟੀਰੀਆਂ ਹੋ ਗਈਆਂ ਇਕੱਠੀਆਂ ਪੁੱਛਣ ਲੱਗੀਆਂ ਭੈਣ ਤੂੰ ਤਾਂ ਹੰਸਾ ਨਾਲ ਗਈ ਸੀ ਮੂਰਖਾ ਤੇ ਆਈ ਆਪਣੀ ਕਮਜ਼ੋਰੀ ਨਹੀਂ ਦੱਸੀ ਕਹਿੰਦੀ ਉਹ ਤਾਂ ਮੂਰਖ ਹੈ ਤੁਰੇ ਫਿਰਦੇ ਕਦੇ ਆਰਾਮ ਕਰਨਾ ਚਾਹੀਦਾ ਭਾਈ ਗੁਰਦਾਸ ਦੀ ਪੱਕੀ ਬਾਣੀ ਹੈ ਚੜ੍ਹਦਾ ਤੁਸੀਂ ਭਾਈ ਗੁਰਦਾਸ ਪੜ੍ਹਨ ਮੇਰੇ ਪੁੱਤ ਚਿੱਤਰ ਬਹੁਤ ਕੜਕੇ ਦੇ ਲੋ 40 ਸਾਲ ਹੋ ਗਏ ਪੜ੍ਹੇ ਨੂੰ ਹੁਣ ਵੀ ਯਾਦ ਹੈ ਬਾਰ ਕਮਜ਼ੋਰੀ ਆਪਣੀ ਮੂਰਖ ਹੰਸ ਬਣ ਗਏ ਕਹਿੰਦੀ ਆਰਾਮ ਕਰਨਾ ਚਾਹੀਦਾ ਕਿਤੇ ਰੈਸਟ ਇਜ ਬੈਸਟ ਈ ਤੁਕ ਸੁਣੋ ਹੁਣ ਉਹ ਤੁਹਾਡੀ ਹੈ ਜੇ ਕਹੋ ਤਾਂ ਸੁਣਾ ਦਿੰਦੀ ਜਿਹੜਾ ਹੁਣ ਤੁਹਾਡਾ ਹਾਲ ਹੈ ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤਸਰ ਸਾਹਿਬ ਕੀਰਤਨ ਦਰਬਾਰ ਹੋਇਆ ਹੁਣੇ ਨਾ ਕੀਰਤਨ ਦਰਬਾਰ ਕਈ ਰਾਗ ਇਕੱਠੇ ਕਰ ਲੈਂਦੇ ਤੁਸੀਂ ਸਾਰਾ ਦਿਨ ਰਾਗ ਅਲਾਪੀ ਗਏ ਕੋਈ ਗੌੜੀ ਗਾਵੇ ਕੋਈ ਭੈਰੋਂ ਕੋਈ ਬਲਾਵਲ ਕੋਈ ਬਡਹੰਸ ਕੋਈ ਸੋਠ ਗਾਵੇ ਕੋਈ ਠੁਮਰੀ ਗਾਵੇ ਕੋਈ 3 ਤਾਲ ਕੋਈ ਦਾਦਰਾ ਕੋਈ ਚੰਚਲ ਗਾਵੇ ਸਾਰਾ ਦਿਨ ਹੋਈ ਗਿਆ ਸਾਰੇ ਕੰਮ ਪਾਧਾਨੀ ਸਰ ਸਾਰੇ ਕੰਮ ਪਾਧਾਨੀ ਸਰ ਜਦੋਂ ਭੋਗ ਪਿਆ ਨਾ ਵਿੱਚ ਬੈਠਾ ਤਾਂ ਇੱਕ ਬੋਲਾ ਇਹ ਤੁਹਾਡੀ ਗੱਲ ਹੈ ਹੁਣ ਬੋਲਾ ਉਹਨੂੰ ਉੱਚੀ ਸੁਣਦਾ ਸੀ ਬਹੁਤ ਉਹ ਨਾਚਦੇ ਕਹਿੰਦੇ ਬੋਲਿਆ ਤੈਨੂੰ ਕੁਛ ਪਤਾ ਲੱਗਿਆ ਉਹ ਹੱਥ ਬੰਨ ਕੇ ਕਹਿੰਦਾ ਪਤਾ ਤਾਂ ਨਹੀਂ ਮੈਨੂੰ ਕੱਖ ਵੀ ਲੱਗਿਆ
ਪਰ ਜਿੰਨੇ ਆਏ ਕਹਿੰਦਾ ਮੂੰਹ ਬਹੁਤ ਅੜਦੇ ਤੇ ਕਹਿੰਦਾ ਮੈਂ ਤਾਂ ਫਿਕਰੇ ਕਰੀ ਗਿਆ ਵੀ ਮੂੰਹ ਪਾੜ ਜਾਣੇ ਆ। ਤੁਸੀਂ ਆਪਣੀ ਗੱਲ ਤੇ ਨਾ ਹੱਸੋ, ਮੈਨੂੰ ਖਿਮਾ ਕਰਦੇ ਹੋ, ਸਤਨਾਮ ਇਹ ਤੁਹਾਡੀ ਗੱਲ ਹੈ। ਕਹਿੰਦਾ ਮੈਨੂੰ ਕੱਖ ਨੀ ਪਤਾ ਲੱਗਿਆ ਪਰ ਮੂੰਹ ਪਾੜ ਲਏ ਉਹਨਾਂ ਨੇ। ਸੁਣਨੀ ਹੈ ਗੌੜੀ ਭਾਈ ਸਾਹਿਬ ਦੀ ਤੂੰ, ਗਿੱਦੜ ਦਾਖ ਨਾ ਅੱਪੜੇ ਆਖੇ ਤੂੰ ਕੌੜੀ, ਹੱਸਣ ਨਾਲ ਚਟੀਰੀਆਂ ਤੂੰ ਪਹੁੰਚੇ ਦੌੜੀ, ਉਹ ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ। ਬੋਲਾ ਬੈਠੇ ਨੂੰ ਕੀ ਪਤਾ ਭੈਰੋਂ ਗਾਉਂਦਾ ਕੀ ਗਾਉਂਦਾ, ਉਹਦੇ ਪਾਤਾ ਮੂੰਹ ਅੜਦਾ। ਸਾਡਾ ਵੀ ਹੁਣ 95% ਲਾਣਾ ਐਸਾ ਨਾ ਬਸ ਜਿਹਨਾਂ ਨੂੰ ਖੜਕਾ ਹੀ ਚਾਹੀਦਾ। ਅੱਜ ਖੇ ਕੋਲ ਸਤਨਾਮ ਦੁਆਨ ਸੁਣ ਕੇ ਜਾਣਗੇ, ਮੇਰੇ ਵੀ ਦੁਆਨ ਉੱਥੇ ਹੁਣੇ ਚਿਮਟਿਆਂ ਨਾਲ ਟਰਾਲੀ 'ਚ ਬੈਠੇ ਬੁੜੇ ਗੱਲਾਂ ਕਰਨਗੇ, ਬਾਬੇ ਦੇ ਚਿਮਟੇ ਆਏ ਤਾਂ ਚਾਨਣੀ ਪਾੜ ਦੇਣੀ ਸੀ ਇੰਨੇ ਉੱਚੇ ਚੱਕੇ। ਢੋਲਕੀ ਵਾਲੇ ਨੇ ਤਾਂ ਭੰਡਣ ਵਾਲੀ ਕਰਤੀ, ਦੇਖੋ ਕੀ ਗੱਲ ਹੈ। ਇਹ ਬੀਬੀਆਂ ਘੱਟ ਨਹੀਂ, ਇਹ ਦੁਆਨ ਤੋਂ ਬਾਅਦ ਗੱਲਾਂ ਕਰਨਗੀਆਂ। ਬਾਬੇ ਦੇ ਚੋਲੇ 'ਤੇ ਮੋਰਨੀਆਂ ਪਈਆਂ ਹੋਈਆਂ, ਸੁਣਾ ਲਓ ਤੁਹਾਨੂੰ ਦੁਆਨ। ਬਾਬੇ ਦੀ ਪਰਨੀ ਨੂੰ ਗੋਟਾ ਕਿਨਾਰੀ ਲੱਗੀ, ਉਹ ਕਿੱਥੇ ਤੁਰੇ ਫਿਰਦੇ ਹੋ, ਹੱਸਦੇ ਕਾਹਨੂੰ ਹੋ ਤੁਸੀਂ, ਇਹਦੇ ਨਾਲੋਂ ਘਰ ਪੈ ਜੇ ਕਰੋ, ਆਰਾਮ ਕਰਿਆ ਕਰੋ, ਆਪਣੀ ਜੋਬ ਕਰਿਆ ਕਰੋ। ਇੱਥੇ ਵੀ ਆ ਕੇ ਜੇ ਤੁਸੀਂ ਸਰੀਰਾਂ ਨਾਲ ਜੁੜਨਾ ਹੈ, ਇੱਥੇ ਖੋ ਕੇ ਜਾਓਗੇ ਕੁਝ ਲੈ ਕੇ ਨਹੀਂ ਜਾਓਗੇ। ਗੁਰਦੁਆਰੇ ਆ ਕੇ ਤੁਸੀਂ ਦੇਹਾਂ ਪਰਖਦੇ ਹੋ, ਖੜਕਾ ਦੜਕਾ ਪਰਖਦੇ ਹੋ, ਟਿਊਨਾ ਪਰਖਦੇ ਹੋ, ਤੁਸੀਂ ਅਗਲਾ ਵੀ ਗੁਆ ਕੇ ਜਾਓਗੇ। ਇੱਥੇ ਉਹ ਲੱਭੂਗਾ ਜਿਹੜਾ ਦੇਹ ਤੋਂ ਪਰੇ ਹੋ ਜਾਊਗਾ, ਕਿਉਂਕਿ ਇੱਥੇ ਗੁਰੂ ਉਹ ਹੈ ਜੋ ਦੇਹ ਨਹੀਂ ਹੈ, ਸ਼ਬਦ ਡੇਰਿਆਂ ਵਿੱਚ ਮਿਲ ਸਕਦੀਆਂ ਨੇ ਦੇਹ, ਇੱਥੇ ਨਹੀਂ। ਇੱਥੇ ਤਾਂ ਸ਼ਬਦ ਗੁਰੂ, ਗੁਰ ਮੂਰਤ, ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪਲਟੀ। ਇੱਥੇ ਵੀ ਸਿਵੀ ਨਾਲ ਜੁੜੇ ਫਿਰਦੇ। ਵਿਸਾਖੀ ਆ ਰਹੀ ਹੈ, ਤੁਹਾਨੂੰ ਭੁਲੇਖਾ ਤਾਂ ਨਹੀਂ ਹੈ ਕਿਤੇ ਕਿ ਗੁਰੂ ਗੋਬਿੰਦ ਸਿੰਘ ਦੇ ਪੋਤੋ ਔਰੰਗਜ਼ੇਬ ਨੇ ਮਾਰਤੇ ਹੈਗਾ? ਕੌਣ ਜੰਮਿਆ ਸੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕਰਨ ਦਾ? ਕਿਹਦੀ ਸ਼ਕਤੀ? ਗੁਰੂ ਗੋਬਿੰਦ ਸਿੰਘ ਉਹ ਸ਼ਕਤੀ ਹਰਨ ਭਰਨ ਜਾਂ ਤਾਂ ਨੇਤਰ ਤੋਂ, ਅਕਾਲ ਪੁਰਖ ਨੇ ਜਿਹਨੂੰ ਪੁੱਤ ਬਣਾਇਆ ਹੋਵੇ, ਸਰਵ ਸ਼ਕਤੀਆਂ ਦਿੱਤੀਆਂ ਹੋਣ। ਬੜੀ ਗੰਭੀਰ ਗੱਲ ਕਹਿਣ ਲੱਗੇ, ਆਪਣੇ ਅੱਖਾਂ ਦੇ ਸਾਹਮਣੇ ਆਪਣਾ ਸਰਬੰਸ ਬਲੀਦਾਨ ਕੀਤਾ, ਕੋਈ ਟੱਬਰ ਦਾ ਬਚਾਇਆ ਨਹੀਂ। ਚਮਕੌਰ ਸਾਹਿਬ ਵਿੱਚੋਂ ਤਿੰਨ ਪਿਆਰੇ ਬਚ ਕੇ ਨਿਕਲ, ਦੋ ਪਿਆਰੇ ਬਚ ਕੇ ਨਿਕਲ ਸਕਦੇ ਨੇ, ਕੀ ਅਜੀਤ ਸਿੰਘ ਨਹੀਂ ਸੀ ਬਚ ਸਕਦਾ? ਕੀ ਇੱਕ ਸਾਹਿਬਜ਼ਾਦਾ ਨਹੀਂ ਸੀ ਬਚਾ ਕੇ ਨਿਕਲ ਸਕਦਾ? ਕੁੰਡੀ ਸੁਣਿਓ, ਬਾਜਾਂ ਵਾਲੇ ਨੂੰ ਪਤਾ ਸੀ ਜੇ ਮੇਰੇ ਪਰਿਵਾਰ ਦਾ ਕੋਈ ਸ਼ਹੀਦ ਹੋਣ ਤੋਂ ਰਹਿ ਗਿਆ ਉਹ ਗੁਰੂ ਬਣੂਗਾ ਤੇ ਮੱਥੇ ਟਕਾਏ ਜਾਣਗੇ। ਅੱਜ ਫਿਰ ਆਖੋ ਫਿਰ ਗੁਰੂ ਮਾਨੇ ਉਹ ਗ੍ਰੰਥ ਨਹੀਂ ਹੋਣਾ, ਫਿਰ ਦੇਹ ਦੀ ਪੂਜਾ ਹੋ। ਜੇ ਉਹ ਨਾਮ ਹੀ ਬਣਦਾ ਤੁਸੀਂ ਗੱਦੀ ਲਾ ਕੇ ਬਿਠਾ ਦੇਣਾ ਸੀ, ਹੁਣ ਵੀ ਤਾਂ ਤੁਸੀਂ ਬਿਠਾਲੇ ਹੋਏ ਨੇ। ਸ਼ਬਦ ਦੇ ਲੜ ਲਾਉਣ ਖਾਤਰ ਆਪਣਾ ਪਰਿਵਾਰ ਅੱਖਾਂ ਦੇ ਸਾਹਮਣੇ ਦੇਸ਼ ਕੌਮ ਦੇ ਲੇਖੇ ਦਾ, ਇੱਕ ਪਰਿਵਾਰ ਦਾ ਮੈਂਬਰ ਬਚਾ ਸਕਦੇ ਸੀ ਤੇ 11ਵੀਂ ਗੱਦੀ ਤੇ ਉਹਨੂੰ ਬਿਠਾ ਕੇ ਜਾ ਸਕਦੇ ਸੀ। ਅੱਜ ਅਸੀਂ ਸਮਝੇ ਹੀ ਨਾ ਗੱਲਾਂ, ਫੇਰ ਦੇਹਾਂ ਦੇ ਪੁਜਾਰੀ, ਫੇਰ ਸਰੀਰਾਂ ਦੇ ਪੁਜਾਰੀ। ਆਓ ਲੰਮੀ ਹੋ ਜਾਂਦੀ ਇਹ ਗੱਲ, ਬਚ ਜਾਓ ਇਹਨਾਂ ਗੱਲਾਂ ਤੋਂ। ਕੋਈ ਕਦਰ ਕਰਿਆ ਕਰੋ ਕਿਸੇ ਸ਼ਬਦ ਦੀ, ਕਿਸੇ ਵਿਚਾਰ ਐਵੇਂ ਟਿਊਨਾਂ ਵਿੱਚ ਖੜਕੇ ਦੜਕੇ ਵਿੱਚ। ਚੌਥੀ ਤੁਕ ਕੁੜੀਓ ਤੁਹਾਡੀ ਹੈ, ਜੇ ਤੁਸੀਂ ਗੁੱਸਾ ਨਾ ਕਰੋ ਸੁਣਾ ਦਿੰਦੇ। ਪਹਿਲੀ ਗਿੱਦੜ ਦੀ ਸੀ ਲੂੰਬੜੀ ਦੀ, ਦੂਸਰੀ ਕਟੀਰੀ ਦੀ, ਤੀਸਰੀ ਸਰੋਤਿਆਂ ਦੀ, ਚੌਥੀ ਬੀਬੀਆਂ ਦੀ। ਭਾਈ ਸਾਹਿਬ ਕਹਿੰਦੇ ਕਿਸੇ ਘਰ ਵਿੱਚ ਵਿਆਹ ਤਾਂ ਕੁੜੀਆਂ ਕਤਰੀਆਂ ਕੱਠੀਆਂ ਹੋਣੀਆਂ, ਨੱਚਦੀਆਂ ਤਾਂ ਆਪਣੀਆਂ ਖੁਸ਼ੀਆਂ ਦਿਨ ਹੁੰਦੇ ਨੇ। ਇੱਕ ਪੜ੍ਹੀ ਲਿਖੀ ਜੀ ਮੇਰੇ ਨਾਲ ਆ ਗਈ ਰਿਸ਼ਤੇਦਾਰ, ਉਹ ਸਾਰਿਆਂ ਨੂੰ ਫੜ ਫੜ ਕੇ ਨਚਾਈ ਜਾਵੇ, ਤੂੰ ਵੀ ਨੱਚ, ਤੂੰ ਵੀ ਨੱਚ, ਤੂੰ ਵੀ ਨੱਚ, ਚਾਰ ਚਾਰ ਵਾਰ ਨਚਾਤੀਆਂ।
ਸਾਰੀਆਂ ਇਕੱਠੀਆਂ ਹੋ ਕੇ ਕਹਿੰਦੀਆਂ ਭੈਣ ਜੀ ਹੁਣ ਤੂੰ ਵੀ ਨੱਚ। ਜਵਾਬ ਪਤਾ ਕੀ ਦਿੱਤਾ? ਕਹਿੰਦੀ ਨੱਚਾਂ ਕਿੱਥੇ, ਤੁਹਾਡਾ ਵਿਹੜਾ ਹੀ ਤੰਗ ਹੈ। ਇਹ ਭਾਈ ਗੁਰਦਾਸ ਦੀ ਪੱਕੀ ਬਾਣੀ ਹੈ, ਨੱਚਣ ਚੱਜ ਨਾ ਜਾਣ ਦੀ ਆਖੇ ਭੂ ਸੌੜੀ। ਵੀ ਜਿੱਥੇ 18 ਹੋਰ ਨੱਚੀਆਂ ਉਹ ਤੇਰੇ ਖਾਤਰ ਕੰਧਾਂ ਟਾਈਏ, ਨੱਚਣਾ ਆਉਂਦਾ ਨੀ, ਬੜਾ ਔਖਾ ਹੈ ਸੁਣਨਾ। ਸੁਣਾਉਣਾ ਬਹੁਤ ਸਿਖਾਲੇ, ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ। ਧੰਨਵਾਦ ਹੈ ਤੁਹਾਡਾ, ਸ਼ਬਦ ਦੀ ਕਦਰ ਕਰ ਰਹੇ, ਧਿਆਨ ਦੇ ਰਹੇ। ਗੁਰਸਿੱਖ ਪਿਆਰਿਓ, ਆਓ ਵਿਆਖਿਆ ਵੱਧ ਜਾਂਦੀ ਹੈ। ਉੱਧਰ ਸੂਈ ਵੀ ਦੇਖ ਲਓ, ਕਮੇਟੀ ਵਾਲਿਆਂ ਨੇ ਨਾ ਐਨ ਰਾਗੀ ਝਾੜੀਆਂ ਨੇ ਮੱਥੇ ਤੇ ਲਾਇਆ ਵਾ ਟਾਈਮ ਪੀਸ, ਵੀ ਖੱਬੇ ਸੱਜੇ ਹੀ ਲਾ ਦੋ, ਕਦੇ ਕਦੇ ਦਿਖੇ 90 ਡਿਗਰੀ ਤੇ, ਵੀ ਕਿਸੇ ਨੂੰ ਭੁਲੇਖਾ ਨਾ ਪੈ ਜਾਵੇ ਇੱਕ ਮਿੰਟ ਦਾ ਵੀ। ਸੋ ਆਨੰਦ ਚ ਥੋੜਾ ਜਿਹਾ ਫਰਕ ਪੈ ਜਾਂਦਾ, ਜੇ ਘੜੀ ਉਹ ਮੱਥੇ ਲੱਗੀ ਜਾਵੇ ਤੇ ਕਿਸੇ ਵਿਆਕਰਨ ਯਾਦ ਆਉਣੇ ਮੇਰੇ। ਤੇ ਗੁਰਸਿੱਖ ਪਿਆਰਿਓ, ਆਦ ਸ਼ਬਦ ਆਜੋ ਮੁੜ ਕੇ ਉੱਥੀ ਮੈਂ ਛੱਡਦੇ ਪ੍ਰਕਰਨ, ਸਰੋਤੇ ਬਣੋ ਸਰੋਤੇ, ਗੁਰ ਸ਼ਬਦ ਨਾਲ ਜੋੜੋ। ਕੱਚੀਆਂ ਪੱਲੀਆਂ ਗੱਲਾਂ ਨੇ ਇਹ, ਜਿਹੜੀਆਂ ਕੱਚੀਆਂ ਪੱਲੀਆਂ ਧਾਰਨਾ ਤੇ ਗੱਲਾਂ, ਸਾਡੇ ਵਾਸਤੇ ਤਾਂ ਫਾਇਦਾ। ਜਿਹਨੇ ਕਿਸੇ ਨੇ ਆਪਣੇ ਨਾਲ ਜੋੜਨਾ ਉਹਨੂੰ ਝੂਠ ਤੇ ਪਖੰਡ ਦੀ ਲੋੜ। ਤੁਸੀਂ ਪਖੰਡ ਦਾ ਔਗਣ ਜਾਣਦੇ ਹੋ? ਤੇ ਗੁਰੂ ਗੋਬਿੰਦ ਸਿੰਘ ਨੇ ਔਗਣ ਬਾਅਦ ਵਿੱਚ ਲਿਖਿਆ, ਪਹਿਲਾਂ ਪਖੰਡ ਦਾ ਗੁਣ ਲਿਖੇ। ਪੜ੍ਹਦੇ ਤੁਸੀਂ ਨਹੀਂ ਤੋਂ ਪਹਿਲਾਂ ਗੁਣ ਮਾਜ ਕਹਿੰਦੇ, ਭੇਖ ਦਿਖਾਏ ਜਗਤ ਕੋ ਲੋਗਨ ਕੋ। ਇਹ ਗੁਣ ਹੈ ਪਖੰਡ ਦਾ, ਜਿਹੜਾ ਪਖੰਡ ਹੈ ਲੋਕਾਂ ਨੂੰ ਪਿੱਛੇ ਲਾ ਲੈਂਦਾ ਹੈ। ਅੱਜ ਕਹੇ ਆਖੋ ਸਤਨਾਮ ਲੋਗਨ ਕੋ ਬਸ ਕੀ। ਹੁਣ ਹੈ ਔਗਣ ਅੰਤ ਕਾਲ ਕਾਤੀ ਕਤੇ ਉਹ ਬਾਸ ਨਰਕ ਮੋਨ। ਪਰ ਦੁਨੀਆਂ ਨੂੰ ਮਗਰ ਲਾਉਣ ਖਾਤਰ ਥੋੜਾ ਬਹੁਤ ਪਖੰਡ ਕਰਨਾ ਹੀ ਪੈਂਦਾ ਹੈ। ਅੱਜ ਕਹੇ ਆਖੋ ਸਤਨਾਮ, ਨਹੀਂ ਤੁਸੀਂ ਟਿਕਦੇ ਵੀ ਨਹੀਂ। ਬਾਣੀ ਸ਼ੁੱਧ, 19 ਤੱਤੇ ਲਾਏ ਨੇ ਮਹਾਰਾਜ ਨੇ, 19 ਤੱਤੇ ਇੱਕ ਪੌੜੀ ਵਿੱਚ। ਸੋ ਪਾਠ ਕਰਿਆ ਕਰੋ ਤੇ ਕਦੇ ਵੀ ਫੇ ਆਵਾਜ਼ ਨਹੀਂ ਆਉਣੀ ਚਾਹੀਦੀ। ਜਿੱਥੇ ਵੀ ਪਾਠ ਤੇ ਇੱਕ ਹੁਕਮਨਾਮਾ ਲੈਣ ਲੱਗੇ, ਆਪਾਂ ਪੜ੍ਹਦੇ ਹਾਂ ਸਲੋਕ, ਉਹ ਭੱਟਾਂ ਦੇ ਸਵਈਆਂ ਦਾ ਹੈ, ਉਹਦੇ ਵਿੱਚ ਵੀ ਬਹੁਤ ਤੇਜ ਹੈ। ਸੋ ਕਹੋ ਟਲ ਗੁਰਸੇਵੀ, ਕਈ ਤਾਂ ਪ੍ਰੇਮੀ ਸੁੱਕੋ ਹੀ ਕਹਿੰਦੇ ਆ, ਸੁੱਕੋ ਟਲ ਗੁਰਸੇਵੀ, ਜਿਹੜਾ ਕੋਈ ਪੁੱਛਣ। ਇਹ ਸ਼ੁੱਧ ਪਾਠ ਹੈ, ਸੋ ਜੁਦਾ ਕਹੋ ਜੁਦਾ ਟਲ ਜੁਦਾ, ਇੰਨੇ ਸ਼ਬਦ ਜੁਦੇ ਵਿਸਰਾਮ ਦੇ ਕੇ ਬੋਲਣੇ। ਸੋ ਕਹੋ ਟਲ ਗੁਰਸੇਵੀ, ਮਥੁਰਾ ਜੀ ਭੱਟ ਟਲ ਭੱਟ ਸਲ ਭਲ ਜਾਲ ਪਾ ਹਰਬੰਸ 17 ਭੱਟ। ਇਹ ਸਾਡੇ ਨਵੇਂ ਵਿਦਵਾਨਾਂ ਨੇ 6 ਭੱਟ ਵੀ ਗਾਇਬ ਕਰਤੇ। ਅੱਜ ਕੋਲ ਸਤਨਾਮ ਕਹਿੰਦੇ ਗਿਆ ਰਹੀ, ਬਾਲਾ ਕਹਿੰਦੇ ਹੋਏ ਹੀ ਨਹੀਂ। ਦੇਖੋ ਕੀ ਹਾਲ, 17 ਭੱਟਾਂ ਦੀ ਟਕਸਾਲ ਵਿੱਚ ਗਿਣਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨਾਂ ਵਿੱਚ ਟਲ ਇੱਕ ਭੱਟ ਹੋਇਆ, 9 ਹੈ ਟਲ। ਜਿਹਦੀ ਇਹ ਬਾਣੀ ਹੈ ਉਹ ਕਹਿ ਰਿਹਾ, ਸੋ ਕਹੋ ਟਲ ਗੁਰਸੇਵੀਏ, ਸੋ ਜੋਦਾ ਕਹੋ ਜੋਦਾ ਟਲ ਜੋਦਾ, ਐਨ ਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਆਓ। ਆਦ ਸ਼ਬਦ, ਅੰਤ ਕਿਹਦਾ ਮਿਲ ਸਕਦਾ ਜਿਹਦਾ ਆਦ ਹੋਵੇ, ਜਿਹਦਾ ਆਦੇ ਨਹੀਂ ਅੰਤ ਕਿੱਥੋਂ ਲੱਭੇ। ਆਦ ਵਾਹਿਗੁਰੂ ਦਾ ਕਿਉਂ ਨਹੀਂ ਹੈ? ਤੁਹਾਡਾ ਵਿਆਕਰਨ ਦੁਨੀਆਂ ਦਾ ਗ੍ਰਾਮਰ 3 ਕਾਲਾਂ ਵਿੱਚ ਹੈ, ਪਾਸਟ ਪ੍ਰੈਜੈਂਟ ਫਿਊਚਰ, ਲੰਘ ਚੁੱਕਿਆ ਵਰਤਮਾਨ ਤੇ ਆਉਣ ਵਾਲਾ। 3 ਕਾਲ ਨੇ ਪੜ੍ਹੇ ਤੁਸੀਂ ਟੈਂਸ, ਭੂਤ ਭਿੱਖ ਭਵਾਨ ਗੁਰੂ ਗੋਬਿੰਦ ਸਿੰਘ ਨੇ ਨਾਂ ਲਿਖੇ। ਜਪਜੀ ਸਾਹਿਬ ਦਾ ਜਿਹੜਾ ਪਹਿਲਾ ਸਲੋਕ ਹੈ ਉਹਨੂੰ ਕਦੇ ਧਿਆਨ ਨਾਲ ਪੜ੍ਹੋ, ਉੱਥੇ 4 ਕਾਲ ਨੇ। ਲੋ ਗਿਣੋ ਹੁਣ,
ਆਦਿ ਸੱਚ ਇੱਕ ਜੁਗਾਦ ਸੱਚ ਦੋ ਹੈ ਭੀ ਸੱਚ ਤਿੰਨ ਹੋਸੀ ਭੀ ਸੱਚ ਚਾਰ ਖੋ ਸਕ ਜੇ ਗੁਰਬਾਣੀ ਵੀ ਤਿੰਨ ਕਾਲਾਂ ਚ

ਲੰਘ ਚੁੱਕੇ ਆ ਕੀ ਹੈ ਵਰਤਮਾਨ ਕੌਣ ਹੈ। ਕਾਲ ਦੀ ਹੋਂਦ ਆਈ ਹੈ, ਸ੍ਰਿਸ਼ਟੀ ਬਣੀ, ਬੱਚੇ ਨੇ ਜਨਮ ਲਿਆ, ਉਦਣ ਪਹਿਲਾ ਦਿਨ, ਦੂਜੇ ਦਿਨ ਦੂਜਾ, ਜਿਹੜਾ ਦੂਜਾ ਦਿਨ ਆਇਆ ਹੈ ਪਹਿਲਾ ਦਿਨ ਪਾਸਟ ਹੋ ਗਿਆ, ਤੇ ਜਿਹੜਾ ਤੀਜਾ ਆਊਗਾ ਫਿਊਚਰ ਹੋ ਗਿਆ। ਪਰ ਬੱਚਾ ਜਨਮੇ ਨਹੀਂ ਸੀ ਕਿ ਕਾਲ ਸਮੇਂ ਦਾ ਕੀ ਪਤਾ ਹੈ, ਜਮੇ ਹੀ ਨਹੀਂ ਤੇ ਕਿਹੜਾ ਉਹਦਾ ਆਦਿ ਕੀ ਪਤਾ ਨਹੀਂ ਹੋਵੇਗਾ। ਆਦਿ ਤਿੰਨ ਕਾਲ ਚੱਲੇ ਨੇ ਜਿਸ ਦਿਨ ਤੋਂ ਸ੍ਰਿਸ਼ਟੀ ਸਾਜੀ ਗਈ ਹੈ ਉਸ ਦਿਨ, ਕਿਉਂਕਿ ਸਮੇਂ ਨੂੰ ਪਰਖਣ ਵਾਲਾ ਪੈਦਾ ਹੋਇਆ ਤੇ ਕਾਲ ਦਾ ਪਤਾ ਲੱਗੇ। ਪਰ ਵਾਹਿਗੁਰੂ ਉਦੋਂ ਵੀ ਸਹੀ ਜਦੋਂ ਸ੍ਰਿਸ਼ਟੀ ਹੈ ਨਹੀਂ ਸੀ, ਉਸ ਸਮੇਂ ਦਾ ਨਾਮ ਅਕਾਲ ਹੈ। ਨੋਟ ਕਰ, ਜਦੋਂ ਕਾਲ ਹੈ ਨਹੀਂ ਸੀ, ਸ੍ਰਿਸ਼ਟੀ ਹੋਣੀ ਸੀ ਤੇ ਕਾਲ ਕਦ ਹੁੰਦਾ, ਅਰਬਦ ਨਰਬਦ ਧੁੰਦੂ ਕਾਰਾ ਕੋਈ ਹੈ ਹੀ ਨਹੀਂ ਸੀ। ਇੱਥੇ ਕੌਣ ਕਹਿੰਦਾ ਅੱਜ ਕੱਲ ਪਰਸੋਂ, ਨਹੀਂ ਨਹੀਂ, ਜਦੋਂ ਸਮਾਂ ਨਹੀਂ ਸੀ ਉਸ ਸਮੇਂ ਦਾ ਨਾਂ ਅਕਾਲ ਹੈ। ਅੱਜ ਕੇ ਉਸ ਸਮੇਂ ਦਾ ਨਾਮ ਆਦ ਹੈ, ਤੇ ਪਰਮੇਸ਼ਰ ਉਦੋਂ ਸੀ ਜਦੋਂ ਸਮਾਂ ਹੈ ਹੀ ਨਹੀਂ ਸੀ। ਜਿੱਦਣ ਸ੍ਰਿਸ਼ਟੀ ਸਾਜੀ ਸਮਾਂ ਸ਼ੁਰੂ ਹੋਇਆ ਰੱਬ ਉਦਣ ਵੀ ਸੀ, ਹੁਣ ਸਾਜੀ ਹੋਈ ਚੱਲ ਰਹੀ ਹੈ ਰੱਬ ਹੁਣ ਵੀ ਹੈ। ਇਹ ਸ੍ਰਿਸ਼ਟੀ ਨਹੀਂ ਹੋਵੇਗੀ, ਰੱਬ ਫੇਰ ਵੀ ਹੋਵੇਗਾ। ਆਦਿ ਸ਼ਬਦ, ਜਦ ਕਾਲ ਹੈ ਹੀ ਨਹੀਂ ਸੀ, ਸਮਾਂ ਹੀ ਨਹੀਂ ਸੀ, ਉਹਨੂੰ ਕਹੀਏ ਅਕਾਲ। ਉਦੋਂ ਕੌਣ ਸੀ ਬਸ? ਆਦ ਜੋ ਸਮੇਂ ਤੋਂ ਪਹਿਲਾਂ ਸੀ, ਬੜੇ ਪਿਆਰ ਨਾਲ ਸੁਣਿਓ, ਉਹ ਸਮੇਂ ਦੇ ਵਿੱਚ ਵੀ ਰਹੇਗਾ, ਕਿਉਂਕਿ ਸਮੇਂ ਦੇ ਅਸਰ ਤੋਂ ਪਰੇ ਆਪਾਂ ਪਹਿਲਾਂ ਹੈ ਨਹੀਂ ਸੀ, ਜਨਮ ਤੋਂ ਪਹਿਲਾਂ ਹੈ ਨਹੀਂ ਸੀ ਨਾ, ਹੈ ਨਹੀਂ ਸੀ ਤੇ ਇੱਕ ਦਿਨ ਹੋਵਾਂਗੇ ਵੀ ਨਹੀਂ। ਰਾਜ ਕੇ ਆਖੋ ਸਾਹਿਬ, ਤੂੰ ਤਾਂ ਹੈ ਹੀ ਨਹੀਂ ਸੀ ਤੇ ਇੱਕ ਦਿਨ ਨਹੀਂ ਹੋਵੇਂਗਾ, ਜੋ ਉਪਜੇ ਉਸ ਤੋਂ ਬਿੰਸ ਹੈ ਪਰੋਂ ਆਜ ਏਕਾ। ਕੀ ਅਰਥ ਕਰੋਂਗੇ? ਅੱਜ ਕੱਲ ਪਰਸੋਂ, ਪਰੋਂ ਕਹੀਏ ਪਰਸੋਂ, ਤੀਜਾ ਦਿਨ ਅਰਥ ਕਰਨੇ, ਲੰਘ ਚੁੱਕਿਆ ਸਮਾਂ ਵਰਤਮਾਨ, ਪਰਸੋਂ ਆਉਣ ਵਾਲਾ ਸਮਾਂ, ਜੋ ਇਹਨਾਂ ਤਿੰਨਾਂ ਵਿੱਚ ਨਹੀਂ ਹੈ ਉਹਨੂੰ ਕਹੀਏ ਅਕਾਲ। ਆ ਜਿੱਦਣ ਸਮਾਂ ਨਹੀਂ ਹੋਵੇਗਾ ਵਾਹਿਗੁਰੂ ਉਦਣ ਵੀ ਹੋਵੇਗਾ। ਮਦ ਕੌਣ ਰਵੇਗਾ ਮਦ ਵਿੱਚ? ਆਪਾਂ ਆਦਿ ਵਿੱਚ ਨਹੀਂ ਸੀ ਤੇ ਮਦ ਵਿੱਚ ਕਦੋਂ ਹੋਵਾਂ? ਜਿਹੜਾ ਮਦ ਤੱਕੇ ਨਹੀਂ ਪੁੱਜਿਆ ਤੇ ਅੰਤ ਕਦੋਂ ਆਵੇਗਾ? ਆਖੋ ਸਾਹਿਬ, ਜੋ ਆਦਿ ਵਿੱਚ ਸੀ ਉਹ ਮਦ ਵਿੱਚ ਵੀ ਰਵੇਗਾ, ਇਹ ਸ੍ਰਿਸ਼ਟੀ ਨਾ ਹੋਵੇ ਅੰਤ ਵਿੱਚ ਵੀ ਰਵੇਗਾ। ਉਹਨੂੰ ਭਗਤ ਕਬੀਰ ਜੀ ਕਹਿੰਦੇ ਥੀਰ, ਉਹ ਸਾਰਿਆਂ ਕਾਲਾਂ ਵਿੱਚ ਥਿਰ ਹੈ। ਅੱਜ ਕੇ ਆਖੋ ਸਾਹਿਬ, ਤੁਸੀਂ 40 ਸਾਲ ਦੇ ਹੋ, ਅੱਜ ਤੋਂ 39 ਸਾਲ ਜਿਹੜੋ ਤੁਸੀਂ ਹੈ ਨਹੀਂ ਸੀ, ਪਤਾ ਨਹੀਂ ਕੱਲ ਪਰਸੋਂ ਨੂੰ ਕਿਹਨੇ ਹੋਣਾ ਕਿਹਨੇ ਨਹੀਂ ਹੋਵੇਗਾ। ਜੋ ਨਹੀਂ ਸੀ ਉਹ ਨਹੀਂ ਹੋਵੇਗਾ, ਜੋ ਸੀ ਉਹ ਹੋਵੇਗਾ, ਉਹਦੇ ਉੱਤੇ ਕਾਲ ਦਾ ਉਹਨੂੰ ਕਹੀਏ ਥੀਰ, ਥਿਰ ਸਥਿਰ, ਜਿਹਦੇ ਉੱਤੇ ਸਮੇਂ ਦੀ ਜਿਹਦੇ ਉੱਤੇ ਸਮੇਂ ਦਾ ਅਸਰ ਹੈ ਉਹ ਸਥਿਰ ਨਹੀਂ ਹੋਵੇਗਾ। ਇਹਦੀ ਮੋਟੀ ਮਿਸਾਲ ਲਓ, ਆਪਾਂ ਬਚਪਨ ਸੀ, ਸਮੇਂ ਦਾ ਅਸਰ ਹੈ, ਬਚਪਨ ਗੁਆ ਦਿੱਤਾ, ਕੋਲੋਂ ਖੋ ਚੁੱਕੇ ਆਪਾਂ ਸਮੇਂ ਦੇ ਅਧੀਨ, ਜੋਬਨ ਗੁਆਚ ਜਾਏਗਾ, ਨਹੀਂ ਰਵੇਗਾ ਕੋਲ। ਸਾਡਾ ਬੁਢਾਪਾ ਸਮੇਂ ਦੇ ਅਧੀਨ, ਇੱਕ ਦਿਨ ਉਹ ਵੀ ਨਹੀਂ ਰਵੇਗਾ। ਇੱਥੇ ਆਖੋ ਸਕਦਾ, ਜੋ ਸਮੇਂ ਦੇ ਅਧੀਨ ਹੈ ਉਹ ਕਦੇ ਥਿਰ ਨਹੀਂ ਰਹਿ ਸਕਦਾ। ਸਮਾਂ ਪੜ੍ਹੇ ਲਿਖੇ ਬੈਠੇ ਹੋ, ਟਾਈਮ, ਸਮਾਂ, ਵਕਤ ਤਬਦੀਲੀ ਦਾ ਨਾਂ ਹੈ। ਇੱਥੇ ਆਖੋ ਸਕਦਾ, ਨੋਟ ਕਰ ਲਿਓ, ਚੇਂਜ ਇਸ ਟਾਈਮ। ਬਸ ਜਿੱਥੇ ਤਬਦੀਲੀ ਨਹੀਂ ਹੈ ਉੱਥੇ ਸਮਾਂ ਹੈ ਹੀ। ਤਬਦੀਲੀ ਕਿਹਦੇ ਵਿੱਚ ਨਹੀਂ ਹੈ? ਵਾਹਿਗੁਰੂ ਵਿੱਚ ਨਹੀਂ ਹੈ।

0: ਉੱਥੇ ਥਿਰਤਾ ਹੈ ਆਦ ਅੰਤ ਮਦ ਹੋਏ ਰਿਹਾ ਥੀਰ ਸੁਖ ਸਾਗਰ ਮੈਂ ਰਮੈ ਕਬੀਰ। ਬੜਾ ਗੰਭੀਰ ਬਚਨ ਹੈ ਹੁਣ ਅਖੀਰੀ ਤੁਕ, ਉਹ ਤੁਹਾਡੇ ਚਰਨਾਂ ਵਿੱਚ ਕੱਲ੍ਹ ਨੂੰ, ਕਿਉਂਕਿ ਪੂਰਾ ਸਮਾਂ ਹੋ ਗਿਆ 40 ਮਿੰਟ ਦਾ ਕੀਰਤਨ ਸੁਣਨਾ ਹੈ ਆਪਾਂ ਨੇ ਗੁਰਮੁਖ ਪਿਆਰਿਆਂ ਤੋਂ। ਅੱਜ ਤੁਹਾਡੇ ਨਾਲ ਕਾਲ ਦਾ ਜ਼ਿਕਰ, ਆਦਿ ਕੀ ਹੈ, ਜਿਹਦੇ ਆਦਿ ਦਾ ਪਤਾ ਨਹੀਂ ਉਹਦਾ ਅੰਤ ਕਦੇ ਪਤਾ ਲੱਗੇ ਨਹੀਂ ਸਕੇ। ਅੰਤ ਦਾ ਪਤਾ ਲਾਉਣ ਖਾਤਰ ਆਦਿ ਦਾ ਪਤਾ ਲਾਉਣਾ ਜ਼ਰੂਰੀ ਹੁੰਦਾ, ਮਦ ਦਾ ਪਤਾ ਜ਼ਰੂਰੀ ਹੁੰਦਾ। ਆਦਿ ਅੰਤ ਮਦ ਹੋਏ ਰਿਹਾ ਥੀਰ ਸੁਖ ਸਾਗਰ ਮਹਿ ਰਮੈ ਕਬੀਰ। ਇਹ ਜਿਹੜੀ ਅੱਧੀ ਤੁਕ ਹੈ ਗੁਰੂ ਤੇ ਤੁਹਾਡੀ ਕਿਰਪਾ ਨਾਲ, ਇਹਨੂੰ ਆਪਾਂ ਕੱਲ੍ਹ ਨੂੰ ਵਿਚਾਰ ਵੀ ਕਰਾਂਗੇ। ਬਹੁਤ ਧੰਨਵਾਦ, ਬੜੇ ਪਿਆਰ ਨਾਲ ਬੇਨਤੀਆਂ ਸੁਣੀ, ਬੜੇ ਧਿਆਨ ਨਾਲ ਗੁਰੂ ਕੇ ਬਚਨ ਸੁਣਦੇ ਹੋ। ਗੁਰੂ ਮਹਾਰਾਜ ਕਿਰਪਾ ਕਰੇ, ਜਿਵੇਂ ਸਾਨੂੰ ਸੁਣਨ ਦਾ ਬਲ ਬਖਸ਼ੇ ਹੈ, ਇਹਨਾਂ ਬਚਨਾਂ ਨੂੰ ਮੰਨਣ ਦਾ ਵੀ ਗੁਰੂ ਮਹਾਰਾਜ ਬਲ ਬਖਸ਼ੇ, ਸਾਡੇ ਹਿਰਦੇ ਬਚਨ। ਬਹੁਤ ਬਹੁਤ ਧੰਨਵਾਦ, ਭੁੱਲਾਂ ਤੋਂ ਖਿਮਾ, ਤੁਹਾਡੀ ਬਖਸ਼ੀ ਹੋਈ ਮਾਇਆ ਸਫਲੀਕਰਨ। ਬਹੁਤ ਗੁਰਮੁਖ ਪਿਆਰਿਆਂ ਵੱਲੋਂ ਕਥਾ ਭੇਟ ਵਿੱਚ ਵੀ ਬੀਬੀਆਂ ਬੱਚੀਆਂ ਵਾਸਤੇ ਮਾਇਆ ਆਈ ਹੈ, ਅੱਜ ਇੱਕ ਹੋਰ ਪਰਿਵਾਰ ਵੱਲੋਂ ਗੁਪਤ ਬੱਚੀ ਦੀ ਸੇਵਾ ਹੋਈ ਹੈ। ਤੁਹਾਡੀ ਕਿਰਤ ਕਮਾਈ ਸਤਿਗੁਰ ਸਫਲੀਕਰਨ, ਤੇ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ ਸਾਰੀਆਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Maaj Mehla Panjwaan Paar Brahm Prabh Megh Pathaya Jal Thal Mayal Gaidishwar Saya ਸਾਂਤ ਪਈ ਬੁਝੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਥਾਈ ਜੀਓ ਸੁਖਦਾਤਾ ਦੁ

ਸਹਿ ਸਮਾਧ ਲਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਉ। ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਉ। ਪ੍ਰਭ ਮਿਲਣੈ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਪਾਣੇ ਜੀਉ। ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ। ਮਾਜ ਮਹਿਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਡੇਰਾ ਟਾਹਿਆ ਜੀਉ। ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਉ। ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਪਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਏ ਪ੍ਰਭ ਪਰਮ ਭੁਲਾਵਾ ਲਾਇਆ ਜੀਉ। ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ। ਮਾਜ ਮਹਿਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਇਤਿਹਾਈ ਹੈ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈ ਹੈ ਸਾ ਤਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਚੋਂ ਕੁਰਬਾਨੋ ਜੀਉ। ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ। ਸੱਚ ਸਲਾਹਣ ਵਡਭਾਗੀ ਪਾਈ ਹੈ ਗੁਰ ਪ੍ਰਸਾਦੀ ਹਰ ਗੁਣ ਗਾਈ ਹੈ ਰੰਗ ਰਤੇ ਤੇਰੇ ਤੁਦ ਪਾਵੇ ਸੱਚ ਨਾਮ ਨਿਸ਼ਾਨੋ ਜੀਉ। ਸੱਚੇ ਅੰਤ ਨਾ ਜਾਣੇ ਕੋਈ ਥਾਨ ਸੰਤਰ ਸੱਚਾ ਸੋਈ ਨਾਨਕ ਸੱਚ ਧਿਆਈ ਹੈ ਸਦ ਹੀ ਅੰਤਰ ਜਾਮੀ ਜਾਣੋ ਜੀਉ। ਮਾਜ ਮਹਿਲਾ ਪੰਜਵਾਂ ਰੈਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਿਥਾਈ ਜੀਉ। ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਤੈ ਪਾਉ ਪਰਮ ਖੋਇਆ ਗੁਰਪੂਰੈ ਦੇਖਾਂ ਸਭਨੀ ਜਾਈ ਜੀਉ। ਪ੍ਰਭ ਸਮਰੱਥ ਵੱਡ ਊਚਾ ਪਾਰਾ ਨੌ ਨਿਧ ਨਾਮ ਪਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ। ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਿਕ ਜਾਚੈ ਸਾਦਰ ਵਾਲਾ ਦੇਹ ਦਾਨ ਨਾਨਕ ਜਨ ਮਾਂਗੈ ਸਦਾ ਸਦਾ ਹਰ ਪਿਆਈ ਜੀਉ। ਮਾਜ ਮਹਿਲਾ ਪੰਜਵਾਂ ਐਥੈ ਤੂੰ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਤਰ ਓਸ ਤੁਮਾਰੀ ਜੀਉ। ਰਸਨਾ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਾ ਜੂਐ ਹਾਰੀ ਜੀਉ। ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਉ। ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਬਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਉ। ਮਾਜ ਮਹਿਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਬ ਸੁਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਉ। ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮਤੀ ਫਾਸਾ ਜੀਉ। ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਤੇਵਾ ਕਾਮ ਕ੍ਰੋਧ ਕਿਲ ਦਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ। ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਨ ਗ੍ਰਿਸਤ ਉਦਾਸਾ ਜੀਉ। ਮਾਜ ਮਹਿਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ

ਸੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਉ ਜਾਂ ਕਹਿ ਗ੍ਰਹਿ ਨਵ ਨਿਧ ਹਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਕਿਨ ਮੈਂ ਥਾਪ ਉਥਾਪਨਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਉ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰਬੋ ਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਉ ਮਾਜ ਮਹਿਲਾ ਪੰਜਵਾਂ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਪਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੈ ਜਿਸ ਮੀਠਾ ਜੀਉ ਸਭ ਪਰੋਈ ਇਕਤ ਤਾਗੈ ਜਿਸ ਲਾਏ ਲਏ ਸੋ ਚਰਣੀ ਲਾਗੈ ਊਂਡ ਕਵਲ ਜਿਸ ਹੋਏ ਪਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਤਿਆਏ ਤਿਆਏ ਜੀਵੈ ਬਿਨਸਿਆ ਪਰਮ ਪਉ ਤੀਠਾ ਜੀਉ ਮਾਜ ਮਹਿਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਕਰੀ ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਿਲ ਨੇਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਅਨ ਦਿਨ ਨਿਤ ਜਾਗੀ ਬਾਂਹ ਪਕੜ ਤਿਸ ਸਵਾਮੀ ਮੇਲੈ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਉੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰ ਨੇਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹਿਲਾ ਪਹਿਲਾ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਵਾਏ ਸੱਚੀ ਦਰਗੈ ਮੈਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਓ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਹਉ ਮੈਂ ਤਰ ਕਰ ਜਾਏ ਕਣੇਰੀ ਕਰ ਅਵਗਣ ਪਛੋਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੈ ਸਬਦ ਨਾਮ ਨਿਸ਼ਾਣੇ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨਮੁਖ ਪੂਲਾ ਠੌਰ ਨਾ ਪਾਏ ਜਮ ਦਰ ਬੱਦਾ ਚੋਟਾ ਖਾਏ ਬਿਨ ਨਾਮੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਕਤ ਕੂੜੇ ਸੱਚ ਨਾ ਪਾਵੈ ਦੁਬਦਾ ਬਾਂਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪਈ ਅੜੈ ਪਿਰ ਜਾਤੋ ਨਾਹੀ ਝੂਠ ਵਿਛੁੰਨੀ ਰੋਵੈ ਤਾਹੀ ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸਾਵਣਿਆ ਪਈ ਅੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੈ ਅਕਤ ਕਹਾਵੈ ਸੱਚੇ ਠਾਕੁਰ ਸਾਚੋ ਪਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹਿਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉ ਮੈਂ ਮਾਰਫ ਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅੰਦਿਨ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ ਤਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅੰਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ
अंदिन सदा रहे रंग राता, दर सच्चे सोजी पावणिया। पाप पुन की सार न जानी, दूजे लागी परम पुलानी, अज्ञानी अंधा मग न जाने, फिर आवन जावणिया। गुर सेवा के सदा सुख पाया, हौ मैं मेरा ठाक रहाया, गुर साखी मिटिया अंधियारा, बजर कपाट खुलावणिया। हौ मैं मार मन वसाया, गुर चरणी सदा चित लाया, गुर कृपा ते मन तन निर्मल, निर्मल नाम ते आवणिया। जीवन मरना सब तू दैताई, जिस बख्शे तिस दे वडियाई, नानक नाम ते आए सदा तू, जम्मन मरण सवारणिया। माज महला तीजा, मेरा प्रभ निर्मल अगम अपारा, बिन तकड़ी तोले संसारा, गुरमुख हो वै सोई बूझे, गुण कह गुणी समावणिया। हौ वारी जियो वारी, हर का नाम मन वसावणिया, जो सच लागे से अंदन जागे, दर सच्चे शोभा पावणिया। रहाओ आप सुने ते आपे वेखे, जिसनो नदर करे सोई जन लेखे, आपे लाए लए सो लागे, गुरमुख सच कमावणिया। जिस आप पुलाए सो किथे हथ पाए, पूरब लिखिया सो मेटना ना जाए, जिन सतगुर मिलिया से बड़ पागी, पूरे कर्म मिलावणिया। तेयड़े तन अंदिन सुती, कंत विसारी अवगण मुती, अंदिन सदा फिरे बिल लादी, बिन फिर नींद न पावणिया। पेयड़े सुखदाता जाता, हौ मैं मार गुर शब्द पछाता, सेज सुहावी सदा फिर रावे, सच सिगार बनावणिया। लख चौरासी जी उपाए, जिसनो नजर करे तिस गुरु मिलाए, किल बिख कार सदा जन निर्मल, दर सच्चे नाम सुहावणिया। लेखा मांगे ता किन दिए, सुख नाही फुन दूए तीए, आपे बख्श ले प्रभ साचा, आपे बख्श मिलावणिया। आप करे तै आप कराए, पूरे गुर के शब्द मिलाए, नानक नाम मिले वडियाई, आपे मेल मिलावणिया। माज महला तीजा, इको आप फिरे परछन्ना, गुरमुख वेखा ता एहो मन पिन्ना, तृष्णा तज सहज सुख पाया, एको मन वसावणिया। हौ वारी जियो वारी, इकस्यो चित लावणिया, गुरमती मन इकट कर आया, सच्चे रंग रंगावणिया। रहाओ एहो जग पूला ते आप पुलाया, इक विसार दूजे लोभाया, अन दिन सदा फिरे परम पूला, बिन नावे दुख पावणिया। जो रंग राते कर्म विदाते, गुर सेवा ते जुग चारे जाते, जिसनो आप दे वडियाई, हर के नाम समावणिया। माया मोह हर के नाही, जमपुर बद्दा दुख सहाई, अन्ना बोला किछ नदर ना आवे, मन मुख पाप पचावणिया। इक रंग राते जो तुद आप लिव लाए, पाए भगत तेरे मन पाए, सतगुर सेवन सदा सुख दाता, सब इच्छा आप पुजावणिया। हर जियो तेरी सदा शरणाई, आपे बख्शे दे वडियाई, जम काल तिस नेड़ ना आवे, जो हर हर नाम ते आवणिया। अन दिन राते जो हर पाए, मेरे प्रभ मेले मेल मिलाए, सदा सदा सच्चे तेरी शरणाई, तू आपे सच बुझावणिया। जिन सच जाता से सच समाणे, हर गुण गावे सच वखाणे, नानक नाम रते बैरागी, निज कर तारी लावणिया। माज महला तीजा, शब्द मरे सो मोआ जापे, काल ना चापे दुख ना संतापे, ज्योति विच मिल ज्योत समाणी, सुन मन सच समावणिया। हौ वारी जियो वारी, हर के नाई शोभा पावणिया, सतगुर सेव सच चित लाया, गुरमती सहज समावणिया। रहाओ काया कच्ची कच्चा चीर हंडाए, दूजे लागी महल न पाए।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

الله لا تستطيع ان تكون عندك اصحاب الله

Thank you.

Thank you.

ஹிந்தியாவின் சத்துருடன்

ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਦੰਗਾ ਸੁਣ ਅੱਗੋਂ ਹੀ ਤੇ ਜਾਇਆ ਪਿਆ ਕਬੀਰ ਪਹਿਲੀ ਤੁਮੀ ਉਠਾ ਲਿਆ ਪਹਿਲੀ ਤੁਮੀ ਉਠਾ ਲਿਆ ਬੋਲੋ ਰਾਮ ਸਿੰਘ ਸਮਝਾਈ ਚੰਦਨ ਹਾਸ ਮੈਂ ਮਹਿਤਾਈ ਪਤੂ ਪਰੇ ਤੂੰ ਦਿਲ ਸਾਰਾ ਪੂਰੇ ਸਤਿਗੁਰੂ ਜੀਵਨ

Thank you.

ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰ ਸਤਿਗੁਰ ਕੀ ਜਿਸ ਨੂੰ ਵਤ ਆਵੇ ਸੋ ਸਤਿਗੁਰੂ ਮਹੇ

ਅੰਧ ਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ।

ਧੰਨ ਅਣੀ ਰੰਡ ਬੈਠੀ ਦੂਜੇ ਪਾਏ, ਰੰਡ ਬੈਠੀ ਦੂਜੇ ਪਾਏ, ਮਾਇਆ ਮੋਹ ਦੁੱਖ ਪਾਏ, ਆਪ ਕਟੇ ਤਨ ਤੀਜੇ। ਕਿਸ ਆਇਆ ਸਭ ਕਿਸ ਜਾਸੀ, ਦੁੱਖ ਜੋ ਕਿਸ ਆਇਆ ਸਭ ਕਿਸ ਜਾਸੀ, ਦੁੱਖ ਲਾਗਾ ਪਾਏ ਦੂਜੇ, ਜਮਕਾਲ ਨਾ ਸੁਜੇ, ਮਾਇਆ ਜਗ ਦੁਜੇ, ਲਵ ਲੋਚ।

ਫਿਰ ਨਾਲੇ ਗੁਰ ਪ੍ਰਸ਼ਾਦੀ ਸਾਚਾ ਫਿਰ ਮਿਲੇ ਅੰਤ ਸਦਾ ਸੰਭਾਲੇ ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਦਾਤਾ।

ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸੋ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤੋਂ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ।

ਨਾਨਕ ਭਗਤਾਂ ਸਦਾ ਵਿਆਸ, ਸੁਣਿਆ ਗੁਰੂ ਪਾਪ ਕਾ ਨਾਸ, ਸੁਣਿਆ ਸਰਾ ਗੁਣ ਕੇ ਗਾ, ਸੁਣਿਆ ਸ਼ੇਖ ਵੀਰ ਪਾਤਸ਼ਾਹ, ਸੁਣਿਆ ਅੰਜੇ ਪਾਵੇਰਾ, ਸੁਣਿਆ ਹਾਸ ਹੋਵੇ ਇੱਕ ਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਗੁਰੂ ਪਾਪ ਕਾ ਨਾਸ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛੁਤਾਏ, ਕਾਗਜ ਕਲਮ ਲਿਖਣ ਹਾਰ, ਮੰਨੇ ਕਾ ਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਨ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਸਾਥ ਨਾ ਪਾਏ, ਮੰਨੇ ਪਥਿਓ ਪ੍ਰਗਟ ਜਾ ਪ੍ਰਗਟ ਜਾਏ, ਮੰਨੇ ਨਤ ਨ ਚਲੇ ਪੰਥ, ਮੰਨੇ ਧਰਮ ਸੇਤੀ ਸਰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਪਰ ਮਨ ਕੋਏ, ਮੰਨੇ ਪਾਵੇ ਮੋਹ ਦੀ ਵਾਰ, ਮੰਨੇ ਪਰਵਾਰੇ ਸੁਧਾਰ, ਮੰਨੇ ਤਰੈ ਤਾਰੇ ਗੁਰਸਿੱਖ, ਮੰਨੇ ਨਾਨਕ ਭਾਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਾ ਮਾਨ, ਪੰਚੇ ਸੋਹੇ ਦਰ ਜਾਨ, ਪੰਚਾਂ ਕਾ ਗੁਰੇ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀਂ ਸੁਮਾਰ, ਤੌਲ ਭਰਮ ਦੈ ਕਬੂਤ, ਸੰਤੋਖ ਖਾਪ ਰੱਖਿਆ ਨਿਮ ਸੂਤ, ਜੇ ਕੋ ਬੁੱਝੇ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੇ ਹੋਰ ਹੋਰ, ਜਿਸੇ ਪਾਰ ਤਲੇ ਕਵਣ ਜੋਰ, ਜੀ ਜਾ ਤਰੰਗਾ ਕਹਿਣਾ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਹਾਲਿਓ ਰੂਪ, ਕੀਤੀ ਜਾਤ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕੋ

ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਕਾਰ, ਅਸੰਖ ਸੂਰਮੂਪ ਅਕਸਾਰ, ਅਸੰਖ ਮੋਹਨ ਲੇਲਾਇ ਤਾਰ, ਕੁਦਰ ਕਵਨ ਕਹਾ ਵਿਚਾਰ, ਭਾਇਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀਕਾ, ਤੂੰ ਸਦਾ ਸਾਮ ਪ੍ਰਿੰਕਾਰ, ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਰੱਤਿਆ ਕੁਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਹੋ ਰਾਹੇ, ਅਸੰਖ ਮਲੇਸ਼ ਮਲ ਪਖ ਸਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਵੀ ਕਹੇ ਵਿਚਾਰ, ਵਾਰ ਨਾ ਜਾਵਾ ਇੱਕ ਵਾਰ, ਜੋ ਤੁਲ ਪਾਵੇ ਸਾਈ ਭਲੀਕਾ, ਤੂੰ ਸਦਾ ਸਨਾਉ ਤਮੀਕਾਰ, ਅਸੰਖ ਨਾਮ ਸੰਖ ਥਾਵ, ਅਗੰਮ ਅਗੰਮ ਸੰਖ ਲੋ, ਸੰਖ ਹੈ ਸਿਰ ਪਾਰ ਹੋਏ, ਅੱਖਰੀ ਨਾਮ ਅੱਖਰੀ ਸਲਾਹਾ, ਅੱਖਰੀ ਗਿਆਨ ਗੀਤ ਗੁੰਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ, ਜਿੰਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤੁਮ ਪਾਹੇ, ਚੇਤਾ ਕੀਤਾ ਚੇਤਾ ਨਾਉ, ਗੰਢਾ ਵੇ ਨਾਹੀ ਕੋ ਥਾਉ, ਕੁਦਰ ਕਵਣ ਕਹਾ ਵਿਚਾਰ, ਵਾਰ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾ, ਤੂੰ ਸਦਾ ਸੁਣਾ ਮੁਕਲੀਕਾਰ, ਪਰੀਏ ਹੱਥ ਪੈਰ ਤਨ ਦੇਹੇ, ਪਾਣੀ ਚੋਤੇ ਤੁਰਖੇ, ਭੂਤ ਬਲੀਚੀ ਕੱਪੜ ਹੋਏ, ਜੇ ਸਾਵਣ ਲਈਏ ਉਹ ਤੋਹੇ, ਭਰੀਏ ਮਹੱਤ ਪਾਪਾਂ ਕਹਿ ਸੰਗ, ਉੱਤੋਂ ਪੈ ਨਵੇਂ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰ ਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮ ਆਵੋ ਜਹਾਓ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰ ਦਾ ਤੀਰਥ ਮਨ ਲਾਓ, ਸਭ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਸ ਬਾਣੀ ਬਰਮਾਓ, ਸਤ ਸਹਾਣ ਸਦਾ ਮਨ ਚਾਓ, ਕਵਨ ਸੁਬੇਲਾ ਬਖਤ ਕਵਨ, ਕਵਨ ਸਤ ਕਵਨ ਬਾਰ, ਕਵਨ ਸਿਰ ਉੱਤੀ ਮਹਾਂ, ਕਵਨ ਜਿਤ ਹੋਆ ਆਕਾਰ, ਬੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਰਾਣ, ਸਿਤਵਾਰ ਨਾ ਜੋਗੀ ਜਾਣੇ, ਰਿਤ ਮਹਾਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਉ ਸਲਾਹੀ, ਨਹੀਂ ਕਿਉਂ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਹੋਵੇ ਨਾਨਕ, ਜੇ ਕੋ ਆਪੋ ਜਾਣੇ, ਅੱਗੇ ਗਹਿ ਨਾ ਸੋਹੇ, ਪਾਤਾਲਾ ਪਤਾਲ ਲੱਖ ਰਾਸਾਂ ਅਗਾਸ, ਹੋਰ ਕੋਟ ਪਾਲ ਥੱਕੇ ਵੇਦ, ਕਹਿਨਕ ਵਾਤ ਸਹਿਸ਼ ਅਠਾਰਾਂ ਕਹਿਨਕ ਤੇਗਾਂ, ਅਸਲੋ ਇੱਕ ਤਾਤ, ਲਿਖਾ ਹੋਏ ਤਾਂ ਲਿਖੀਏ, ਲਿਖੇ ਹੋਏ ਵਿਨਾਸ, ਨਾਨਕ ਵੱਡਾ ਆਖੀਏ, ਆਪੇ ਜਾਣੇ ਆਪ, ਸਲਾਹੀ ਸਲਾਹੇ, ਏਤੀ ਸਤਨਾ ਪਾਈਆ, ਨਦੀਆਂ ਤੇ ਬਾਹ ਪਵੇ ਸੁੰਦ ਨਾ ਜਾਣੀਏ, ਸੁੰਦ ਛਾ ਸੁਲਤਾਨ, ਗਿਹਰਾ ਛੇਤੀ ਮਾਲਕਾਨ, ਕੀੜੀ ਤੁਲ ਨਾ ਹੋੜੀ, ਜੇ ਤਿਸ ਮਨੁ ਨਾ ਵਿਸਰੇ, ਆਂਤਨਾ ਸਿਫਤੀ ਕਰਨ ਕਹਿਣ ਨਾ ਅੰਤ, ਅੰਤ ਨਾ ਕਰਨ ਲੈ ਨਾ ਅੰਤ, ਅੰਤ ਨਾ ਦੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾ ਬਾਰ, ਅੰਤ ਕਰਨ ਕਿਸੇ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ, ਇਹ ਬੜੀ ਉੱਚਾ ਹੋਵੇ ਕੋਈ, ਜਿਸ ਉੱਚੇ ਕੋ ਜਾਣੇ ਸੋਏ, ਜਿਵੜੇ ਆਪ ਜਾਣੇ ਆਪ ਆਪ, ਨਾਨਕ ਨਗਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ, ਕਿੱਥੇ ਮੰਗੇ ਜੋਰ ਪਾਰ, ਕਿੱਥੇ ਗੁਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਹੇ ਸਾਹੀ ਖਾਹੇ, ਕਿਤੇ ਸਦਮਾਰ, ਇਹ ਪੇਦਾ ਤੇਰੀ ਜਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖਣ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਹੇ, ਉਹ ਜਾਣੇ ਜੇਤੀਆਂ ਮੂੰਹ ਖਾਹੇ, ਆਪੇ ਜਾਣੇ ਆਪੇ ਜੇ ਆਖੇ, ਜੇ ਪੇਕੇ ਹੀ ਕੇ, ਜਿਸਨੋ ਬਖਸੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ
मुल लज है, मुल पाए मुला समाहे, मुल धर्म मुल दीवान, मुल तुल मुल प्रवान, मुल बख्शीस मुल निशान, मुल कर मुल फरमान, मुलो मुल आख्या ना जाए, आख आख रहले बनाए, आखे वेद पाठ पुराण, आखे पढ़े करे लिख्यान, आखे वर्णे आखे इंद, आखे गोपी ते गोविंद, आखे ईश्वर आखे सिद्ध, आखे किते किते बुद्ध, आखे जान जो आखे देव, आखे सुर नर मुंजन सेव, किते आखे अखण पाहे, किते कह कह उठ जाहे, इते किते होर करहे, ता आख न सके के ईके, जेवट पावे तेवट होए, नानक जाने सच्चा सोए, जे को आखे बोल बिगाड़, ता लिखिए सिर गवारा गवार, सो दर केहा सो कर केहा, जितवै सर संभाले, बाजे भाग नेक संखा किते वावनहारे, किते राग परी सिंह कहियन, किते गावनहारे, गावे तोहनो पवन पानी जय संतर, गावे राजा धर्म द्वारे, गावे चित गुप्त लिख जाने, लिख लिख धर्म विचारे, गावे इस ब्रह्मा देवी सुन सदा सवारे, गावे इंद इंद्रासन इंद्रासन बैठे देव नाले, गावे हैं सिद्ध समाधि इंद्र गावन साध विचारे, गावन जति सती संतोखी गावे वीर करारे, गावन पंडित पदम रखी सुर जुग जुग रखी सर जुग जुग विद्या नाले, गावे मोहनिया मन मोहन सुरगा मच प्याले, गावन रतन पाए तेरे अठक तीर्थ नाले, गावे जोर महाबल सूरा गावे खानी प्यारे, गावे खांड मंडल बरों पंडा कर कर रखे तारे, से ही तू नू गावे जो तू पावन रखे तेरे पासे साले, होर किते गावन से मैं चितना आवन नान क्या विचारे, सोई सोई सदा सच साहेब साचा साची नाई, है ती हो सी जाए न जासी रचना जिन रिचाई, रंगी अंगी पारती कर कर जिन सी माया जिन पाई, कर कर वेख है कि ताए अपना जित जी वड़ियाई, जो तस पावै सोई कासी हुक्म न करने जाई, सो पात शाह शाह पात साहेब नानक रह जाई, सुंदा संतोख सरपत चोड़ी ज्ञान के करें कबूत, संता काल कुआरी काया जुत गंदा प्रतीत, आई पंथी सगल जमाती मान जी के जा गजीत, आदेश से आदेश आज अनिल नाग नाहक जुग जुग को वेश, भुक्त ज्ञान गया भंडारण कट कटवा जे नाग, आप नाथ नाथी साव जाती रिच अवरा साग, संजोग विजोग दोए का चलावै लिखे आवे भाग, आदेश से आदेश आज अनिल नाग नाहक जुग को वेश, एका माई जुत ले आई किंचल प्रवाण, एक संसारी एक भंडारी एक लाए दीवान, जिवत सुभावै तवे चलावे जिव होवे फरमान, ओह वेखै उहना नूर न आवे बहुता इहे बनाण, आदेश से आदेश आद अनिल अनाद अनाहक जुग जुग एको वेश, आसन लोय लोय भंडार जो किछ पाया सो एका वार, कर कर वेखे सिजनहार नानक सच्चे की साचीकार, आदेश से आदेश आद अनिल अनाद अनाहत जुग जुग एको वेश, एक दो जीव हो लख होए लख होए लख वीश, लखा फेरा थिए एक राम जगदीश, हेत रहा पत पौड़ियां चढ़िए होए अकीश, सुन गला आकाश की रीश, नानक नगरी पाइए कूड़ी कूड़े ठीस, आखण जोर चुपे नह जोर, जोर ना मंगन देहना जोर, जोर ना जीवन मरना जोर, जोर ना राज माल मन शोर, जोर ना सुती ज्ञान विचार, जोर ना ज्योति छुटे संसार, जिसा सेव कर लिखे सोए नानक, उत्तम नीच है कोई राती रति छिट्टी भार, पवन पानी अग्नि प्रताल, जिसम धरती खाप रखी धर्मशाल, जिसवे जी जुग के रंग तिनके नाम नेक नहंत, करनी करनी होए विचार,
ਸੱਚਾ ਸੱਚਾ ਦਰਬਾਰ ਤਿੱਥੇ ਹੁਣ ਪੰਚ ਪਰਵਾਨ ਨਜ਼ਰੀ ਕਰਨ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਪਾਣੀ ਹੈ ਸੰਤਰ ਕਿਤੇ ਕਾਣ ਮਹੇਸ਼ ਕਿਤੇ ਬ੍ਰਹਮ ਘੜੀ ਕਾਦ ਘੜੀਏ ਬਹੁ ਰੂਪ ਰਾਮ ਕੇਵੇ ਕੇਤੀਆਂ ਕਰਮ ਭੂਮ ਮੇਰੇ ਕੇਤੀਆਂ ਕਰਮ ਭੂਮ ਮੇਰੇ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਹਾਣੀ ਕੇਤੀਆਂ ਵਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੁੱਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਨਹੀਂ ਗਿਆਨ ਪ੍ਰਚੰਡ ਜਿੱਥੇ ਨਾਗ ਵਿਰੋਧ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਕਿੱਥੇ ਕਾਰਜ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪਛੁਤਾਏ ਕਿੱਥੇ ਘੜੀਏ ਸੁੱਤ ਮਤ ਮਨ ਬੁੱਧ ਕਿੱਥੇ ਘੜੀਏ ਸੁਰਾਂ ਸਿੱਧਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਕਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਵਲ ਸੂਰ ਪਿੰਡ ਮੈਂ ਰਾਮ ਰਿਹਾ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਾਵਾਂਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠੱਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਜਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਨਿਹਾਲ ਜਿੱਥੇ ਖੰਡ ਮੰਡਲ ਭੰਡ ਜੇ ਕੋ ਕਥੇ ਦਾ ਅੰਤ ਨ ਅੰਤ ਕਿੱਥੇ ਲੋ ਲੋ ਆਕਾਰ ਜੈਵ ਜਗ ਹੁਕਮ ਤਵੇ ਤਲਕਾਰ ਦੇਖੈ ਦੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪ ਪਹਾਰਾ ਧੀਰ ਸੁਨਿਆਰ ਐਹਰਨ ਮਤ ਵੇਦ ਹਥਿਆਰ ਪਾਓ ਖਲਾਂ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਏ ਸਭ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਤ ਹੱਤ ਜਿਸ ਰਾਧੋਏ ਦਾਈ ਦਾਇਆ ਖੇਲੇ ਸਗਲ ਜਗਤ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕਿਵੇਂ ਡੇਕੇ ਦੂਰ ਜਿੰਨੀ ਨਾਮ ਧਿਆਇਆ ਕਾਇਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਛੁੱਟੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪ ਸਾਹਿਬ ਸ੍ਰੀ ਮੁਖ ਵਾਲ ਪਾਤਸ਼ਾਹ ਦਸਵੀਂ ਛੱਪੇ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਸ਼ਤੇ ਕੂ ਕਹਿ ਨਾ ਸਕਤ ਕਹਿ ਚਲ ਮੂਰਤ ਅਨੁਭਾਓ ਅਨੁਪਲ ਕਾ ਸੰਤੋਖ ਕਹੀਜੇ ਕੋਟ ਇੰਦਰ ਇੰਦਰਾਨ ਸਾਸ ਹਨ ਗਣਜੇ ਤ੍ਰਿਪੁਰ ਨੀਪ ਸੁਰ ਨਰ ਸੁਰ ਨੇਤ ਨੇਤ ਵਣ ਤ੍ਰੈਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਪਜੰਗ ਪਰਿਆ ਪ੍ਰਸੰਗ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਵੇਖੇ ਨਮਸਤੰਗ ਕਾਹੇ ਨਮਸਤੰਗ ਵਿਆਹੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰ ਨਮਸਤੰਗ ਅਧਾਰਮੰ ਨਮਸਤੰਗ ਅਨਾਮੰ ਨਮਸਤੰਗ ਧਾਮੰ ਨਮਸਤੰਗ ਵੀਤੇ ਨਮਸਤੰਗ ਕੀਤੇ ਨਮਸਤੰਗ ਵਾਹੇ ਨਮਸਤੰਗ ਰਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਰਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੇ ਨਮਸਤੰਗ ਅਨੇਕੇ ਨਮਸਤੰਗ ਅਭੂਤੇ ਨਮਸਤੰਗ ਜੂਤੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਾਰਮੇ ਨਮਸਤੰਗ ਨਿਰਦੇਸ਼ ਨਮਸਤੰਗ ਨਿਰਕੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਜੂਤੇ ਨਮਸਤੰਗ ਅਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਰਤਾਪੇ ਨਮਸਤੰਗ ਅਥਾਪੇ ਨਮਸਤੰਗ ਪ੍ਰਵਾਣੇ ਨਮਸਤੰਗ ਨਿਰਧਾਣੇ ਨਮਸਤੰਗ ਅਗਾਹੇ ਨਮਸਤੰਗ ਵਾਹੇ ਨਮਸਤੰਗ ਪ੍ਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤੰਗ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਾਜਵੇ ਨਮਸਤ ਅਜਵੇ
अधेसंग देशन वास्तव के श्रीनिवास्तव न धावें वास्तव न भावें नमो सर्व काले नमो सर्व्याले नमो सर्व रूपे नमो सर्व रूपे नमो सर्व खापे नमो सर्व थापे नमो सर्व काले नमो सर्व पाले नमास्तक देवे नमास्तंग पेरे नमास्तंग जानवे नमास्तंग बन सुबन में नमो सर्व गौणे नमो सर्व पौणे नमो सर रंगे नमो सर्पंगे नमो काल काले नमस्तक व्याले नमास्तंग वर्णे नमास्तंग वर्णे नमस्तंग जिरा नमस्तंग कृतार नमो सत्तंगे नमो सत्त वंदे नमस्तंग साके नमस्तंग वाक्य नमस्तंग हीमे नमस्तंग करीमे नमस्तंग नंते नमस्तंग हंते नमस्तस् रागे नमस्तंग स्वागे नमो सर सोखम नमो सर पोख नमो सर कर्ता नमो सर हत्ता नमो जोग जोगे नमो पोपोगे नमो सर ज्ञाले नमो सर पाले चाचरी शांतता प्रसाद रूप है नूप है यूँ है पू है लिख है पिख है अनाम है काम है अधे हैं पे हैं जीत हैं पीठ हैं तिरवान हैं निदान हैं तुरज हैं सर्व हैं नील हैं नाग हैं जी हैं जाग हैं अजन्म है वर्ण है पूत हैं परम हैं अगंध हैं पंध हैं चूज हैं चंद हैं अम्बीक है रफीक है आतंत हैं अवंध हैं नरभुज हैं सूज हैं काल हैं जाल हैं अला हैं जा हैं अनंत हैं महंत हैं अलीक हैं नृसीक हैं निर्लंब है संभ है अगम है जम है पूत हैं शूत हैं लोक हैं शोक हैं कर्म हैं परम हैं अजीत हैं अपीत हैं अवा हैं गा हैं अमान हैं निधान हैं अनेक हैं फिर एक हैं यंग प्रयात शांत नमो सर्मान स्मस्त निदाने नमो दे देवे अपेक्षी पेवे नमो काल काले नमो सर्व पाले नमो सर्व गौणे नमो सर पौने अनंगी नाथे नरसंगी प्रमाथे नमो पान पाने नमो मन माने नमो चंद्र चंद्रे नमो पान पाने नमो गीत गीते नमो तन तान्य नमो नृत्य नृत नमो नाद नादे नमो पान पाने नमो वद वदे अनंगी अनामे समस्ती स्वरूपे परपंगी समासे समासे बभूते कलंक बनाने क्रांति स्वरूपे नमो राज रजेश व्रंग ब्रह्म रूपे परम रूपे नमो जोग जगेश व्रम परम हृदय नमो राज रजेश व्रम परम हृदय नमो शस्त्र प्राणे नमो शस्त्र पाणे नमो अस्त्र माने नमो परम ज्ञाता नमो लोकमाता पेखी पारवी पोगी पोते नमो जोग जगेश व्रम परम युक्ते नमो नित्य नाराणे क्रम क्रूप कर्मे नमो प्रेत अप्रेत जेव स्वर्मे नमो रोग रहता नमो राग रूपे नमो शाहंग नमो पूपूपे नमो दान दाने नमो मने नमो रोग रोगे नमस्ने नमो मंत्र मंत्रिंग नमो यंत्र यंत्रिंग नमो इष्ट नमो तंत्र तंत्रिंग सदा सत्यानंद सर्व प्रणसी रूपे स्वरूपे समस्त निवासी सदा सिद्धा बुद्धा बृद करता अदो उद अर्धम उग उग हत्ता परम परम परमेश्वरं प्रोस पालं सदा सर्वदा सिद्धदाता दयालं चेदी तेदी नाम कामं समस्तो प्राजि स्वस्थतामं तेरा जो चरीशन जले हैं थले हैं पीठ हैं पै हैं प्रभु हैं जो हैं देश हैं पेश हैं प्यंग प्रयात छंद राधे वादे नंगी से रूपे नमो सर माने समस्त निदाने नमस्तंग वंग निर्नाथे नमस्तंग परमाथे नमस्तंग अगंजे नमस्तंग पंजे नमस्तंग नमस्तंग अकाले नमस्तंग नमस्तव अपाले नमो सर्व देशे नमो सर्व पेशे नमो राज राजे नमो सा शाजे नमो शाह शाहे नमो मामा हे नमो गीतीते नमो प्रीतीते नमो रोख रोखे नमो सर्व सोखे नमो सर्व रोगे नमो सर्व भोगे नमो सर्व जीतंग नमो सर्व पीचंग नमो सर्व ज्ञानिंग नमो परप्राणिंग नमो सर्व मंत्रिंग नमो सर्व जंत्रिंग नमो सर्व दृष्टिंग दृष्टि नमो सर्व कृषिंग नमो सर्वंग तपंगी अनंगे नमो जीव जीविंग नमो बीज बीजे अपिजे पिजे समस्तंग सिजे कृपालंग स्वरूपे कुकर्म प्रणसी सदा सर्व सर्वदा सिद्धिवासी चारपट छंद त्व प्रसाद अमृत कर्म अमृत कर्म अखाली योग चल पोगे चल राजे चल साजे खल धर्म अलख कर्म
सर्वदाता सर्व ज्ञाता सर्व पाणि सर्व मानि सर्व प्राणं सर्व प्राणं सर्व भूता सर्व दूता सर्व देवं सर्व केवलं सर्व काले सर्व काले वाल संत्र प्रसाद आदि रूप नाद मूर्त सपार सर्वांतरमान देव देव याद उदार सर्व पालक सर्व काल सर्व पूर्ण काल जत तत्तर बराज ही अब दूतो रूप रसाल नाम ठाम ना जा तुझा कर रूप रंग नरे आग प्रसद आर मूर्त दोना अभिषेक जेसार ना पेश जा कर रूप रेश ना राग जत तत्तर दिशा दिशा हुए फैले अनुराग नाम काम वहीन पेखत ताम हूं न जाहे सर्व सर्वचन सदा मानता है एक मूर्त एक दर्शन की नूप खेल खेल अखेल खेल अंत को फिर एक देव पेव न जान ही जय देव और कुटेव रूप रंग ना जात पात सो जान ही कह देव तात्मात्मा जात जानकर जन मरण नहीं चक्र वक्र हृदय चक्र चाक महनी पर तीन लोक चौदह के विषय जग जापी जह जाप आज अनाद मूर्ख अथप सब थाप पारम रूप नीत मूर्ख सर्व पूर्ण पुरुष अपार सर्व विश्व रच मंगल पंहार कालहीन कला संयुक्त काल पुरुष अभि आदेश धर्म ताम सो परम रहत तू कल प्रदेश अंग राग न रंग झंके जात पात न गर्भ काम आप रूप ने अमीक अनुस्तक एक प्रसव दूत गर्भगंधन सर्पंजन आग रूप सूत अंगहीन अपंग अनात्म एक प्रसव पार सर्वलायक सर्व पायक सर्वलायक सर्व कायक सर्व गोप्रत पाल सर्व गंगता सर्वहंता सर्व पे अनपेक सर्व शास्त्र न जानही जह रूप रंग रेख परम वेद पुराण जंके भेद पाठक अनुत कोट सिंध था प्राण शास्त्र ना आग उसी आग ई बहुचित मत पहचान प्रसाद गुण उदार महिमा पार आसन पांगो पुण अंग प्रकाश निशन नास आजान वह शाहन चार आयन राज पानन पान देवन देव महान इंद्रानंद्र बालन बालन करण कालन काल अनपूतांग अबाया पांग कत्म तो पार गुणगणदार मुनगन प्रणाम निरपय निकाम निरपय निकाम अत दूत प्रचंड अमित गत खंड आलस्य कर्म अदस्य धर्म सर्वर नव पर नंड अंड अनबंड चाचरी शंकर पश्चात गुंडारे पारे हरिम करम कामे यंग पर्यात छंद चत्त चक्कर करता चत्त चक्कर हरता चत्त चक्कर गाने चक्कर चक्कर जाने चक्कर चक्कर भरती चत्तर चक्कर पाती चत्तर चक्कर पाले चत्तर चक्कर काले चत्तर चक्कर पासे चत चक्कर वासे चत चक्कर माने चत्तर चक्कर दाने चाचरी छंद न सत्रे जंत्रे न कर्म न पित्रे न कर्म न काहे जन न जाहे न चित्रे न मित्र परे है पवित्र प्रतिष्ठ अधिष्ठ अजस्थ अतस्थ भगवती शंकर प्रसाद कक्ष के अशिज हैं के शिज जैसे के पिज कैसे के अरंज करने के पंच पढ़ने के पिज लोके के रित छोके के अवधूत भरने के विपूत करने के राजन प्रदान है के धर्म सजा है के शोक वर्ण है के सब पढ़ने के जलतंग कृति हैं के क्षत्रंग क्षत्रिय हैं के ब्रह्मन सूत्र के अनुपव अनुप्रे के आद अदीव हैं के आप अपेव हैं के चतुरंग भीने के भीने के ओ जी मेरे जाके नहीं मेरे हाके के पाक वेव हैं के गैबल गैब हैं के फूल गुना है के शाहन शाह के कर्म कलीम है के रोटी रहीम है के राज करहीम है के कर्म कलीम है के सर्व कली है के सर्व गली है के सर्वतमान है के सर्वत दान है के सर्वत गौणी के सर्वत पौणी के सर्वत दोषे के सर्वत पैसे के सर्वत राजे के सर्वत साजे के सर्वत दीने के सर्वत लीने के सर्वत जाहो के सर्वत पाहो के सर्वत देशे के सर्वत पैसे के सर्वत काले
ਕਿਸਰਤ ਪਾਲੇ, ਕਿਸਰਤ ਹੰਤਾ, ਕਿਸਰਤ ਗੰਤਾ, ਕਿਸਰਤ ਪੇਖੀ, ਕਿਸਰਤ ਪੇਖੀ, ਕਿਸਰਵਤਰ ਕਾਜੇ, ਕਿਸਰਤ ਰਾਜੇ, ਕਿਸਰਵਤਰ ਸੁੱਖੇ, ਕਿਸਰਤ ਭੁੱਖੇ, ਕਿਸਰਤ ਰਾਣੇ, ਕਿਸਰਤ ਪ੍ਰਾਣੇ, ਕਿਸਰਤ ਜੈਸੇ, ਕਿਸਰਤ ਪੇਸੇ, ਕਿਸਰਤ ਮਨ ਲਗਨ ਪਧਾਨਿਆ, ਕਿਸਰਤ ਜਾਪਿਆ, ਕਿਸਰਤ ਥਾਪਿਆ, ਕਿਸਰਤ ਪਾਣੀ, ਕਿਸਰਤ ਮਾਣੇ, ਕਿਸਰਤ ਇੰਦਰੇ, ਕਿਸਰਤ ਚੰਦਰ, ਕਿਸਰਤ ਚੰਦਰੇ, ਕਿ ਸਭ ਕਲੀਮੇ, ਕਿ ਪਰਮ ਪਹੀਮੇ, ਕਿ ਆਕਲ ਆਕਲ ਅਲਾਮੇ, ਕਿ ਸਹਿਵ ਕਲਾਮੇ, ਕਿ ਹੁਸਨ ਵਜੂ ਹੈ, ਤਮਾਮ ਰਜੂ ਹੈ, ਉਨੀ ਸਲਸਲਾਮੇ ਸਲੀ ਖਤ ਨਧਾਮੇ, ਗਨੀ ਮੁਲਖ ਸਿਕਸਤੇ, ਗਰੀਬ ਪ੍ਰਸਤ ਬੁਲੰਦਲ ਮਕਾਮੇ, ਜਨੀ ਮੁਲਜਵਾਨੇ, ਤਮੀਜ਼ ਉਲ ਤਮਾਮੇ, ਅਰਜੀਉ ਉਲ ਨਿਧਾਮੇ, ਹਰੀ ਫੁੱਲ ਅਜਾਮੇ।

जियो पिंड सब तेरी रास। तुम मात पिता हम बारक तेरे।

Somebody got the next

Gracias.

Gracias.

Thank you.

वाहे।

ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ।

ਸਭ ਜਗ ਆਪ ਪਾਇਨ ਆਵਣ ਜਾਣ ਸੰਸਾਰੇ। ਸੋ ਫਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੇ ਨਾ ਜਾਏ। ਸੋ ਫਿਰ ਸਾਚਾ ਸਦ

ਕਸਮ ਅਰਧ ਚੱਟ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਹੋਜ ਹੱਤੇ ਹੋਜ ਰੋਵੇ ਹੋਜ ਭਰੀਏ ਹੋਜ ਲੋਵੇ

ਮੇਰੇ ਤਨ ਤੁਝੇ ਗਿਆਨ ਹੋਣਾ ਕਰ ਤੁਝੇ ਨਾਨਕ ਜੀ ਲਿਖੀ ਰੇ ਜਿਹਾਵੇ ਮਹਿਲਾ ਦੂਜਾ ਹਮੇ ਕਿਹਾ ਜਾਤ ਹੈ ਹਮੇ ਕਰਮ ਕਮਾਏ ਹਮੇ ਇਹੀ ਮੰਨਣਾ ਹਮੇ ਕਿਥੋਂ ਜੇ ਕਿਸੰਜ ਮਿਹੋ ਜਾਏ ਹਮੇ ਇਹੋ ਪੈ ਪੈ ਸਿਰਾਏ

0: ਸਮਾਏ ਸਾਈ ਕਰ ਮੌਲਿਕ ਤੁਹਾਡੀ ਧੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਸਿਰ ਜਾਏ ਸੁਧ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤਿਗੁਰੂ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ, ਸਿਮਰੋ ਜਾਤ ਵਿਸ਼ੰਬਰ ਏਕੈ ਨਾਮ ਜਪ ਤਗਨ ਤਨੇਕ, ਵੀਤ ਪ੍ਰਾਂਤ ਸਿਮਰ ਸੁਦਾਕਰ ਕਿਨੇ ਰਾਮ ਨਾਮ ਇਕਾਖਰ, ਤਿਨਕਾ ਇਕ ਦਿਸੀ ਵਿਸਾਵੈ ਤਾ ਕੀ ਮਹਿਮਾ ਗਨਿ ਨ ਆਵੈ, ਕਾਂਕੀ ਏਕੈ ਦਰ ਸੁਹਾਰੋ ਨਾਨ ਕੁਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਿਛੁ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਨਾਨਦਨ ਜਾਗੈ, ਪ੍ਰਭ ਕੈ ਸਿਮਰਨ ਪਹੁ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਵਿੱਚ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਕਥ ਬੁੱਧ, ਪ੍ਰਭ ਕੈ ਸਿਮਰਨ ਜਪ ਤੈ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਸਾ ਕੈਲਾ ਗੋਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤਿਸਨਾ ਬੁਝੈ, ਪ੍ਰਭ ਕੈ ਸਿਮਰਨ ਸਭ ਤੇ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨੇ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅਮਰਤ ਨਾਮ ਰਿਤ ਮਾਹ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਰਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਭ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਤ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਕੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਵੀਤਾ, ਪ੍ਰਭ ਕੋ ਸਿਮਰੈ ਤਿਨ ਅੰਤ ਕਨੇਰੇ, ਪ੍ਰਭ ਕੋ ਸਿਮਰੈ ਵਸੇ ਹਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮੇਆ, ਨਾਨਕ ਸਿੰਘ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਭਗਤਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੇ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾ ਉਪਟ ਜਾਤੇ, ਹਰ ਸਿਮਰਨ ਤਾਰੀ ਸਭ ਕਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ, ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਤਲੋ ਦੀਨ ਦਰਦ ਦੁਖ ਪੰਜਨਾ, ਕਟ ਕਟ ਨਾ ਤਿਆ ਨਾਥ, ਸਰਨ ਤੁਮਾਰੇ ਆਇਓ ਨਾਨਕੇ ਪ੍ਰਭਸਾਦ, ਅਸਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੋਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਪਿਆਨ ਦੁਖ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸਕਲ ਹੋਵੈ ਅਤਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ, ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਉ ਤੂ ਖਨੇਰੇ, ਸਭ ਸਿੱਖ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪ ਨਿਸਤਰੈ, ਅਨਕ ਮਾਇਆ ਰੰਗ ਚਿਖ ਨਾ ਬੁਝਾਵੈ, ਹਰ ਕਾ ਨਾਮ ਜਪੈ ਆਘਾਵੈ, ਜੇ ਮਾਰ ਗਿਓ ਜਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਾਹੀ ਕੋਟ ਲਖਵਾਹੀ ਨਾਮ ਜਪ ਸਹਿ ਪਾਰ ਪਰਾਹੀ ਅਣਕ ਬਿਗਨ ਜਾਇ ਸਿੰਗਾਰੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਣਕ ਜੋਨ ਜਨਮੈ ਮਰ ਜਾਮ ਨਾਮ ਜਪ ਪਾ ਵਿਸਰਾਮ ਹਉ ਮੈਲੈ ਮਲ ਕਬੂ ਨ ਸੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੂ ਮਨ ਰੰਗ ਨਾਨਕ ਪਈਏ ਸਤ ਕੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਤੋਸਾ ਜੇ ਪੈਂਡੇ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹਾਂ ਪੰਥ ਤੀਰਾ ਕੋ ਨ ਸਿਆ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂਪਿਆਨ ਤਪ ਵੋ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਾ ਸਿਰਸਾ ਮਨ ਸੁਜਿਆ ਕਰ ਕੈ ਤੈ ਨਾਨਕ ਹਰ ਅੰਮ੍ਰਿਤ ਵਰਤ ਹੈ ਪਗ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਆਪਤ ਸਾਤ ਕੁਮਾਰ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕ ਕੈ ਨਾਮ ਜਨ ਕੀ ਵਿਸ ਵਿਵੇਕ ਹੈ ਹਰ ਕਾ ਨਾਮ ਜਨ ਕੁਮੁਖ ਜੁਗਤ ਹਰ ਕਾ ਨਾਮ ਜਨ ਕੁਦਰਤ ਸੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਪਰ ਨਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸ਼ੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪ ਕ੍ਰਿਸ਼ਨ ਹੈ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਿਆ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੁਆ ਪ੍ਰਭਦੀਨਾ ਹਰ ਹਰ ਜਨ ਕੈ ਉਠ ਸਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾ ਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਵਰਤ ਨਹੀਂ ਛਪੈ ਹਰ ਕੀ ਭਗਤ ਮੁਕਤ ਵੋ ਕਰੇ ਨਾਮ ਜਨ ਸੰਕੇਤੇ ਤਰੇ ਪਾਠ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਿਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਉਠ ਭਾਗੀ ਪਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਰ ਪਛਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਚਲੋ ਬਹੁ ਸਾਸਤ੍ਰ ਬਹੁ ਸਿਮਰਤੀ ਪੇਕੇ ਸਰਬ ਡੰਡੋਲ ਪੂਜ ਨਾਈ ਹਰ ਹਰੇ ਨਾਨਕ ਨਾਮ ਮੋਲ ਅਸਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤ੍ਰ ਸਿਮਰਤ ਵਿਖਿਆਨ ਯੋਗ ਵਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਪਿਰਿਆ ਅਨਕ ਪ੍ਰਕਾਰ ਕੀਏ ਬੋ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੈ ਬੋ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਸੁਖੀ ਸਰਥੀ ਵੈ ਅਗਨਮਾਇ ਹੋਮਤ ਪ੍ਰਾਣ ਕਨਕ ਅਸਵ ਹੈ ਵਰਕੂਮ ਦਾਨ ਨਿਓਲੀ ਕਰਮ ਕਰੈ ਬੋਆ ਸੰਜੈਨ ਮਾਰਗ ਸੰਜਮ ਅਥਾਦਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਾਰ ਕਿਤਨਾ ਹੈ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੇ ਮਨ ਕਾਮਨਾ ਤੀਰ ਤੇ ਛੁਟੈ ਕਰਮ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਤੋਵੈ ਬੋ ਦੇਹ ਨੀਤ ਸੁਦਕਾ ਹੋਏ ਕਾਤੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਹੁਚ ਨਾਨਕ ਨਾਮ ਉਦਰੇ ਪਤਤ ਬਹਮੂਤ ਬਹੁਤ ਸਿਆਣਪ ਜਮਕਾ ਪਉ ਵਿਆ ਭਿਆਨਕ ਜਤਨ ਕਰ ਕ੍ਰਿਸ਼ਨ ਤ੍ਰਾਪੈ ਦੇਖ ਨੇਕ ਅਗਨੇ ਬੁਝੈ ਕੁਟ ਪਾਪ ਦਰਗਹਿ ਨੇ ਸਿਜੈ ਝੂਠ ਸੁਨਾਹੀ ਉਪ ਪਿਆਲ ਮੋਹ ਵਿਆਪੈ ਮਾਇਆ ਜਾਲ ਹਰ ਕਰਤੂਤ ਸਗਲੀ ਜਮਡਾਨਾ ਗੋਬਿੰਦ ਪੰਜਨ ਬਿਨ ਤਿਰ ਨਹੀਂ ਮਾਨਾ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਭੁਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇਤੇ ਸਦਕਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਸਾ ਕੈ ਬਲ ਬਲ ਜਾਤਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿੰਡੈ ਬਿਮਾਨ ਆਪ ਕੋ ਜੋ ਜਾਣਾ ਨੀਚਾ ਸੋ ਗਨੀਆ ਸਭ ਤੇ ਉੱਚਾ ਜਾਤਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਕਟ ਕਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਤੇ ਕਹਿ ਸਕਲ ਸਾਜਨਾ ਸੁਖ ਦੁਖ ਜਨ ਸੰਤ ਤੇਤਾ ਨਾਨਕ ਪਾ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਿਤਾ ਦੁਖੋ ਨਾਉ ਤੇਰਾ ਥਾਉ ਨਿਮਾਨੇ ਕੁਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਵਿਦਿਆ ਨੂੰ ਆਪੇ ਆਪ ਨੂੰ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੁਮਤੇ ਹੋਏ ਨਾਨਕ ਕਬ ਨ ਜਾਣਸ ਹੋਏ ਤਰਪ ਧਰਮ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧਸੰਗ ਗੁਰਮੁਖਮਲ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁੰਦਰ ਸੁਨਵਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋ ਨਿਰਗੁਣੀ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਹੈ ਤੇ ਸੀਤ ਰੱਖ ਨਾਨਕ ਨਿਰਹੀ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪੁਰਾਣੇ ਕਵਨ ਮੂਲ ਤੇ ਕਵਨ ਦਿਸਤਾਨੀ ਜਿਨ ਤੂੰ ਸਾਧ ਸਵਰ ਸਿਗਾਰਿਆ ਕਰ ਬਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਤ ਪਰ ਜੋਬਨ ਭੋਜਨ ਸੁਖਸੂਤ ਵਿਰ ਪਿਆਉ ਪ੍ਰਸਾਦ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ ਲਿਓ ਤੂੰ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪਰ ਸੁਖ ਵਸੈ ਸੁਤ ਪ੍ਰਾਪਤ ਵੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਏ ਪਵਨ ਪਾਪ ਕਮੋਲਾ ਜੇ ਪ੍ਰਸਾਦ ਪੋਗੇ ਸਵਰਸਾ ਸਗਲ ਸਮਗਰੀ ਸੰਸਾਤ ਵਸਾ दीने हस पाव करने तिरस्मत से त्याग संरचना ऐसे दुख मूड अंत व्यापे नान कर लिहु प्रव्यापे आद अंत जो राकनहार तिस्तु प्रीत न करे गवार जा की सेवा नव नित पावे तसे मूड़ा मन नहीं लावे जूठा कुरसत सदा हजूरे ता कोंदा जान दूरे जा की टहल पावे दरगह मान से विजारे मुग्ध जान सदा सदा पूर्ण हार नान करा कनहारे पार रतन त्याग कौडी संग्रचे सा छूट छूट संग मचे जो छटना सो अस्त्र कर माना जो उगन सो दूर पुरान है छोट जाए किसका श्रम करे संग साय किस पर हर है चंदन ले पुतार है तुहे कर दब पीत पसुन संग होए आंध फूक में पतत बिकरा नान कर देव प्रभ दयाल करतूत पशु की मान ज्ञात लोक प्रचारा करे दिन रात बाहर पे कंत्र मल माया चतना कच कर छिपाया बाहर ज्ञान ज्ञान स्नान अंतर व्या पहलो स्वान अंतर अगन बाहर तनसुआ गल पात्र कैसे तरह था जाके अंतर वसै प्रव्याप नान तेजन सह समात सुनंदा कैसे मार्ग पावे कर गले हूड़ निभाव कहा बुजार पूजा डोरा ने कहिए तो समझ भोरा कहा विष्ण पद का वह गुंग जगन करे तो विसुर भंग कह पिंगल पर्वत पर पवन नहीं हो तुआ उस गवन करतार प्रणाम दीन बेनती करे नान तुमरी कृपा तरह संग सहाय सुहा वह न चीत जो बैराहिता सुप्रीत बलुआ के ग्रह पीतर वसान केल माया रंग रस है दृढ़ कर्मा न मन प्रतीत काल न आवे मूड है चीत वैर विरोध काम क्रोध मोह चूट विकार महालोक द्रोह किया हु दुख बिहाने के जन्म नान राख लियो अपन कर कर्म तू ठाकर तुम पैर दास जीव प्रिंसा तेरी रात तुम मात पिता हम बारक तेरे तुमरी कृपा में सुख कनेरे कोई न जाने तुम राम तू चेते ऊंचा भगवान सगल सामग्री तुमरा सूत्र तहारी तुम ते स्वाग्याकारी तुमरी गत में तुम ही जाने नानक दास सदा कुर्बानी सलोक देन हार प्रभ छूट कैला गया अनुसुआय नानक कहु न सीजे बिना वह पत जाए हस्पति दस वस्तु ले पाचे पावे एक वस्तु कारण भी खोट गवावे एक भी न दे दस भी हिरले तो मूड़ा पहुका करे जिसका कृष्ण नाई चारा ताको की जय सत नमस्कारा जा कै मन लागा प्रमीटा सर्व दुख ताऊ मन बूठा जिस जने अपना हुक्म मनाया सर्व दुख नानक तिन पाया अगंत साहु अपनी दे रास खात गीत बतैन दुलास अपनी मन किस भर साव ले ज्ञानी मन ओत करे अपनी प्रतीत आपिक होवे बहुत उसका विश्वास न होवे जिसकी वस्तु से गहरा से प्रति आज्ञा मान है मत है उससे चौकन करे निहार नानक साहेब सदा दयाल अनक पांच माया के हेत सर प्रभु ज्ञान ने विरक्ति चाय सो रंग लाव बिन सो मन विस्ताव है जो दिशा सो चालन हार लप रिहु त्यान दंधार बटाओ से जो लाव है ने ताको अपना आवे के मन हर के नाम की प्रिय सुखदाई कर कृपा नानक आप ले लाई मिथ्या तन तनक तुम सुभाया मिथ्या हो मैं ममता माया मिथ्या राज उमन तन माल मिथ्या काम क्रोध विकराल मिथ्या रथ हस्ती सबत्रा मिथ्या रंग संग माया पे खस्ता मिथ्या त्रो मोहमान मिथ्या सुपुर कर तुमान अस्थिर भगत साहब की शरण नानक जब जब जीवे हर के चरण मिथ्या श्रवण पर निंदा सुने मिथ्या पर दर्प को हिरे मिथ्या नेत्र पेकत पर क्रिय रूपाद मिथ्या रचना भोजनान सुभाग मिथ्या चरण पर विकार को तावे मिथ्या मन पर लोभ लुभावे मिथ्या तन नहीं पर उपकारा मिथ्या वास ले त्विकारा बिन पूजे मिथ्या सब पे शब्द दे नानक हर हर नाम ले वृत्ति साक्ष की आर्जा सच बिना कह सूचा वृत्ता नाम बिना तनांत मुखा ताके दुर्गंध बिन सिमरन दे नयन वित्ता ब्याह मेघ बिना जो के ती जाय गोविंद भजन बिन मिथ्य सब काम जो कृपन के निरार्थ धाम तन तन ते जन जे कट बस्यो हर नाव नानक ताके बल बल जाओ रहत अवर कछ अवर कमावत माने पीत मुखो कंड लावत जानन हर प्रभु प्रवीण बार पेक न काहू पीन अब रूप देश आप न करे आप जब जन्म मरे जिसके अंतर्वस अहंकार किसी तरह संसार जो तुम पहने तिन प्रभ जाता नान कुंजन तिन पुराता करो बेनती पार ब्रह्म सब जान है अपना की आपे मान है आपे आप कर्तन वीरा किसे दूर जनाब किसे बुझाव तनेरा उपाव ज्ञान सगल ते रह साफी जाना तुम की रहत जिस पाव ले लड़ला है तन कन तरिया समाये तो सेवक जिस कृपा करी निमक निमक जप नानक हरि सलोक काम क्रोध यार लोभ मोह बिन जाय हमे नानक प्रभ शरणागति कर प्रसाद दे अष्टपदी जे प्रसाद छत्ति अमृत खाय तिस ठाकुर को रख मन माहे जे प्रसाद सुगंध तन लावे तिसको सिमत परम गत पावे जे प्रसाद से सुख मंदिर तुझे तिहाय सदा मन अंदर जे प्रसाद ग्रह संत सुख बसना पर सिमरो तिसरसना जे प्रसाद रंग रस लोक नानक सदा तिहाय त्याग जो ये प्रसाद पात्र संबर हटावे त्याग तब लुभावे ਜੇ ਪ੍ਰਸਾਦ ਸੁਖ ਤੇਜ ਸੋਈ ਜੈ ਮਨ ਆਪ ਪੈਰਤਾ ਕਾ ਜਸ ਕਾ ਵੀਜ ਹੈ। ਜੇ ਪ੍ਰਸਾਦ ਤੇ ਸਭ ਕੋ ਮਾਨ ਹੈ ਮੁਕਤਾ ਕੋ ਜਸ ਰਤਨ ਬਖਾਨ ਹੈ। ਜੇ ਪ੍ਰਸਾਦ ਤੇਰੋ ਰਹਿਤਾ ਕਰਮ ਮੰਤ ਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭੀ ਜਬ ਚਰ ਜੈ ਮਾਨ ਪਾਵੈ ਨਾਨਕ ਪਤ ਸਿੱਧੀ ਕਰ ਜਾਵੈ। ਜੇ ਪ੍ਰਸਾਦ ਆਰੋ ਕੰਚਨ ਦੇ ਹੀ ਲਿਵਲਾ ਸਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ। ਜੇ ਪ੍ਰਸਾਦ ਤੇਰੇ ਸਗਲ ਸਿਧਿਰ ਥਾਕੇ ਮਨ ਸਰਨੀ ਪਰ ਥਾਕਰ ਪ੍ਰਭ ਥਾਕ ਹੈ। ਜੇ ਪ੍ਰਸਾਦ ਉਸ ਕੋ ਨਾ ਪਹੁੰਚੇ ਮਨ ਸਾਧ ਸਤ ਸਿਮਰੋ ਪ੍ਰਭ ਉਚੇ। ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਕਾਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪੈਰੀ ਜੈ ਮਨ ਤੇ ਸਿਮਰਤ ਕੇ ਵਾਰਤ ਕੀ ਜੈ। ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਸਭ ਕੋ ਕਬੂਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਨਾ ਕੋਈ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਰਤ ਬਣਾਈ ਉਠ ਬੈਠ ਸਤ ਦੇ ਤਿਆਈ। ਇਸੇ ਤਿਹਾਈ ਜੋ ਇੱਕ ਲੱਖ ਹੈ ਇਹ ਉਹਾਂ ਨਾਨਕ ਤੇਰੀ ਰੱਖ ਹੈ। ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪੈਰ ਕਰ ਦਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੇ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੂ ਸਦਾ ਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰੂ ਸਦਾ ਦਿਨਾਥ। ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਮ ਜਸ ਕਹਿ। ਜੇ ਪ੍ਰਸਾਦ ਸੁਣੈ ਕਰਨਾਥ ਜੇ ਪ੍ਰਸਾਦ ਤੇ ਕਹਿ ਵਿਸਮਾਤ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖੈ ਜੇ ਬਸਨਾ। ਜੇ ਪ੍ਰਸਾਦ ਹਸ ਪੈਰ ਚਲੇ ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖੈ ਸਮਾਲ ਹੈ। ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੂੰ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਦਾ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰ ਹੈ। ਜੇ ਪ੍ਰਸਾਦ ਤੂੰ ਪਾਵੈ ਸਾਥ ਰੇ ਮਨ ਮੇਰੇ ਤੂੰ ਸਾਥ ਸੁਰਾਤ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਆਪ ਜਪੈ ਜਪੈ ਸੋਨਾ ਆਪ ਗਵਾ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਾਤੂ ਤੁਮ ਹੋਏ। ਸਰਮ ਨਿਧਾਨ ਪ੍ਰਭ ਤੇਰੀ ਮੈਂ ਆਪ ਹੋ ਕਿਛੂ ਨਾ ਕਿਨ ਹੁੰਦਿਆ। ਜਿਤ ਜਿਤ ਲਾਓ ਤਿਤ ਲਗੇ ਹਰਨਾਥ ਨਾਨ ਕਿਨ ਕਹਿ ਕਛੂ ਨਾ ਹਾਥ। ਸਲੋਕ ਆਗਮ ਅਕਾਤ ਪਾਰ ਬ੍ਰੰਥ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ। ਅਸਪਦੀ ਸਾਧਕ ਸੰਗ ਮੁਕੂਜਲ ਹੋਤ ਸਾਧ ਸੰਗ ਮਲ ਸਗਲੇ ਕੋਤ। ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ। ਸਾਧਕ ਸੰਗ ਬੁਝੈ ਪ੍ਰਮ ਲੇਰਾ ਸਾਧ ਸੰਗ ਸਭੂਤ ਨਵੇਰਾ। ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੇ। ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ। ਸਾਧਕ ਸੰਗ ਆਵੇ ਵਸ ਪੰਚਾ ਸਾਧ ਸੰਗ ਅਵਰਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨਕਤ ਤੂੰ ਤਾਵੈ ਸਾਧ ਸੰਗ ਸਿੱਖ ਮਨ ਪਾਵੈ। ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਾਮੀਤ ਸਾਧੁ ਕੇ ਸੰਗ ਮਹਾਪੁਨੀਤ। ਸਾਧ ਸੰਗ ਕਿਸੋ ਨਾ ਵੈਰ ਸਾਧਕ ਸੰਗ ਨਾ ਬੀਗਾ ਪੈਰ। ਸਾਧਕ ਸੰਗ ਨਾ ਹੀ ਕੋਮੰਦਾ ਸਾਧ ਸੰਗ ਜਾਣੈ ਪਰਮਾਨੰਦਾ। ਸਾਧਕ ਸੰਗ ਨਹੀਂ ਹੋ ਤਾਤ ਸਾਧਕ ਸੰਗ ਤੁਝੈ ਸਭ ਆਪ। ਆਪੇ ਜਾਣੈ ਸਾਧ ਵਡਾਈ ਨਾਮ ਸਾਧ ਪ੍ਰਭੂ ਬਣੇ ਆਈ। ਸਾਧਕ ਸੰਗ ਨਾ ਕਦੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਵਸਤ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ। ਸਾਧਕ ਸੰਗ ਵਸੈ ਤਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ। ਸਾਧਕ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ। ਸਾਧੂ ਕੇ ਸੰਗ ਸੂਤਨ ਪਾਵੈ ਜਿਸ ਸੰਤ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭ ਸੁਦੇਵਾ। ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਕਾਮ ਨਾਨਕ ਸਾਧਕ ਸੰਗ ਸਬਲ ਜਨਮ। ਸਾਧਕ ਸੰਗ ਨਹੀਂ ਕਿਚਕਾਰ ਦਰਸ਼ਨ ਪੇਟ ਸੂਤ ਨਿਹਾਲ। ਸਾਧਕ ਸੰਗ ਕੁਲੁਕ ਹਰੈ ਸਾਧਕ ਸੰਗ ਨਰਕ ਪ੍ਰਹਰੈ। ਸਾਧਕ ਸੰਗ ਇਹਾਂ ਉਹ ਸੋਹੇਲਾ ਸਾਧ ਸੰਗ ਵਿਚਰਕਾਰ ਮੇਲਾ। ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦਵਸੈ ਨਾਨਕ ਕੁਦਰੈ ਸਾਧ ਸੁਨਸੈ। ਸਾਧਕ ਸੰਗ ਸੁਨੂ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ। ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪ ਨਿਸਤਰੈ। ਸਾਧਕ ਸੰਗ ਲਗੈ ਪ੍ਰਭ ਮੀਠਾ ਸਾਧੁ ਕੇ ਸੰਗ ਘਟ ਘਟ ਡੀਠਾ। ਸਾਧ ਸੰਗ ਪਿਆ ਗਿਆ ਕਾਰੀ ਸਾਧ ਸੰਗਤ ਪਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣਾ ਜੇ ਤਾ ਸੁਣੈ ਤੇਤਾ ਵਖਿਆਨਾ। ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਨਹੀਂ ਭਰਪੂਰ। ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂੰਚ ਤੇ ਮੂੰਚੀ। ਸਾਧ ਕੀ ਸੋਭਾ ਸਾਧ ਬਣਿਆ ਆਏ ਨਾਨਕ ਸਾਧ ਪ੍ਰਾਪ ਵੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੇ ਇੱਕ ਸਿਵਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੁਲਸੋਕ। ਬ੍ਰਹਮ ਗਿਆਨੀ ਕੇ ਦ੍ਰਿਸ਼ਮਾਨ ਜੈਸੇ ਰਾਜ ਰਾਂ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰ ਦੇਖ ਜੋਗ ਸੁਦਾ ਕੋ ਕੋਦੈ ਕੋ ਚੰਦਨ ਲੇਪ। ब्रह्म ज्ञानी का यह गुनाह नानक जीव पाप का सहित भाव। ब्रह्म ज्ञानी निर्मल से निर्मला जैसे मैल नला गया जला। ब्रह्म ज्ञानी के मन हुए प्रकाश जैसे तार ऊपर आकाश। ब्रह्म ज्ञानी के मित्र सत्र समान ब्रह्म ज्ञानी के नाय अभिमान। ब्रह्म ज्ञानी उच्च ऊंचा मन अपने है सब से नीचा। ब्रह्म ज्ञानी से जन भय नान जिन प्रव्याप करे। ब्रह्म ज्ञानी सरल किरी नाथ रस ब्रह्म ज्ञानी चीना। ब्रह्म ज्ञानी की सब ऊपर में आ ब्रह्म ज्ञानी से कुछ बुरा ना भया। ब्रह्म ज्ञानी सदा समदर्शी ब्रह्म ज्ञानी की दृष्टि अमृत बरसे। ब्रह्म ज्ञानी बंधन से मुक्ता ब्रह्म ज्ञानी की निर्मल जुगता। ब्रह्म ज्ञानी का पूजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक ऊपर आस ब्रह्म ज्ञानी का नहीं विनाश। ब्रह्म ज्ञानी का गरीबी समाह ब्रह्म ज्ञानी पर पुकारो माह। ब्रह्म ज्ञानी का ना ही सुंदा ब्रह्म ज्ञानी ले ताप्त बंदा। ब्रह्म ज्ञानी को सुफला ब्रह्म ज्ञानी सुफल फला। ब्रह्म ज्ञानी संग सगल उदार नानक ब्रह्म ज्ञानी जप सगल संसार। ब्रह्म ज्ञानी के एक रंग ब्रह्म ज्ञानी के अवसर ब्रह्म संग। ब्रह्म ज्ञानी के नाम आधार ब्रह्म ज्ञानी के नाम परवार। ब्रह्म ज्ञानी सदा सत्यागत ब्रह्म ज्ञानी अंग भूत त्यागत। ब्रह्म ज्ञानी के मन परमानंद ब्रह्म ज्ञानी के कर सदानंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का बेता ब्रह्म ज्ञानी एक संहिता। ब्रह्म ज्ञानी का हुए चिंत ब्रह्म ज्ञानी का निर्मल मन। ब्रह्म ज्ञानी जिस कर प्रव्या ब्रह्म ज्ञानी का वट प्रताप। ब्रह्म ज्ञानी का दर्श बट भागी पाई है ब्रह्म ज्ञानी को बल बल जाइए। ब्रह्म ज्ञानी को पूजे महेश्वर नानक ब्रह्म ज्ञानी आप परमेश्वर। ब्रह्म ज्ञानी की कीमत ना है ब्रह्म ज्ञानी के सकल मन माँ है। ब्रह्म ज्ञानी का कौन जाने फिर ब्रह्म ज्ञानी को सदा देश। ब्रह्म ज्ञानी का कथा न जाया दाखर ब्रह्म ज्ञानी सर्व का ठाकुर। ब्रह्म ज्ञानी की मित कौन बखाना है ब्रह्म ज्ञानी की कत ब्रह्म ज्ञानी जाना है। ब्रह्म ज्ञानी कांत न पार नानक ब्रह्म ज्ञानी को सदा नमस्कार। ब्रह्म ज्ञानी सब सृष्टि का करता ब्रह्म ज्ञानी सब जीव है नहीं मरता। ब्रह्म ज्ञानी मुक्त जगत जी का दाता ब्रह्म ज्ञानी पूर्ण पुरुष विदाता। ब्रह्म ज्ञानी अनाथ का नाथ ब्रह्म ज्ञानी का सब ऊपर हाथ। ब्रह्म ज्ञानी का सगले कार ब्रह्म ज्ञानी आत्मकार। ब्रह्म ज्ञानी की सुबह ब्रह्म ज्ञानी बनी नानक ब्रह्म ज्ञानी सर्व का धनी। सलोक पुरधार जो अंतर नाम सर्व पेख है भगवान। निमक निमक ठाकर नमस्कार नानक ऊ अपर सगल निस्तार है। अस्पदी मिथ्या ना ही रसना पर समान मैं प्रीत रंजन दर्श। पात्रीय रूप न पेख है नेत्र सात की टहल संतंगित। करना सुने काहू की निंदा सत्य जाने आपको मंदा। गुरुप्रसाद विख्या पर हर मन की बात न मानते डर है। इंद्री जित पांच दोगते रहत नान कोट मदे को ऐसा पर्स। वैस नो सुजित ऊपर सो प्रसन्न विष्णु की माया से हुए पेन। कर्म करत हुए ने कर्म तिस वैस नो का निर्मल कर्म। काहू पाल की इच्छा नहीं बाचे केवल भक्त कीर्तन संग्राच है। मान तनंतर सिमरन गोपाल सब ऊपर होवत कृपाल। आप दृढ़ अवर नाम जपावे नान को वैष्णो परम गत पावे। भगवती भगवान भगत का रंग सर्व त्याग तुझ का संग। मानते विनस्त सगला परम कर पूजे सगल पार ब्रह्म। सात संग पापा मल को वह तिस भगवती की माँ सूतम हो वह। भगवान की टहल करे नितनीत मन तनर पै विष्णु प्रीत। हर के चन हृदय बसावे नान कैसा भगवती भगवंत को पावे। सो पंडित जो मन प्रबोध राम नाम आत्म है शोध। राम नाम सार रस पी वस पंडित के उपदेश जग जीव है। हर की कथा हृदय बसावे सो पंडित फिर जो नया वह वेद प्राण सिमृत पूजय मूल। सुख में जाने सूर चो वरना को दे उपदेश नान कुस पंडित को सदा देश। बीज मंत्र सर्प को ज्ञान चो वरना में जपे को नाम। जो जो जपे तिसकी गत हुए सत्संग पावे जन कोए। कर कृपांतर उधार है पशु प्रेत मुक्त पात्र को उतार है। सर्व रोग का उखद नाम कल्याण रूप मंगल गुण गाम। काहू जुगत के तेना पाई है धर्म नान किस मिले जिस लिखिया दुर्कर्म। जिसके मन पर ब्रह्म का निवास इसका नाम सतराम दास। आत्म राम कृष्ण त्रि आया दास संतन पाया तिन पाया। सदा निक निक हर जान सौदा दर गय प्रवान। अपने दास को आप कृपा करे तिस दास को ससो जी पर है। सगल संग आत्म दास ऐसी जुगत नानक रामदास। सब किया गया आत्म हिता वह जीवन मुक्त सो कहा वह। तैसा रक्त तैसा शोक सदानंद तैना व्योग। तैसा स्वर्ण तैसी उस माटी तैसा अमृत तैसी विखाटी। तैसा मन तैसा अभिमान तैसा रंग तैसा राजान। जो व्रता ऐसा ही जुगत नानक उपरो कही है जीवन मुक्त। पार ब्रह्म के सगले ठाव जित जित कर राके दसा तिन्नाओ। आपे करण क्रम जो प्रपावे सोई पुन हो। पसरो आप हो अनंत रंग लखे न जाए पार ब्रह्म के रंग। जैसी माते तैसा प्रगाश पार ब्रह्म करता विनाश। सदा सदा सदा दयाल सिमर सिमर नान पे निहाल। सलोक उस्तत करे अनेक जान्यांत न पारावार। नानक रचना प्रवृति बहु विजन प्रकार। अस्पदी ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੇ ਤੀਰਥਵਾਸੀ, ਕਈ ਕੋਟ ਬਨ ਪ੍ਰਮੇਵ ਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਕਬੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰ ਹੈ, ਕਈ ਕੋਟ ਕਬਕਾ ਵਿਚਾਰ ਹੈ, ਕਈ ਕੋਟ ਨਫਤ ਨਾਮ ਤਿਆਵੇ ਨਾਨ ਕਰਤੇ ਕਾਂਤ ਨਾ ਭਾਵ ਹੈ, ਕਈ ਕੋਟ ਪੈ ਬਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਵਿਖਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਤਰਮਾਏ, ਕਈ ਕੋਟ ਪ੍ਰਦੇਸ਼ ਪ੍ਰਮਾਏ, ਜਿਤ ਜਿਤ ਲਾਭ ਤਿਤ ਤਿਤ ਲਗਨਾ, ਨਾਨ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿਰ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਕੀ ਸਰਪ ਪਾਏ, ਕਈ ਕੋਟ ਪਾਤਰ ਵਿਖਣ ਵਿਜਾਏ, ਕਈ ਕੋਟ ਪਵਨ ਪਾਣੀ ਵੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਕਿਰ ਸੂਰਨ ਖਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤਾਰ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਾਰ, ਕਈ ਕੋਟ ਰਾਜ ਸਾਮ ਸਤ, ਕਈ ਕੋਟ ਵੇਦ ਪੁਰਾਣ ਸਿਮਰਤਰ ਸਾਸ, ਕਈ ਕੋਟ ਕੀ ਰਤਨ ਸੁਮੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੈ, ਕਈ ਕੋਟ ਗਰੀ ਮੇਰ ਸਵਰਨ ਥਈਵੈ, ਕਈ ਕੋਟ ਜਾ ਕੇ ਨਰਪਿਸਾ, ਕਈ ਕੋਟ ਭੂਤ ਪ੍ਰੇਤ ਸੂਕਰ ਮੈਗਾਜ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਪਤ ਰਿਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬੋਜੋ ਨਹੀਂ ਫਿਰੈ, ਕਈ ਕੋਟ ਬੈਠਕ ਦੀ ਕਾਇ, ਕਈ ਕੋਟ ਕਾਲੇ ਤਕ ਪਾਜ, ਕਈ ਕੋਟ ਕੀਰਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਸੇ, ਕਈ ਕੋਟ ਪੈ ਵੈ ਰਾਗੀ ਰਾਮ ਨਾਮ ਸੰਗ ਤੇ ਨਿਵਲਾ ਗਈ, ਕਈ ਕੋਟ ਪ੍ਰਭ ਕੋ ਜੰਤਿਆ ਤਮੈ ਪਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆ ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸਾਨ, ਨਾਨਕ ਤੇ ਜਨ ਸਦਾ ਤਨ ਤਨ, ਕਈ ਕੋਟ ਖਾਣੀ ਅਰ ਕੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਕਈ ਕੰਕਾਰ, ਕਈ ਕੋਟ ਕੀਨੇ ਬਹੁ ਪਾਸ ਪ੍ਰਭ ਤੇ ਬ੍ਰਹਮਾ ਸਮਾਸ, ਸਾ ਕਾਂਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਸ ਹੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤਾ ਤੁਮ ਪ੍ਰਗਾਸ, ਕਈ ਕੋਟ ਤਤ ਕੀ ਬੇਚੇ ਸਦਾ ਨਿਹਾਰੇ ਕੋਨੇ ਤਰੇ, ਕਈ ਕੋਟ ਨਾਮ ਰਸ ਪੀਵੇ ਅਮਰ ਪੇ ਸਤ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਬਲਿਹਾਰ ਨਾ ਜਲ ਤਲ ਮੈਂ ਹੀ ਰਸੋਏ, ਹਸਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਪਾਵੈ ਸੋਏ ਹੋ, ਕਿਨ ਮੈਂ ਤਪ ਤਪਨ ਹਾਰਾ ਨਾ ਕਿਛ ਪਾਰਾ ਵਾਰਾ, ਹੁਕਮੈ ਤਹਾਰ ਅਦਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ, ਹੁਕਮੈ ਉੱਚ ਨੀਚ ਵਿਵਹਾਰ, ਹੁਕਮੈ ਅੰਤਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਨੇ ਸਮਾਈ, ਪ੍ਰਭਾਵੈ ਮਾਨੁ ਕਤ ਪਾਵੈ, ਪ੍ਰਭਾਵੈ ਤਾ ਪਾਤਰ ਤਰਾਵੈ, ਪ੍ਰਭਾਵੈ ਬਿਨਸਾ ਤੇਰਾ ਕੈ, ਪ੍ਰਭਾਵੈ ਤਾ ਹਰ ਗੁਣ ਭਾਖ ਹੈ, ਪ੍ਰਭਾਵੈ ਤਾ ਪੁੱਤ ਸੁਧਾਰ ਹੈ, ਆਪ ਕਰੇ ਆਪਣ ਵਿਚਾਰ ਹੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਕੀ ਲੈ ਦਿਖਦਾ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਕ ਤੇ ਕਿਆ ਹੋਇਆ ਆਵੈ, ਜੋ ਤੁਸ ਭਾਵੈ ਸੋਈ ਕਰਾਵੈ, ਇਸ ਕਿਆ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤੁਸ ਭਾਵੈ ਸੋਈ ਕਰੇ, ਅਨਜਾਨ ਪਿੱਖਿਆ ਮੈਂ ਰਚੈ, ਜੀ ਜਾਨ ਸਾਪਨੇ ਆ ਬਚੈ, ਪਰਮੇ ਪੂਲਾ ਦੈ ਦਿਸਤਾਵੈ, ਨਿਮਕ ਮਾਏ ਚਾਰ ਕੁੰਡ ਫਿਰੇ ਆਵੈ, ਪਰ ਕਿਰਪਾ ਜਿਸ ਆਪਣੀ ਭਗਤੀ ਦੇ, ਨਾਨਕ ਤੇ ਜਨ ਨਾ ਮਿਲੇ, ਕਿਨ ਮੈਂ ਨੀਚ ਕੀਤ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਛੂ ਨਾ ਆਵੈ, ਤਿਸ ਤਤਕਾਲ ਦੈ ਤਿਸ ਪੁਖਤਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਲੇ ਕਾਨਾ ਗਨਾ ਜਗਦੀਸ, ਜੀਓ ਪਿੰਡ ਸਾਹਿਬ ਤਿਸ ਕੀ ਰਾਤ, ਘਟ ਘਟ ਪੂਰਨ ਪ੍ਰੇਮ ਪ੍ਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾਬਲ ਨਾਈ ਸਾਧ ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਏ ਪੁਨ ਸੀਓ, ਕਬੂ ਉਚ ਨੀਚ ਮੈਂ ਬਸੈ, ਕਬੂ ਸੋਗ ਹਰ ਡੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬੂ ਨਿਤ ਕਰੈ ਬੋ ਪਾਂਸ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬੈ ਬਡ ਰਾਜਾ, ਕਬੂ ਬਿਖਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮੈਂ ਆਵੈ, ਕਬੂ ਪਲਾ ਪਲਾ ਕਹਾਵੈ, ਜੋ ਪ੍ਰਭ ਰਾਖੈ ਤੇ ਵੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹਿ, ਕਬੂ ਹੋਏ ਪੰਡਿਤ ਕਰੇ ਵਿਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤੜ ਤੀਰਥ ਇਸਨਾਨ, ਕਬੂ ਸਿਰ ਸਾਧਕ ਮੁਖ ਗਿਆਨ, ਕਬੂ ਕੀਟ ਹਸਤੰਗ ਹੋਏ ਜੀ ਆਨੰਦ ਦਿਓਨ, ਪਰਮ ਹੈ ਪਰਮੀਆ, ਨਾਨਾ ਰੂਪ ਜੋ ਸੁਭਾਗੀ ਦਿਖਾਵੈ, ਜੋ ਪ੍ਰਭ ਆਵੈ ਤੇ ਵੈ ਨਚਾਵੈ, ਜੋ ਤੁਸ ਪਾਵੈ ਸੋਏ ਹੋਏ ਨਾਨਕ, ਦੂਜਾ ਆਵਰ ਨਾ ਕੋਏ, ਕਬੂ ਸਾਧਸੰਗ ਤੇ ਉਪਾਵੈ, ਉਸ ਸਥਾਨ ਤੇ ਬਹੁ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਤੇ ਇੱਕ ਰੰਗ, ਸਦਬ ਤੇ ਪਾਰ ਬ੍ਰਹਮ ਕੈ ਸੰਗ, ਜੋ ਜਨਮ ਜਲਾਏ ਖਟਾਨਾ ਤੇ, ਜੋ ਤੀਰਥੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ, ਸਲੋਕ ਸੁਖੀ ਵਸੈ ਮਸਕੀਨੀ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨ ਗਰਭ ਗਲੇ, ਅਸਪਦੀ ਜਿਸ ਕਾ ਅੰਤਰ ਰਾਜ ਵਿਮਾਨ, ਸੋ ਨਰਪਾਤੀ ਹੋ ਵਿਸਵਾਨ, ਜੋ ਜਾਨਾ ਮੈਂ ਜੋ ਬਨਵੰਤ, ਸੋ ਹੋ ਤ੍ਰਿਸਤਾ ਕਾ ਜੰਤ, आप सो कर्मवंत कहावे जन्म मरै बोजोन प्रमावे तन कूम का जो करे गुमान सो मूर्ख अंधा ज्ञान कर कृपा जितके हृदय गरीबी बसावे नानक इहां मुक्ता के सुख पावे धर्मंता होए कर कृपावे किरण समान के संग न जावे बोलत कर्मान कुपर करे आस पर पितरता कोय विनाश साथ ही आप जाना बलवंत किन में हुए जाए समान इसे न बदाय आप अहंकारी तरमराय तिस करे कुआरी गुर प्रसाद जा का मिटाय अभिमान सो जन नानक दरगह प्रवान कोट कर्म करे हो तारे धर्म पावे सगले बिरथारे अनक तपस्या करे अहंकार नरक सुर्ग फिर फिर अवतार अनक जतन कर तन नहीं दरबह हर दरगह को कैसे गवे आप को जो बुला कहा वह तिसे बुलाई निक न आवे सर्व की रेन जा का मन होए कौन आनता कि निर्मल सोए जब लग जाना मुझसे कुछ हुए तब इसको सुख ना ही कोए जाबे जाने मैं किस करता तब लग घर जोन मैं फिरता जब तारे को बैरी नीत तब लग नहीं चलना ही चीत जब लग मोह मगन संग माए तब लग धर्म राय दे सजाए प्राप्त कृपा से बंधन टूटा गुरु प्रसाद नान कौन छूटा तैत कटेला कूटता वह तृप्त ना वह माया पाचे पावे अनक भोग विख्या के करे न तृप्ता वह कप कप मरा बिना संतोख नहीं को राजा सुपन मनोरथ वित्त सब काज है नाम रंग सर्व सुख होए बटभागी किसे प्राप्त होए कर्ण करावना पे आप सदा सदा नान खर जाप कर्ण करावन करना हार इस ख्यास का विचार जैसी दृष्ट करे तैसा हो या पे आप प्रभ सोए जो कुछ की नो सो अपना रंग सकते दूर सब कह संग बूजे देखे कर विवेका पे का पे अनेक मरा न मिल सया वह न जाए नानक सदी रिया समाय आप उपदेश है समझे आप रचे सबके साथ आप किनो अपन विस्तार सब कुछ उसका करना है हार उससे पिनकाओ कि सोए शांत नंतरे कैसोए अपने चलताप करना हार कौत करे रंग पार मन में अपन अपने माय नान कीमत कहना जाए सत सत सत प्रभु स्वामी गुरु प्रसाद किने बख्यानी सच सच सच सब कीना कोट मत किने बिरले चीना भला भला भला तेरा रूप अत सुंदर पार नूप निर्मल निर्मल निर्मल तेरी बाणी अटकट सुनी सरवन बखानी पवित्र पवित्र पवित्र पुनीत नाम जपै नानक मन प्रीत।

0: उल आलम दे सुल्तान गुरु राजान राज पानान पान देवान देव उपमा महान देव समरथ साहिब पार ब्रह्म गुरु परमेश्वर तन तन सत गुरु आद श्री गुरु ग्रंथ साहिब महाराज जी दी पवित्र हजूरी विखे विराजमान हो के आप जी ने अमृत स्वरूप पावन पवित्र गुरबाणी जी दे अमृत रूप शब्द कीर्तन दशमेश पिता जी दे तखत साहब दे कीर्तनिया पासों श्रवण करके आनंद प्राप्त किया है। धन गुरु गोबिंद सिंह जी महाराज वक्त दे बादशाह नूं सच सुना रहे ने। गुरमति दी बुनियाद ही सच उपर है। कदे वक्त सी जदों बाबर नूं जाबर कह के सच सुनाया ते हुण उस दी पीढ़ी दे तकरीबन अखीरले सफल बादशाह नूं सच सुना रहे ने जो बाबर दे नालों भी वधीक जाबर है। बाबर दा दिल अपने बीमार पुत्र नूं देख के दर्ब गया चल गया। गुरु परमेश्वर जी दे सच नूं श्रवण करके उन्हें पीरां फकीरां शहजादियां शहजादियां नूं बहुत सारे अमीर लोगां नूं बंदी खाने तो छोड़ दिता। पर जहांगीर दा मन बाबर नालों वधीक कठोर ते सख्त उन्हूं पिता नूं कैद करके खुशी हुंदी है। भरावां नूं कतल करके प्रसन्नता हुंदी है। पीरां ते फकीरां नूं अपने रस्ते विचों हटा के अपनी मन दी प्रसन्नता दा उह प्रगटावा करदा है। पर परमेश्वर तां परमेश्वर है। बाबर नूं वी ये शब्द कहे सन सच सुनाए सी सच की बेला तेलंग महला पे। फिर हुण वक्त आया है औरंगजेब नूं सच सुना रहे। उस सच विच उन्होंने अपने सिख सपुत्रां दी अपने पुत्रां दी कुर्बानी दा जिक्र कीता है। आज दे शहर विच भी वो बड़ी दृढ़ता दा प्रगटाव कर रहे हैं। आइए इस शहर दा विचार आरंभ करन तो पहला थोड़ा जिहा दशमेश पिता जी दे जीवन दे संबंध विच समझिए। दुनिया ते वड़े वड़े सफल हुकमराना ने बड़े मजबूत किले बनाए हैं। त्रैपुरापुर दैंत ने ऐसा किला बनाया सी जिस दियां सत दीवारां सन। वक्त आन से ओ सत्ते दीवारां टह गई। अजिहा मौका भी आउंदा है जदों तेज रफ्तार नाल आंधी चलदी है वड्डे वड्डे रुख भी गिर जांदे। जदों दुनिया ते मुश्किलातां आउंदियां ने ਬਹੁਤ ਲੋਕ ਆਪਣੇ ਆਦਰਸ਼ਾਂ ਤੋਂ ਆਪਣੇ ਨਿਸ਼ਾਨਿਆਂ ਤੋਂ ਡਿੱਗ ਪੈਂਦੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾਲਤਾ ਹੁੰਦੀ ਏ ਉਹ ਆਪਣੇ ਧਰਮ ਆਪਣੇ ਈਮਾਨ ਔਰ ਆਪਣੇ ਆਦਰਸ਼ ਤੇ ਅਡੋਲ ਟਿਕੇ ਰਹਿੰਦੇ ਨੇ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਂ ਨੂੰ ਧਨਾਸਰੀ ਮਹੱਲਾ ਪੰਜਵਾਂ ਦਸ਼ਮੇਸ਼ ਪਿਤਾ ਜੀ ਹਰ ਕਦਮ ਵਿੱਚ ਅਡੋਲ ਰਹੇ ਨੇ ਦੁਨੀਆਂ ਦੀਆਂ ਮੁਸ਼ਕਲਾਤਾਂ ਭਲੇ ਹੀ ਉਹਨਾਂ ਨੂੰ ਗਿਰਾਉਣ ਦਾ ਯਤਨ ਕਰਦੀਆਂ ਰਹੀਆਂ ਪਰ ਉਹ ਹਰ ਕਦਮ ਵਿੱਚ ਸਫਲਤਾ ਨਾਲ ਅਗਾਂਹ ਵਧੇ। ਅੱਜ ਤੋਂ ਤਕਰੀਬਨ 2300 ਸਾਲ ਪਹਿਲਾਂ ਪਟਨੇ ਵਿੱਚ ਭਾਰਤ ਦੀ ਮੌਰਜ ਵੰਸ਼ ਦਾ ਰਾਜ ਭਾਗ ਸੀ ਤੇ ਪਟਨੇ ਨੂੰ ਮੌਰਜ ਵੰਸ਼ ਦੀ ਰਾਜਧਾਨੀ ਚੰਦਰ ਗੁਪਤ ਨੇ ਕਾਇਮ ਕੀਤੀ। ਚੰਦਰ ਗੁਪਤ ਨੇ ਇਸ ਸ਼ਹਿਰ ਦੇ ਚੌਗਿਰਦੇ 9 ਮੀਲ ਲੰਬੀ 1.5 ਮੀਲ ਚੌੜੀ ਇੱਕ ਮਜ਼ਬੂਤ ਦੀਵਾਰ ਬਣਾ ਦਿੱਤੀ ਜਿਸ ਦੇ 570 ਗੁੰਬਦ ਸਨ, 64 ਦਰਵਾਜ਼ੇ ਸਨ ਜਿਸ ਦੀ ਡੂੰਘਾਈ 45 ਫੁੱਟ ਸੀ ਤੇ ਚੌੜਾਈ 60 ਫੁੱਟ। ਇਸ ਕਿਲ੍ਹੇ ਦੀ ਦੀਵਾਰ ਦੀ ਚੌੜਾਈ 60 ਫੁੱਟ ਹੈ, ਡੂੰਘਾਈ ਯਾਨੀ ਇਸ ਕਿਲ੍ਹੇ ਦੀ ਦੀਵਾਰ ਦੀ ਜੋ ਨਹੀਂ ਹੈ ਉਹ 45 ਫੁੱਟ ਡੂੰਘੀ ਏ, 60 ਫੁੱਟ ਚੌੜੀ। ਪਰ ਵਕਤ ਆਇਆ, ਸਮਾਂ ਆਇਆ, ਨਾ ਮੌਰਸ਼ ਵੰਸ਼ ਦਾ ਰਾਜ ਰਿਹਾ ਨਾ ਚੰਦਰ ਗੁਪਤ ਰਿਹਾ, ਏਡੀ ਵੱਡੀ ਮਜ਼ਬੂਤ ਦੀਵਾਰ ਢਹਿ ਕੇ ਢੇਰੀ ਹੋ ਗਈ। ਜਦੋਂ ਤੂਫਾਨ ਆਏ, ਵਿਰੋਧੀਆਂ ਦੇ ਹਮਲੇ ਹੋਏ, ਇਹ 60 ਫੁੱਟ ਚੌੜੀ ਤੇ 45 ਫੁੱਟ ਡੂੰਘੀ ਦੀਵਾਰ ਢਹਿ ਕੇ ਢੇਰੀ ਹੋ ਗਈ। ਅੱਜ ਉਹਦੇ ਸਿਰਫ ਖੰਡਰਾਤ ਨਜ਼ਰ ਆਉਂਦੇ ਨੇ, ਪਰ ਇਸੇ ਸ਼ਹਿਰ ਵਿੱਚ ਤਕਰੀਬਨ 2000 ਸਾਲ ਬਾਅਦ ਪ੍ਰਗਟ ਹੋਣ ਵਾਲੇ ਅਗੰਬੜੇ ਮਰਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਜ਼ਬੂਤ ਇਰਾਦੇ, ਦ੍ਰਿੜ ਵਿਸ਼ਵਾਸੀ, ਪੱਥਰ ਤੇ ਲੋਹੇ ਫੌਲਾਦੀ ਲੋਹੇ ਨਾਲੋਂ ਵੀ ਮਜ਼ਬੂਤ ਦਿਲ ਵੱਡੇ ਵੱਡੇ ਤੂਫਾਨਾਂ ਵਿੱਚ ਵੀ ਡਿੱਗਿਆ ਨਹੀਂ, ਨਾ ਡਗਮਗਾਇਆ। ਤੇ ਸ਼ਾਇਦ 60 ਫੁੱਟ ਚੌੜੀ 45 ਫੁੱਟ ਡੂੰਘੀ ਪੱਥਰਾਂ ਦੀ ਬਣੀ ਹੋਈ ਦੀਵਾਰ ਨਾਲੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹਿਰਦਾ ਮਜ਼ਬੂਤ। ਬਜ਼ੁਰਗ ਕਹਿੰਦੇ ਨੇ ਜਦੋਂ ਕੋਈ ਜਵਾਨ ਪੁੱਤਰ ਕਿਸੇ ਬਾਪ ਦੇ ਸਾਹਮਣੇ ਅੱਖਾਂ ਮੀਟ ਜਾਂਦਾ ਹੈ, ਵਿਛੋੜਾ ਦੇ ਜਾਂਦਾ ਹੈ, ਬੜੇ ਮਾਂ ਤੇ ਬਾਪ ਦੇ ਅਜੀਬ ਹਾਲ ਹੋ ਜਾਂਦੇ ਨੇ। ਕੁਝ ਲੋਕ ਤੇ ਵੀ ਕਹਿੰਦੇ ਨੇ ਤੂੰ ਆਇਆ ਸੈਂ, ਤੇਰੇ ਆਉਣ ਨਾਲ ਬੜੀਆਂ ਖੁਸ਼ੀਆਂ ਹੋਈਆਂ ਸਨ, ਉਮੀਦ ਬੱਝੀ ਸੀ, ਆਸ ਰੱਖੀ ਸੀ, ਮੇਰਾ ਬੇਟਾ ਮੇਰੇ ਬੱਚੇ ਮੇਰੇ ਤੋਂ ਬਾਅਦ ਇਹ ਘਰ ਆਬਾਦ ਰੱਖਣਗੇ, ਘਰ ਸੰਵਾਰਨਗੇ, ਪਰ ਜਾ ਰਿਹਾ ਹੈ ਚਾਲਾ ਖੋਸਰੀ, ਜਾ ਰਿਹਾ ਹੈ ਮੇਰੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਕੇ ਤੁਰ ਚੱਲਿਆ, तू ते घर आबाद करना सी उल्टा वीरानियां छड़ चले। आया था घर संवार ने एहसान कर गया, बर्बादियों का और भी सामान कर गया। तो पुत्र जवान पुत्र जवानी परवी जवानी दी उम्र विच बेटे मां बाप दी अखां तो ओले हुंदे ने, लोग कहंदे ने कंधां भी फट जांदियां ने, पर धन गुरु गोबिंद सिंह साहब जी दा हिरदा अडोल है ते उस अडोल हिरदे विचों जो फुरमान जारी होया, जो आवाज निकली है ओ पंथ नूं सिखी नूं बड़े वड्डे वड्डे पुंचालां विच वी अडोल रख सकी है। प्याला खो श्री वाह, क्योंकि लखां जुलम तूफान भी हार जासन, नी पंथ दी मजबूत करांगा मैं पूर्ण पंथ प्यारे तो सिर दे के शुकर मित्र प्यारे दा करांगा मैं। किनिया आंधियां आईया ने 300 साल दे लंबेरे पीरियड विच, हर अंधेरी जदों उठी ओदी एहो कोशिश सी मैं इस पंथ दे महल नू गिरा देना। जदों जुल्म दियां आंधियां उठदियां सन देखण वाले भी कहंदे सन बस हुण ए पंथ दा महल चूर चूर हो जावेगा, एदे मुनारे ढह जाणगे, एदियां दीवारां धरती नाल मिला दित्तियां जाणगियां। पर जदों भी वक्त आया अंधेरियां इहनूं छो नहीं सकियां, सारियां हवावां एदे उपर दी लंघ गईयां, बल्कि इस महल नूं होर रोशन कर गईयां। इस महल दियां नीयां होर मजबूत होईयां, क्योंकि मजबूत हिरदे वाला अडोल हिरदे वाला दशमेश पिता शहनशाह औरंगजेब नूं एडी वटनी घटना होण तों बाद भी लिख रहे ने। की लिख रहे ने कि चिमरदी ते अफजर खामोशां कुनूं ते आतिश दमारा फरोजा कुनूं। हजूर फरमांदे ने शहनशाह ए भला की मर्दां वाला काम है, बहादरां वाला एक ही काम होया कि जे कोई आदमी अग दे अफगर अग दे छोटे छोटे चिंगियाड़े अग दे छोटे छोटे अंगियारां नूं चिंगियाड़ियां नूं दशमेश पिता जी इत्थे अफगर कह रहे। कि मनुख दी बहादरी वाली ये कार होई, बहादराना ये कर्म होया कि वो छोटे छोटे चार चिंगियाड़ियां दे ताहीं जुल्म ते सितम दा पानी पा के खामोश कुनी करे। अग दे चार चिंगियाड़ियां नूं जेड़े छोटे छोटे चिंगियाड़े ने 7 साल दी उम्र, 9 साल दी उम्र, 14 साल दी उम्र, 17 साल दी उम्र, कोई बहुत वड्डी उम्र ता नहीं, चलना खो श्री वाह। ए ते जिंदगी दा आरंभ है, जिंदगी दी शुरुआत, पर चिंगियाड़ी ते चिंगियाड़ी ही है। चिंगियाड़ी अपना काम कर दी है। गुरु अर्जन देव जी दे ओ शब्द जो उन्होंने नाम ते संबंध विच कहे ने, ईदन की तोमू घना होरी दतीम पाहे जैतरी की वार महला पुन। बहुत सारियां लकड़ां इकट्ठियां कर लवे कोई, ढेर लगा देवे उन्हां लकड़ियां दे, ते अग दी चिंगियाड़ी ते थोड़ी जी हुंदी है, थोड़ी जी अग दी चिंगियाड़ी लखां ते करोड़ां मन लकड़ियां दे ढेर नूं जला के सुआह कर दिंदी है। इस विचार नूं दुनिया दे सामने दशमेश पिता जी ने रखिया है कि तेरी नजर विच भावें ये चार छोटियां छोटियां चिंगियाड़ियां सन, पर इन्हां चिंगियाड़ियां ने जो काम कीता है वो कोई होर कर नहीं सी सकता। तो तू की होया, ये भला मर्दां ते बहादरां वाली की कार होई ਬਹਾਦਰਾਂ ਵਾਲਾ ਕੀ ਕੰਮ ਹੋਇਆ ਕਿ ਚਾਰ ਅੱਗ ਦੀਆਂ ਅਸਗਰ ਚਿੰਗਿਆੜੀਆਂ ਅੰਗਿਆਰਾਂ ਨੂੰ ਖਾਮੋਸ਼ ਕਰ ਦਿੱਤਾ ਹੈ। ਤੂੰ ਆਪਣੀ ਤਾਕਤ ਨਾਲ, ਆਪਣੀਆਂ ਫੌਜਾਂ ਨਾਲ, ਆਪਣੇ ਜ਼ੁਲਮ ਤੇ ਸਿਤਮ ਨਾਲ, ਪਰ ਇਹ ਜੋ ਚਿੰਗਿਆੜੀਆਂ ਤੂੰ ਸਮਝੀਆਂ ਸਨ ਮੈਂ ਬੁਝਾ ਦਿੱਤੀਆਂ ਨੇ, ਉਹ ਅਜੇ ਬੁਝੀਆਂ ਨਹੀਂ। ਸਿਆਲਾ ਖੋ ਸ੍ਰੀ ਵਾ, ਉਹ ਚਿੰਗਿਆੜੀਆਂ ਬੁਝੀਆਂ ਨਹੀਂ। ਆਈਏ ਥੋੜਾ ਜਿਹਾ ਇਸ ਸੰਬੰਧ ਵਿੱਚ ਵਿਚਾਰ ਕਰੀਏ। 1704 ਈਸਵੀ ਦਸੰਬਰ ਦੇ ਮਹੀਨੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਕਰੀਬਨ 6 ਦਸੰਬਰ ਨੂੰ ਆਪ ਜੀ ਨੇ ਆਨੰਦਪੁਰ ਛੋੜਿਆ ਤੇ ਫਿਰ ਸਰਸਾ ਨਦੀ ਦੇ ਕਿਨਾਰੇ ਤੇ ਜਾ ਕੇ ਪਰਿਵਾਰ ਵੱਖਰਾ ਵੱਖਰਾ ਹੋ ਗਿਆ। ਪਰਿਵਾਰ ਦਾ ਇੱਕ ਦੂਸਰੇ ਨਾਲੋਂ ਵਿਛੋੜਾ ਹੋਇਆ ਤੇ ਇੱਕ ਵਾਰੀ ਜੇ ਕੋਈ ਵਿਛੜ ਜਾਵੇ ਫਿਰ ਮਿਲਾਪ ਕੋਈ ਆਸਾਨ ਤੇ ਨਹੀਂ। ਆਪਣੀ ਤੇ ਕਿਆ ਸਾਨੇ ਨਦੀਆ ਵਹਾ ਵਿਛੁਨਿਆ ਮੇਲਾ ਸੰਜੋਗੀ ਰਾਮ ਜੋਗ ਜੋਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ ਆਸਾ ਛੰਤ ਮਹੱਲਾ ਪਹਿਲਾ। ਦਸ਼ਮੇਸ਼ ਪਿਤਾ ਜੀ ਵੱਡੇ ਸਪੁੱਤਰਾਂ ਨਾਲ ਕੁਝ ਗਿਣਤੀ ਦੇ ਸਿੱਖਾਂ ਨਾਲ ਸਰਸਾ ਨਦੀ ਤੋਂ ਪਾਰ ਹੋ ਗਏ ਨੇ। ਮਾਤਾ ਸੁੰਦਰ ਕੌਰ ਜੀ ਪਿਆਰ ਨਾਲ ਜਿਨ੍ਹਾਂ ਨੂੰ ਮਾਤਾ ਸੁੰਦਰੀ ਜੀ ਅਸੀਂ ਕਹਿੰਦੇ ਹਾਂ, ਮਾਤਾ ਸਾਹਿਬ ਕੌਰ ਜੀ ਜੋ ਸਾਡੇ ਮਾਤਾ ਜੀ ਨੇ, ਹਰ ਅੰਮ੍ਰਿਤਧਾਰੀ ਸਿੱਖ ਦੇ, ਹਰ ਅੰਮ੍ਰਿਤਧਾਰੀ ਸਿੱਖਣੀ ਦੇ ਜੋ ਬਜ਼ੁਰਗ ਪੂਜ ਮਾਤਾ ਜੀ ਨੇ। ਪਹਿਲੇ ਪਰੰਪਰਾ ਹੁੰਦੀ ਸੀ, ਪੁਰਾਣੇ ਸਿੰਘ ਜਦੋਂ ਅੰਮ੍ਰਿਤ ਸੰਚਾਰ ਕਰਦੇ ਸਨ, ਅੰਮ੍ਰਿਤ ਛਕਾਉਂਦੇ ਸਨ, ਤਾਂ ਅੰਮ੍ਰਿਤ ਛਕਣ ਵਾਲੇ ਨੂੰ ਉਹਨਾਂ ਵੱਲੋਂ ਹੁਕਮ ਹੁੰਦਾ ਸੀ ਇੱਕ 125 ਜ਼ਰੂਰ ਭੇਟ ਕਰਨਾ, ਅਤੇ ਉਹ ਗੋਲਕ ਵੱਖਰੀ ਹੁੰਦੀ ਸੀ। ਉਸ ਗੋਲਕ ਵਿੱਚ ਅੰਮ੍ਰਿਤ ਛਕਣ ਵਾਲਾ ਅੰਮ੍ਰਿਤਧਾਰੀ ਅੰਮ੍ਰਿਤ ਅਭਿਲਾਸ਼ੀ 125 ਪਾਉਂਦਾ ਸੀ, ਅਤੇ ਉਹ ਗੋਲਕ ਕੁਝ ਸਮੇਂ ਬਾਅਦ ਖੋਲ੍ਹ ਕੇ ਉਹ ਸਾਰੇ ਪੈਸੇ ਜੋ ਗੋਲਕ ਵਿੱਚੋਂ ਨਿਕਲਦੇ ਸਨ ਉਹ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਭੇਜੇ ਜਾਂਦੇ ਸਨ। ਉਹਨਾਂ ਦੇ ਨਾਲ ਮਾਤਾ ਸਾਹਿਬ ਕੌਰ ਜੀ ਆਪਣਾ ਸਰੀਰਕ ਨਿਰਵਾਹ ਕਰਦੇ, ਗੁਜ਼ਾਰਾ ਕਰਦੇ ਸਨ, ਜਿਵੇਂ ਪੁੱਤਰਾਂ ਦੀ ਕਮਾਈ ਦੇ ਨਾਲ ਮਾਂ ਬਾਪ ਆਪਣਾ ਨਿਰਵਾਹ ਕਰਦਾ ਹੈ, ਇਵੇਂ ਅੰਮ੍ਰਿਤ ਛਕਣ ਵਾਲੇ ਸਿੱਖ ਅਤੇ ਬੱਚੇ ਬੱਚੀਆਂ ਦੇ ਇੱਕ ਇੱਕ 125 ਨਾਲ ਮਾਤਾ ਸਾਹਿਬ ਕੌਰ ਜੀ ਸਿੱਖੀ ਤੇ ਸਾਹਿਬੀ ਕਰਦੇ ਸਨ। ਚਾਲਾ ਖੋ ਸ੍ਰੀ, ਅੱਜ ਵੀ ਉਹ ਪਰੰਪਰਾ ਕਾਇਮ ਹੈ, ਕਾਇਮ ਰੱਖਣੀ ਚਾਹੀਦੀ ਹੈ। ਚਾਲਾ ਖੋ ਸ੍ਰੀ ਵਾ, ਬੇਨਤੀ ਕੀਤੀ ਜਾ ਰਹੀ ਸੀ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਪਹੁੰਚਾ ਦਿੱਤੇ ਨੇ, ਦਿੱਲੀ ਭੇਜ ਦਿੱਤੇ ਨੇ। ਮਾਤਾ ਬਜ਼ੁਰਗ ਮਾਤਾ ਮਾਤਾ ਗੁਜਰੀ ਜਿਨ੍ਹਾਂ ਦੀ ਜਿੱਦ ਕਰਨ ਤੋਂ ਹਜ਼ੂਰ ਨੇ ਆਨੰਦਪੁਰ ਛੱਡਿਆ, ਉਹ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਨਦੀ ਤੋਂ ਪਾਰ ਤਾਂ ਹੋਏ ਨੇ, ਸਰਸਾ ਨਦੀ ਤੋਂ ਪਾਰ ਤੇ ਪਹੁੰਚੇ ਨੇ, ਪਰ ਹੁਣ ਉਹਨਾਂ ਦੇ ਨਾਲ ਕੋਈ ਸੰਗੀ ਤੇ ਸਾਥੀ ਨਹੀਂ ਰਿਹਾ, ਕਿਉਂਕਿ ਸੰਗ ਨਾ ਸਾਥੀ ਗਮਨ ਇਕੇਲਾ ਇਹ ਅਵਸਥਾ ਬਣੀ, ਐਸੇ ਹਾਲਾਤ ਹੋਏ ਨੇ। ਉਹ ਇਕੱਲੇ ਆਪਣੇ ਪੋਤਰਿਆਂ ਤੇ ਇੱਕ ਨੌਕਰ ਗੰਗੂ ਬ੍ਰਾਹਮਣ ਜੀ ਦੇ ਨਾਲ ਪਾਰ ਹੋਏ ਨੇ। ਕਹਿੰਦੇ ਨੇ ਜਦੋਂ ਸਿੱਖ ਨਜ਼ਰ ਨਾ ਆਏ, ਪੰਜ ਪਿਆਰੇ ਨਜ਼ਰ ਨਾ ਆਏ, ਪਿਤਾ ਜੀ ਨਜ਼ਰ ਨਾ ਆਏ, ਸਿਰਫ ਦਾਦੀ ਮਾਂ ਹੀ ਦੇਖਦੇ ਨੇ, ਤੇ ਪਿਆਰ ਨਾਲ ਦਾਦੀ ਮਾਂ ਦੇ ਗਲੇ ਨਾਲ ਲਿਪਟ ਕੇ ਦੋਨਾਂ ਸਾਹਿਬਜ਼ਾਦਿਆਂ ਨੇ ਉਮਰ ਛੋਟੀ ਏ ਤੇ ਸਵਾਲ ਬੜਾ ਵੱਡਾ ਪੁੱਛਿਆ, ਸਵਾਲ ਕਰਦੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਯੋਗੀ ਅੱਲਾ ਯਾਰ ਦਾ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, दरिया पे हम को छोड़ के राही किधर गए, तड़पा के हाय सूरते माही किधर गए, अब्बा बघा के लश्कर शाही किधर गए। ते फिर पुछदे ने पिता जी किथे ने, पंज प्यारे साहिबान जी किथे ने, खालसे प्यारे किथे ने, माता जी किथे ने। ते फिर कहन लगे प्रतीत हुंदा भाई भी हमें भूल गए, शौके जंग में अपना तक ख्याल नहीं, जौके तुफंग में प्याला खो श्री। मां जी वीर जी भी सानू छट गए ने, ओ बंदूक चलान दे शौक विच, तीर कमान चलान दे उत्साह विच तुहानू भी भुल गए ने। मां जी ओ किधर गए ने, किस पासे गए ने, चलो जल्दी करो असी भी उन्हां पास पहुंचिए, उन्हां नाल रलिए, जिस पासे देखते हां सानू ते उजाड़ ही उजाड़ नजर आंदी है। मां विचार विच सन, मां सोच कर रहे सन मैं की जवाब देवा, इन्हां नू की आखा। पर अखीर ते माता जी ने ए लफज कहे, पता नहीं किधर गए ने, कदों आणगे कदों मिलांगे। ते फिर मां जी कहन लगे ए ते गुरु नानक देव जी ही जानते ने, जां गुरु रामदास जी नू ही पता है मिलांगे के नहीं मिलांगे, नू ही पता है मिलांगे के नहीं मिलांगे। फिर मिलाप होवेगा कि नहीं होवेगा, कुछ लोग ये भी कहंदे ने, इत्थे बुजुर्ग मातावां भी बैठियां ने, जवान बच्चियां भी बैठियां ने, तो ही पता है मिलांगे के नहीं मिलांगे। फिर मिलाप होवेगा कि नहीं होवेगा, कुछ लोग ये भी कहंदे ने, इत्थे बुजुर्ग मातावां भी बैठियां ने, जवान बच्चियां भी बैठियां ने, उन्हां नू पता है भावे बच्चा किन्नी दूर होवे, जदों कोई भाणा वर्तना हुंदा है मां दा दिल पहला ही खुसना शुरू हो जांदा है। भाणा वर्तन तो बाद ओ कहे उठदी है मेरा ते कल दा ही दिल खुश रहा सी, कि कुछ होवेगा, मेरे परिवार विच सुख होवे, मेरा बेटा राजी खुशी होवे। माता जी खामोशी नाल हौली हौली जवाब देंदे सन, पता नहीं मिलाप होवेगा कि नहीं होवेगा। मां जी की कह रहे हो, पिताजी नहीं मिलनगे, वीर जी नहीं मिलनगे, खालसे नहीं मिलनगे। ते फिर आप ही ओ जवाब देंदे सन, जदों जंग जित के बाबा अजीत सिंह आणगे, पिताजी दे नाल जुझार तशरीफ लियाणगे, असी उन्हां नाल शिकवा करके रुस जावांगे, ओ सानू मनाणगे पर असी एक बारी ते मनांगे नहीं। मां सोच रही सी, तुसी ये सोच रहे हो पर मैनू ते कई होर ख्याल आंदे ने। सरसा नदी दे पारले किनारे ते खलोते ने, उस गुरु दी माता अज किथे पनाह लवे, उस गुरु दी मां जिसके कदमां विच हिंदुस्तान दे कोने कोने तो लोग अपना ईमान अपनी जान बचाण लई उहदी पनाह प्राप्त करदे रहे ने। अज उस गुरु दी माता ये सोच रही है वो अपने पुत्र दे बच्चियां नू नाल लेके किथे सिर लुकावे, अपने आप नू किथे छुपावे। ते कहंदे ने फिर कह रहे सन गंगू किधर जाइए, इसे घर जा के ठहरीए, इथे ते पत्ता पत्ता मिट्टी दा एक एक कण दुश्मन बनिया होया नजर आंदा है, की पता है कोई ठहरन देवे कि ना ही ठहरन देवे। प्रोफेसर पूरन सिंह जी ने ते एह कहा सी, ए धरती गुरां दी है, ना किसे हिंदू दी है, ना किसे मुसलमान दी है, पंजाब ते गुरुआं दी धरती है, पंजाब नू जीवन प्राप्त है ते गुरां दे नाम ते जीवन प्राप्त है। होर लिखदे इस दे एक एक कण विचों नीले दे शाह सवार दे घोड़े दियां टापां सुनाई देंदियां ने, इहदा एक एक जर्रा नीले दे शाह असवार दी कदम बोसी करके चरण शो प्राप्त करके चमक उठा है, रोशन हो चुका है। पर हुण तां इंज प्रतीत हुंदा है मिट्टी दा एक एक कण, हवा दा एक एक झोका, बनस्पति दा एक एक पत्रा भी जिवें उन्हां दा विरोधी बन खलोता होवे। ਪਰ ਨਾਲ ਦੇ ਗੁਲਾਮ ਨੇ ਨੌਕਰ ਨੇ ਆਖਿਆ, ਚਲੋ ਇਥੋਂ ਨਜ਼ਦੀਕ ਹੀ ਮੇਰਾ ਪਿੰਡ ਹੈ, ਉਥੇ ਚੱਲਦੇ ਹਾਂ। ਮੇਰੇ ਪਾਸ ਠਹਿਰੋ, ਆਰਾਮ ਕਰੋ, ਜਦੋਂ ਦਸ਼ਮੇਸ਼ ਪਿਤਾ ਜੀ ਦਾ ਕੋਈ ਅਤਾ ਪਤਾ ਲੱਗੇਗਾ ਤੇ ਫਿਰ ਅਸੀਂ ਸਾਰੇ ਉਹਨਾਂ ਦੇ ਚਰਨਾਂ ਵਿੱਚ ਪਹੁੰਚ ਜਾਵਾਂਗੇ। ਮਾਤਾ ਜੀ ਨੇ ਇਹ ਗੰਗੂ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਆਪਣੇ ਸਭ ਤੋਂ ਕੀਮਤੀ ਲਾਲਾ ਨੂੰ, ਹੀਰਿਆਂ ਨੂੰ ਨਾਲ ਲੈ ਕੇ ਉਹ ਗੰਗੂ ਦੇ ਘਰ ਖੇੜੀ ਪਹੁੰਚੇ। ਮਾਤਾ ਜੀ ਦੇ ਪਾਸ ਕੋਈ ਥੋੜਾ ਜਿਹਾ ਸਰਮਾਇਆ, ਥੋੜਾ ਜਿਹਾ ਰੁਪਇਆ ਸੀ, ਮੋਹਰਾਂ ਸਨ ਜੋ ਉਹਨਾਂ ਨੇ ਇੱਕ ਖੁਰਜੀ ਭਰੀ ਹੋਈ ਸੀ, ਲੱਦੀ ਹੋਈ ਸੀ। ਪਰ ਇਹ ਵੀ ਵਿਚਾਰ ਕੁਝ ਵੱਖਰੀ ਏ, ਭਾਵੇਂ ਗੁਰੂ ਮਾਤਾ ਹੈ, ਦਸ਼ਮੇਸ਼ ਪਿਤਾ ਜੀ ਨੇ ਸਾਰਾ ਖਜ਼ਾਨਾ ਨਦੀ ਸਤਲੁਜ ਵਿੱਚ ਭੇਟ ਕਰਵਾ ਦਿੱਤਾ ਹੈ, ਪਰ ਮਾਤਾ ਜੀ ਥੋੜਾ ਜਿਹਾ ਉਸ ਖਜ਼ਾਨੇ ਵਿੱਚੋਂ ਮੋਹਰਾਂ ਦਾ ਹਿੱਸਾ ਨਾਲ ਲਿਆਏ ਨੇ ਤੇ ਇਹੋ ਹੀ ਮੋਹਰਾਂ ਮਾਤਾ ਜੀ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਕਾਰਨ ਬਣੀਆਂ ਨੇ। ਪਿਆਲਾ ਖੋ ਸ੍ਰੀ ਵਾ। ਸ਼ਾਇਦ ਦਸ਼ਮੇਸ਼ ਪਿਤਾ ਜੀ ਜਿਤਲਾਣਾ ਚਾਹੁੰਦੇ ਸਨ ਕਿ ਜ਼ਹਿਰ ਤੇ ਜ਼ਹਿਰ ਹੀ ਹੈ, ਭਾਵੇਂ ਉਹ ਮਾਤਾ ਗੁਜਰੀ ਜੀ ਵੀ ਕਿਉਂ ਨਾ ਖਾ ਲੈਣ, ਉਹਨਾਂ ਤੇ ਵੀ ਇਹਦਾ ਜ਼ਰੂਰ ਅਸਰ ਹੋਵੇਗਾ ਹੀ ਹੋਵੇਗਾ। ਗੰਗੂ ਬ੍ਰਾਹਮਣ ਨੇ ਖੁਰਜੀ ਲੁਕਾ ਲੀਤੀ, ਛੁਪਾ ਲੀਤੀ ਤੇ ਮਾਤਾ ਜੀ ਨੇ ਜਦੋਂ ਪੁੱਛਿਆ ਤੇ ਝੂਠ ਬੋਲਿਆ। ਉਂਝ ਦਸ਼ਮੇਸ਼ ਪਿਤਾ ਜੀ ਨੇ ਬਹੁਤ ਸੁੰਦਰ ਸ਼ਬਦ ਇਤਿਹਾਸ ਵਿੱਚ ਕਹੇ ਨੇ, ਦੁਰ ਭਿੱਖ ਨਸੀ ਬਾਂਗਰੋਂ ਆਈ, ਦਿਜ ਤੇ ਕਬਹੁ ਨ ਹੋਤ ਪੁਲਾਈ। ਸ੍ਰੀ ਗੁਰ ਪ੍ਰਤਾਪ ਸੂਰਜ ਹਜ਼ੂਰ ਫੁਰਮਾਉਂਦੇ ਨੇ, ਜਿਵੇਂ ਕਾਲ ਤੋਂ ਕਦੇ ਭਲਾ ਨਹੀਂ ਹੁੰਦਾ, ਕਾਲ ਤੇ ਕਾਲੀਏ ਭਾਵੇਂ ਅਫਰੀਕਾ ਵਿੱਚ ਪੈ ਜਾਵੇ, ਭਾਵੇਂ ਹੋਰ ਕਿਸੇ ਦੇਸ਼ ਵਿੱਚ ਪੈ ਜਾਵੇ, ਕਾਲ ਨੇ ਤੇ ਆਪਣਾ ਕੰਮ ਕਰਨਾ। ਇਸੇ ਤਰ੍ਹਾਂ ਆਚਾਰ ਤੋਂ ਸ੍ਰਿਸ਼ਟਾਚਾਰ ਤੋਂ ਗਿਰੇ ਹੋਏ ਮਨੁੱਖ ਭਾਵੇਂ ਬ੍ਰਾਹਮਣ ਹੋਣ, ਭਾਵੇਂ ਹੋਰ ਵੀ ਕਿਸੇ ਜਾਤੀ ਦੇ ਹੋਣ, ਉਹ ਕਦੇ ਚੰਗਾ ਕੰਮ ਨਹੀਂ ਕਰ ਸਕਦੇ। ਦਿਜ ਤੇ ਕਬ ਨਾ ਹੋਤ ਭਲਾਈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਪਰ ਗੰਗੂ ਤੇ ਬੇਈਮਾਨ, ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ। ਇੱਕ ਪਾਸੇ ਉਹਨੇ ਮਾਤਾ ਜੀ ਦੀਆਂ ਮੋਹਰਾਂ ਲੁਕਾ ਲੀਤੀਆਂ ਸਨ ਤੇ ਦੂਸਰੇ ਪਾਸੇ ਉਹ ਦਸ਼ਮੇਸ਼ ਪਿਤਾ ਜੀ ਦੇ ਮਾਤਾ ਤੇ ਉਹਨਾਂ ਦੇ ਸਪੁੱਤਰਾਂ ਨੂੰ ਕੈਦ ਕਰਵਾ ਕੇ ਜਸੂ ਖਬਰ ਦੇ ਕੇ ਕਹਿੰਦੇ ਨੇ ਇਨਾਮ ਪ੍ਰਾਪਤ ਕਰਨਾ ਚਾਹੁੰਦਾ। ਅੱਜ ਵੀ ਕੁਝ ਲੋਕ ਨੇ ਜੋ ਆਪਣੇ ਹੀ ਭਰਾਵਾਂ ਦੇ ਸਿਰਾਂ ਦਾ ਇਨਾਮ ਪ੍ਰਾਪਤ ਕਰਨਾ ਚਾਹੁੰਦੇ, ਪਰ ਉਹਨਾਂ ਨੂੰ ਇਹ ਕਦੇ ਖਿਆਲ ਤੇ ਵਿਚਾਰ ਨਹੀਂ ਆਇਆ ਕਿ ਕਦੇ ਵੀ ਕਿਸੇ ਵੀ ਮਨੁੱਖ ਦੇ ਸਿਰ ਦਾ ਇਨਾਮ ਪ੍ਰਾਪਤ ਕਰਨ ਵਾਲਾ ਹਮੇਸ਼ਾ ਸੁਖੀ ਨਹੀਂ ਰਹਿੰਦਾ, ਉਹਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਜੋ ਕਿਸੇ ਵੀ ਮਨੁੱਖ ਦੇ ਸਿਰ ਦਾ ਇਨਾਮ ਪ੍ਰਾਪਤ ਕਰਨਾ ਚਾਹੇ, ਕਿਸੇ ਮਨੁੱਖ ਦੇ ਸਿਰ ਦੀ ਕੀਮਤ ਪ੍ਰਾਪਤ ਕਰਨਾ ਚਾਹੇ, ਜੇ ਮਰਦ ਇਹ ਸੋਚੇ ਵੀ ਉਹ ਆਪਣੀ ਪਤਨੀ ਦੇ ਨਾਮ ਤੇ ਹੀ ਸਹੁਰੇ ਪਰਿਵਾਰ ਤੋਂ ਬਹੁਤਾ ਦਾਜ ਲੈ ਲਵੇ ਤੇ ਫਿਰ ਉਹ ਸੁਖੀ ਰਹੇਗਾ, ਇਹ ਵੀ ਉਹਨੂੰ ਭੁਲੇਖਾ ਹੈ। ਚੱਲਣਾ ਖੋ ਸ੍ਰੀ ਵਾ। ਤੇ ਜੇ ਕੋਈ ਬਾਪ ਇਹ ਸੋਚੇ ਕਿ ਉਹ ਆਪਣੇ ਪੁੱਤਰ ਦੇ ਸਿਰ ਤੇ ਦੂਸਰੇ ਪਰਿਵਾਰ ਤੋਂ ਕੁਝ ਬਹੁਤਾ ਇਨਾਮ ਪ੍ਰਾਪਤ ਕਰ ਲਵੇ ਦਾਜ ਦੇ ਰੂਪ ਵਿੱਚ, ਉਹ ਵੀ ਹਮੇਸ਼ਾ ਸੁਖੀ ਨਹੀਂ ਰਹਿ ਸਕਦਾ। ਪਰ ਬਹੁਤੀ ਵਾਰੀ ਅਸੀਂ ਬੱਚਿਆਂ ਤੇ ਬੱਚੀਆਂ ਦੀ ਚੋਣ ਕਰਨ ਦੀ ਬਜਾਏ ਚੰਦ ਚੱਕੀਆਂ ਦੀ ਚੋਣ ਕਰਦੇ, ਚੰਦ ਚੀਜ਼ਾਂ ਦੀ ਚੋਣ ਕਰਦੇ ਹਾਂ। ਇਸੇ ਕਾਰਨ ਤੇ ਸਮਾਜ ਦੀ ਬਨਾਵਟ ਵਿੱਚ, ਸਮਾਜ ਦੀ ਤਰਤੀਬ ਵਿੱਚ ਖੁਸ਼ੀ ਦੀ ਬਜਾਏ ਗਮੀ ਦਾ ਅਸਰ ਜ਼ਿਆਦਾ ਹੁੰਦਾ, ਸੁੱਖ ਦੀ ਬਜਾਏ ਦੁੱਖ ਜ਼ਿਆਦਾ ਹੁੰਦਾ, ਕਿਉਂਕਿ ਅਸੀਂ ਹਮੇਸ਼ਾ ਆਪਣੇ ਬੱਚੇ ਬੱਚੀਆਂ ਭੈਣਾਂ ਤੇ ਭਰਾਵਾਂ ਦੇ ਸਿਰਾਂ ਦੀ ਕੀਮਤ ਪ੍ਰਾਪਤ ਕਰਨੀ ਚਾਹੁੰਦੇ ਹਾਂ। ਬੇਨਤੀ ਕਰ ਰਿਹਾ, ਕੋਈ ਵੀ ਮਨੁੱਖ ਕਿਸੇ ਮਨੁੱਖ ਦੇ ਸਿਰ ਦਾ ਮੁੱਲ ਜਾਂ ਇਨਾਮ ਪ੍ਰਾਪਤ ਕਰਕੇ ਹਮੇਸ਼ਾ ਸੁਖੀ ਨਹੀਂ ਰਹਿੰਦਾ। ਪਰ ਗੰਗੂ ਤੇ ਚਾਹੁੰਦਾ ਸੀ ਉਹਨੂੰ ਇਨਾਮ ਵੀ ਮਿਲ ਜਾਵੇ। ਉਹਨੇ ਗੁਰੂ ਦੀ ਮਾਤਾ ਦਾ ਧਨ ਮਾਲ ਵੀ ਚੁਰਾ ਲਿੱਤਾ ਤੇ ਉਹ ਦਿਨਾਂ ਵਿੱਚ ਅਮੀਰ ਬਣ ਜਾਵੇਗਾ। ਇਤਲਾਹ ਦੇ ਦਿੱਤੀ ਗਈ, ਜਿਸ ਗੁਰੂ ਨੇ ਹਿੰਦੁਸਤਾਨ ਦੀ ਹਕੂਮਤ ਦਾ ਵਿਰੋਧ ਕੀਤਾ, ਉਹਦੀ ਮਾਤਾ ਤੇ ਛੋਟੇ ਪੁੱਤਰ ਮੇਰੇ ਘਰ ਬੈਠੇ। ਜਾਨੀ ਖਾਂ, ਮਾਨੀ ਖਾਂ ਮੋਰੰਡੇ ਬਾਗਾਂ ਵਾਲੇ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਨੇ। ਕਿੱਥੇ 12 ਸਾਲ ਤੋਂ ਵੱਧ ਸਮਾਂ ਗੰਗੂ ਬ੍ਰਾਹਮਣ ਨੇ ਨਮਕ ਖਾਧਾ ਹੈ, ਤੇ ਕਿੱਥੇ ਜਾਨੀ ਖਾਂ ਤੇ ਮਾਨੀ ਖਾਂ ਨੇ। ਪੁਲਿਸ ਦੇ ਆਦਮੀ ਨੇ, ਸਥਾਣੇਦਾਰ ਨੇ, ਉਹਨਾਂ ਨਾਲ ਕੁਝ ਤੇ ਸਿਪਾਹੀ ਨੇ, ਕੁਝ ਫੌਜ ਹੈ। ਪਰ ਜਦੋਂ ਮਾਤਾ ਜੀ ਦੇ ਸਾਹਮਣੇ ਆਉਂਦਾ ਹੈ ਤੇ ਸਿਰ ਝੁਕਾ ਕੇ ਸਲਾਮ ਕਰਦਾ ਤੇ ਨਾਲੇ ਬੇਨਤੀ ਕਰਦਾ, ਮਾਂ ਜੀ ਤੁਸੀਂ ਬਜ਼ੁਰਗ ਹੋ, ਇਹ ਬੱਚੇ ਛੋਟੇ ਨੇ, ਸਾਡਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ। ਅਸੀਂ ਤੇ ਹਕੂਮਤ ਦੇ ਫਰਮਾਂ ਬਰਦਾਰ ਹਾਂ, ਨੌਕਰੀ ਕਰਦੇ ਹਾਂ, ਅਸੀਂ ਹਕੂਮਤ ਦਾ ਹੁਕਮ ਵਜਾਉਂਦਿਆਂ ਹੋਇਆਂ ਆਪ ਜੀ ਤੇ ਆਪ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ। ਮਾਤਾ ਜੀ ਨੇ ਵਾਹਿਗੁਰੂ ਦੇ ਹੁਕਮ ਅੱਗੇ ਸਿਰ ਚੁਕਾ ਦਿੱਤਾ, ਗ੍ਰਿਫਤਾਰ ਕੀਤੇ ਗਏ। ਜਿਹੜੇ ਸਾਹਿਬਜ਼ਾਦੇ ਤੇ ਮਾਤਾ ਜੀ ਕਦੇ ਸੋਨੇ ਦੀਆਂ ਕਾਠੀਆਂ ਵਾਲੇ ਘੋੜਿਆਂ ਤੇ ਸਵਾਰੀ ਕਰਦੇ ਸਨ, ਸੁਨਹਿਰੀ ਰੱਥਾਂ ਉੱਪਰ ਤੇ ਪਾਲਕੀਆਂ ਵਿੱਚ ਜੋ ਸਫ਼ਰ ਕਰਦੇ ਸਨ, ਅੱਜ ਵਕਤ ਆਇਆ ਹੈ ਉਹਨਾਂ ਨੂੰ ਬੈਲ ਗਾੜੀ ਉੱਪਰ ਬੈਠਣਾ ਨਸੀਬ ਹੋਇਆ। ਬੈਲ ਗਾੜੀ ਤੇ ਬੈਠਾਇਆ ਗਿਆ, ਮੋਰਿੰਡੇ ਲਿਆਂਦਾ ਗਿਆ, ਇੱਕ ਰਾਤ ਮੋਰਿੰਡੇ ਰੱਖਿਆ ਗਿਆ ਤੇ ਫਿਰ ਅਗਲੇ ਦਿਨ ਤਿਆਰੀ ਕੀਤੀ ਹੈ। ਹਕੂਮਤਾਂ ਦੇ ਕਾਨੂੰਨ ਮੁਤਾਬਿਕ ਭਾਵੇਂ ਸਾਹਿਬਜ਼ਾਦੇ ਛੋਟੇ ਸਨ, ਹਕੂਮਤ ਦੀ ਨਜ਼ਰ ਵਿੱਚ ਉਹ ਕਸੂਰਵਾਰ ਸਨ। ਇਸ ਲਈ ਪੁਲਿਸ ਨੇ ਆਪਣੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਵਿਚਾਰ ਮੁਤਾਬਿਕ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ, ਹੱਥਾਂ ਵਿੱਚ ਹੱਥਕੜੀਆਂ ਲਗਾ ਦਿੱਤੀਆਂ ਗਈਆਂ। ਤੇ ਕਹਿੰਦੇ ਨੇ ਜਦੋਂ ਸਾਹਿਬਜ਼ਾਦੇ ਹੱਥ ਫੈਲਾਉਂਦੇ ਸਨ, ਪੈਰਾਂ ਦੇ ਨਾਲ ਕਦਮ ਵਧਾਉਂਦੇ ਸਨ, ਨਾਜ਼ਕ ਮੱਖਣ ਤੇ ਗੁਲਾਬ ਦੇ ਫੁੱਲ ਨਾਲੋਂ ਕੋਮਲ ਹੱਥਾਂ ਦੇ ਬਾਜ਼ੂ ਔਰ ਪੈਰ ਛਿਲਦੇ ਸਨ ਔਰ ਉਹਦੇ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਜਾਂਦਾ ਸੀ, ਚੱਲਣਾ ਥੋ ਸ੍ਰੀ ਗੁਰੂ। ਪਰ ਉਹ ਕੀ ਸਮਝਦੇ ਸਨ ਕਿ ਇਹ ਤੇ ਹੱਥ ਕੜੀਆਂ ਤੇ ਬੇੜੀਆਂ ਨਾਲ ਖੂਨ ਸਿਮ ਰਿਹਾ ਹੈ, ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਪੈਰ ਤੇ ਇਹ ਹੱਥ ਕੌਮ ਦੀ ਦੀਵਾਰ ਦੀ ਮਜ਼ਬੂਤੀ ਲਈ ਚਿਣੇ ਵੀ ਜਾਣਗੇ ਤੇ ਤਾਂ ਵੀ ਅਡੋਲ ਰਹਿਣਗੇ, ਇੱਕ ਬਰਾਣਗੇ ਨੇ। ਇਤਿਹਾਸਕਾਰ ਕਹਿੰਦੇ ਨੇ ਇਉਂ ਇੱਕ ਇਸ ਕਾਫਲੇ ਨੂੰ ਸਰਹੰਦ ਪਹੁੰਚਾਇਆ ਗਿਆ। ਅੱਗੇ ਐਲਾਨ ਹੋ ਚੁੱਕਾ ਸੀ ਤੇ ਇਸਤਰੀਆਂ ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਦੇਖਣ ਵਾਸਤੇ ਕੋਠਿਆਂ ਦੀਆਂ ਛੱਤਾਂ ਉੱਪਰ ਰਸਤੇ ਵਿੱਚ ਦੋਨਾਂ ਪਾਸੇ ਖਲੋਤੇ ਹੋਏ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਦੋ ਅਮੋਲ ਲਾਲ ਜਿਉਂ ਜਿਉਂ ਗੁਜ਼ਰ ਰਹੇ ਸਨ ਤੇ ਬਹੁਤੇ ਲੋਕ ਅੱਖਾਂ ਵਿੱਚ ਆਂਸੂ ਦੇ ਕੇ ਕਹਿ ਰਹੇ ਸਨ ਇਹ ਕੋਈ ਬਹਾਦਰਾਂ ਵਾਲਾ ਕੰਮ ਨਹੀਂ, ਚੱਲਣਾ ਥੋ ਸ੍ਰੀ ਗੁਰੂ। ਇੱਥੇ ਵੀ ਦਸ਼ਮੇਸ਼ ਪਿਤਾ ਜੀ ਇਹੋ ਹੀ ਕਹਿ ਰਹੇ ਨੇ, ਇਹ ਭਲਾ ਕੀ ਮਰਦਾਂ ਵਾਲੀ ਕਾਰ ਹੋਈ, ਇਹ ਭਲਾ ਕੀ ਮਰਦਾਂ ਵਾਲਾ ਕੰਮ ਹੋਇਆ ਕਿ ਚਾਰ ਅੱਗ ਦੀਆਂ ਛੋਟੀਆਂ ਛੋਟੀਆਂ ਚਿੰਗਿਆੜੀਆਂ ਨੂੰ ਅੰਗਿਆਰਾਂ ਨੂੰ ਕੋਈ ਖਾਮੋਸ਼ ਕਰ ਦੇਵੇ, ਕੋਈ ਬੁਝਾ ਦੇਵੇ। ਲੋਕ ਕਹਿ ਰਹੇ ਸਨ, ਹਿੰਦੂ ਮੁਸਲਮਾਨ ਕਹਿ ਰਹੇ ਸਨ ਇਹ ਕੋਈ ਬਹਾਦਰਾਂ ਵਾਲਾ ਧਰਮ ਨਹੀਂ, ਇਹਨੇ ਮਾਸੂਮ ਬੱਚਿਆਂ ਨੂੰ ਤੇ ਬਜ਼ੁਰਗ ਮਾਤਾ ਨੂੰ ਇਸ ਤਰ੍ਹਾਂ ਕੈਦ ਕਰਨਾ ਇਹ ਕੋਈ ਬਹਾਦਰੀ ਦਾ ਕਰਮ ਨਹੀਂ। ਪਰ ਲੈ ਦੇਖ ਦੇਖ ਕੇ ਲੋਕ ਇਹ ਆਪਣਾ ਅਨੁਮਾਨ ਲਗਾਉਂਦੇ ਸਨ, ਕੁਝ ਮੁਸਲਮਾਨ ਬਜ਼ੁਰਗ ਮੁਸਲਮਾਨ ਔਰਤਾਂ ਇਹ ਹੀ ਕਹਿੰਦੀਆਂ ਸਨ ਇਹ ਤੇ ਹਸਨ ਹੁਸੈਨ ਨਜ਼ਰ ਆਉਂਦੇ ਨੇ, ਧਿਆਨ ਰੱਖੋ ਇਹੋ ਜੇ ਹੋਣਗੇ ਹਸਨ ਤੇ ਹੁਸੈਨ। ਤੇ ਅਖੀਰ ਸਰਹੰਦ ਦੇ ਠੰਡੇ ਬੁਰਜ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਫਿਰ ਉੱਚਾ ਬੁਰਜ ਜਿੱਥੇ ਠੰਡੀ ਹਵਾ ਉਹ ਦੇ ਮਹੀਨੇ ਵਿੱਚ ਚੱਲਦੀ ਏ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਕੋਈ ਮਨੁੱਖ ਵੀ ਤੁਹਾਡੇ ਪਾਸ ਆਵੇ ਉਹਨਾਂ ਨੂੰ ਲੰਗਰ ਛਕਾ ਕੇ ਛਕਣਾ, ਉਹਨਾਂ ਨੂੰ ਬਿਸਤਰਾ ਦੇ ਕੇ ਫਿਰ ਆਰਾਮ ਕਰਨਾ, ਪਿਆਲਾ ਖੋ ਸ੍ਰੀ ਦਾ। ਅੱਜ ਮਾਤਾ ਗੁਜਰੀ ਦੀ ਤੇ ਸਾਹਿਬਜ਼ਾਦਿਆਂ ਨੂੰ ਕੋਈ ਬਿਸਤਰਾ ਨਹੀਂ ਮਿਲਿਆ, ਸਿਰਫ ਠੰਡਾ ਬੁਰਜ ਨਸੀਬ ਹੋਇਆ। ਉਹਦੇ ਫਰਸ਼ ਉੱਪਰ ਮਾਤਾ ਗੁਜਰੀ ਜੀ ਬੈਠੇ ਨੇ, ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿੱਤਾ ਹੈ, ਵੱਡੇ ਦਾ ਸਿਰ ਸੱਜੇ ਗੋਡੇ ਤੇ ਰੱਖ ਕੇ ਆਪਣੀ ਗੋਦ ਵਿੱਚ ਲਟਾਇਆ ਹੈ, ਛੋਟੇ ਬਾਬਾ ਫਤਿਹ ਸਿੰਘ ਜੀ ਦਾ ਸੀਸ ਖੱਬੇ ਗੋਡੇ ਉੱਪਰ ਪੱਟ ਉੱਪਰ ਰੱਖ ਕੇ ਆਪਣੀ ਛਾਤੀ ਨਾਲ ਲਗਾ ਕੇ ਲਟਾਇਆ ਹੋਇਆ ਹੈ, ਉੱਪਰ ਇੱਕ ਉਹਨਾਂ ਦੇ ਸਾਧਾਰਨ ਦੁਪੱਟਾ ਹੈ ਜੋ ਆਮ ਤੌਰ ਤੇ ਖੱਦਰ ਦਾ ਸੀ,
1: ਚਾਲਣਾ ਖੋ ਸ੍ਰੀ ਵਾ,
0: ਉਸ ਖੱਦਰ ਦੇ ਦੁਪੱਟੇ ਦੇ ਨਾਲ ਜੇ ਪੋਤਰਿਆਂ ਨੂੰ ਕੱਜਦੇ ਨੇ ਤੇ ਆਪ ਨੰਗੇ ਹੋ ਜਾਂਦੇ ਨੇ, ਤੇ ਜੇ ਆਪਣੇ ਆਪ ਨੂੰ ਕੱਜਦੇ ਨੇ ਤੇ ਪੋਤਰੇ ਨੰਗੇ ਹੋ ਜਾਂਦੇ। ਮਾਂ ਦੀ ਜ਼ਿੰਦਗੀ ਅਜੀਬ ਹੁੰਦੀ ਏ, ਸਾਹਿਬਜ਼ਾਦਿਆਂ ਦੀ ਨੂੰ ਠੰਡ ਨਾ ਲੱਗੇ, ਮੇਰੇ ਪੁੱਤਰਾਂ ਨੂੰ ਠੰਡ ਨਾ ਲੱਗੇ, ਇਸ ਲਈ ਮਾਤਾ ਜੀ ਕੁੱਟ ਕੁੱਟ ਕੇ ਛਾਤੀ ਨਾਲ ਲਗਾ ਲੈਂਦੇ ਸਨ। ਇਉਂ ਕਹਿੰਦੇ ਨੇ ਤਿੰਨ ਦਿਨ ਉਹਨਾਂ ਨੂੰ ਰੱਖਿਆ ਗਿਆ, ਕਚਹਿਰੀ ਵਿੱਚ ਪੇਸ਼ੀ ਹੁੰਦੀ ਰਹੀ। ਜੋ ਕੁਝ ਵਜੀਦ ਖਾਨ ਚਾਹੁੰਦਾ ਸੀ ਉਹ ਮਨਸੂਰ ਨਹੀਂ ਕੀਤਾ ਸਾਹਿਬਜ਼ਾਦਿਆਂ ਨੇ, ਉਹ ਪ੍ਰਵਾਨ ਨਹੀਂ ਕੀਤਾ ਸਾਹਿਬਜ਼ਾਦਿਆਂ ਨੇ। ਤੇ ਕਹਿੰਦੇ ਨੇ ਜਦੋਂ ਉਹ ਦਰਬਾਰ ਵਿੱਚ ਪਹੁੰਚੇ ਸਨ ਤੇ ਇੱਕ ਤਰਕੀਬ ਸੋਚੀ ਗਈ, ਇੱਕ ਢੰਗ ਬਣਾਇਆ।

ਵਿੱਚ ਪੈਰ ਲਿਆਂਦੇ ਸਨ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਕੌਣ ਸਮਝਾਵੇ, ਉਹਨਾਂ ਨੂੰ ਕੌਣ ਮਤ ਦੇਵੇ। ਉਹ ਅੰਤਰਜਾਮੀ ਗੁਰੂ ਦੇ ਪੁੱਤਰ ਸਨ, ਉਹ ਸਮਝ ਗਏ ਸਨ ਇਸ ਤਰੀਕੇ ਨਾਲ ਵਜੀਦ ਖਾਂ ਤੇ ਉਹਦੀ ਹਕੂਮਤ ਸਾਡਾ ਸਿਰ ਝੁਕਾਉਣਾ ਚਾਹੁੰਦੀ ਏ। ਉਹਨਾਂ ਨੇ ਕੀ ਕੀਤਾ, ਕਿਲੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਸਭਾ ਵਿੱਚ ਪਹੁੰਚਣ ਤੋਂ ਪਹਿਲਾਂ ਆਪਣਾ ਸਿਰ ਝੁਕਾ ਕੇ ਅੰਦਰ ਜਾਣ ਦੀ ਬਜਾਏ ਪਹਿਲਾਂ ਆਪਣਾ ਪੈਰ ਰੱਖਿਆ। ਪਹਿਲਾਂ ਉਹਨਾਂ ਨੇ ਆਪਣਾ ਪੈਰ ਰੱਖਿਆ ਤੇ ਬਾਅਦ ਵਿੱਚ ਆਪਣਾ ਚਿਹਰਾ ਕੱਢ ਕੇ ਉਸੀ ਆਵਾਜ਼ ਨਾਲ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜੀਦ ਖਾਨ ਨੇ ਕਿਹਾ, ਇਹ ਤੇ ਇਸਲਾਮ ਦੇ ਬੰਦਿਆਂ ਦੀ ਸਭਾ ਹੈ, ਇਸਲਾਮ ਤੇ ਅਮਲ ਕਰਨ ਵਾਲੇ ਬਾਦਸ਼ਾਹਾਂ ਦਾ ਦਰਬਾਰ ਹੈ, ਇੱਥੇ ਆਨੰਦਪੁਰ ਦਾ ਦਰਬਾਰ ਨਹੀਂ, ਤੁਸੀਂ ਫਤਿਹ ਬੁਲਾ ਰਹੇ ਹੋ। ਸਾਹਿਬਜ਼ਾਦਿਆਂ ਦਾ ਜਵਾਬ ਸੀ, ਆਨੰਦਪੁਰ ਵਾਲੇ ਗੁਰੂ ਦਾ ਸਿੱਖ ਜਿੱਥੇ ਵੀ ਚਲਿਆ ਜਾਂਦਾ ਹੈ ਉੱਥੇ ਹੀ ਆਨੰਦਪੁਰ ਬਣ ਜਾਂਦਾ ਹੈ। ਸਾਡੇ ਲਈ ਇਹ ਆਨੰਦਪੁਰ ਦਾ ਹੀ ਦਰਬਾਰ। ਕਾਫੀ ਵਿਚਾਰਾਂ ਤਿੰਨ ਦਿਨ ਹੁੰਦੀਆਂ ਗਈਆਂ। ਮਲੇਰਕੋਟਲੇ ਦੇ ਖਾਨਦਾਨ ਦੇ ਬਜ਼ੁਰਗ ਨੇ ਜਦੋਂ ਇਹ ਗੱਲ ਕਹੀ, ਵਿਰੋਧ ਹੈ ਤੇ ਗੁਰੂ ਨਾਲ, ਮੁਕਾਬਲਾ ਹੈ ਤੇ ਗੁਰੂ ਨਾਲ, ਦੁਸ਼ਮਣੀ ਹੈ ਤੇ ਗੁਰੂ ਨਾਲ, ਬਾਰਿਕ ਸ਼ੀਰ ਖੋਰ ਨਹੀਂ ਹੋਸ਼, ਹਾਨ ਲਾਭ ਕੋ ਇਨਹਿ ਨ ਦੋਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਤੇ ਬੱਚੇ ਨੇ ਤੇ ਕੁਰਾਨ ਮਜੀਦ ਕਹਿੰਦਾ, ਕਿਸੇ ਬੱਚੇ ਉੱਪਰ ਜਿਹੜਾ ਕੋਈ ਵਾਰ ਕਰਦਾ ਉਹ ਮੁਸਲਮਾਨ ਨਹੀਂ। ਇਸ ਲਈ ਜੇ ਤੁਸੀਂ ਮੁਕਾਬਲਾ ਕਰਨਾ ਹੈ ਤੇ ਇਹਦੇ ਪਿਤਾ ਦਾ ਕਰੋ। ਇਹ ਤੇ ਬੱਚੇ ਨੇ ਔਰ ਉਹਨਾਂ ਦੀ ਬਜ਼ੁਰਗ ਮਾਤਾ ਹੈ ਔਰ ਸਾਡੇ ਵੀ ਬਜ਼ੁਰਗ ਨੇ। ਭਾਵੇਂ ਮੇਰਾ ਭਰਾ ਚਮਕੌਰ ਦੀ ਗੜੀ ਵਿੱਚ ਉਹਨਾਂ ਦੇ ਹੱਥੋਂ ਤੀਰ ਖਾ ਕੇ ਨਹਰ ਖਾਂ ਮਾਰਿਆ ਗਿਆ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹਨਾਂ ਦੇ ਬਾਪ ਦਾ ਬਦਲਾ ਇਹਨਾਂ ਤੋਂ ਚੁਕਾਵਾਂ। ਕਹਿੰਦੇ ਨੇ ਸੱਚ ਦੀ ਆਵਾਜ਼ ਵਿੱਚ ਤਾਕਤ ਹੁੰਦੀ ਏ। ਵਜੀਦ ਖਾਂ ਠਿੰਬਰ ਗਿਆ, ਉਹਨੇ ਮਨ ਬਣਾਇਆ ਕਿ ਉਹ ਸਾਹਿਬਜ਼ਾਦਿਆਂ ਨੂੰ ਛੋੜ ਦੇਵੇ। ਪਰ ਇਸ ਦਰਬਾਰ ਵਿੱਚ ਇੱਕ ਹੋਰ ਭ੍ਰਿਸ਼ਟ ਰੂਹ ਸੀ। ਜਨਮ ਤਾਂ ਭਾਵੇਂ ਉਸਦਾ ਬ੍ਰਾਹਮਣ ਦੇ ਘਰ ਹੋਇਆ, ਪਰ ਕਰਮ ਉਹਦਾ ਬ੍ਰਾਹਮਣ ਵਾਲਾ ਨਹੀਂ। ਚੱਲ ਲੱਖੋ ਸ੍ਰੀ ਕਦੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬ੍ਰਹਮ ਦਿੰਦਾ ਤੋ ਬ੍ਰਾਹਮਣ ਕਹੀ ਹੈ, ਸੋਟ ਕੀ ਵਾਰ ਮਹੱਲਾ ਕੀਤਾ। ਜਿਹੜਾ ਬ੍ਰਹਮ ਨੂੰ ਜਾਣਦਾ, ਜਿਹੜਾ ਬ੍ਰਹਮ ਨੂੰ ਪਹਿਚਾਣਦਾ ਉਹ ਬ੍ਰਾਹਮਣ ਹੈ। ਬ੍ਰਹਮ ਜਨੰਤੀ ਤਾਂ ਬ੍ਰਾਹਮਣਾ ਮਨੂ ਸਿਮਰਤੀ, ਜੋ ਬ੍ਰਹਮ ਨੂੰ ਪਹਿਚਾਣੇ ਉਹ ਬ੍ਰਾਹਮਣ। ਪਰ ਇਹ ਬ੍ਰਹਮ ਨੂੰ ਪਹਿਚਾਨਣ ਵਾਲਾ ਨਹੀਂ। ਇਹਨੇ ਵਜੀਦ ਖਾਨ ਨੂੰ ਗੁਮਰਾਹ ਕਰਕੇ ਸਵਾਲ ਕੀਤਾ ਸਾਹਿਬਜ਼ਾਦਿਆਂ ਤੋਂ। ਸਾਹਿਬਜ਼ਾਦਿਓ ਲਤੀਫ, ਸੈਯਦ ਮੁਹੰਮਦ ਲਤੀਫ, ਸਾਹਿਬਜ਼ਾਦਿਓ ਜੇ ਤੁਹਾਨੂੰ ਛੱਡ ਦੇਈਏ ਫਿਰ ਤੁਸੀਂ ਕੀ ਕਰੋਗੇ? ਤਾਂ ਸਾਹਿਬਜ਼ਾਦਿਆਂ ਜਵਾਬ ਦਾ ਜਵਾਬ ਸੀ, ਜੰਗਲਾਂ ਵਿੱਚ ਜਾਵਾਂਗੇ, ਆਪਣੇ ਸਿੱਖਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡੇ ਨਾਲ ਮੁਕਾਬਲਾ ਕਰਾਂਗੇ। ਜੇ ਤੁਸੀਂ ਫਿਰ ਵੀ ਹਾਰ ਜਾਓ ਸਰਕਾਰ ਤੁਹਾਨੂੰ ਫਿਰ ਫੜ ਲਵੇ, ਫੜ ਕੇ ਫਿਰ ਛੱਡ ਦੇਵੇ, ਫਿਰ ਕੀ ਕਰੋਗੇ? ਇਹੋ ਹੀ ਜਵਾਬ। ਸਿੰਘਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡਾ ਮੁਕਾਬਲਾ ਕਰਾਂਗੇ। ਤੀਸਰੀ ਵਾਰੀ ਫਿਰ ਉਹ ਸਵਾਲ ਸੀ, ਜੇ ਤੁਸੀਂ ਫਿਰ ਫੜੇ ਜਾਓ ਤੁਹਾਨੂੰ ਗ੍ਰਿਫਤਾਰ ਕਰ ਲਈਏ, ਫਿਰ ਛੱਡ ਦੇਈਏ ਤੇ ਫਿਰ ਕੀ ਕਰੋਗੇ? ਲਤੀਫ ਕਹਿੰਦੇ ਨੇ, ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਸਿੰਘਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡੇ ਨਾਲ ਮੁਕਾਬਲਾ ਕਰਾਂਗੇ, ਜਦੋਂ ਤੱਕ ਆਪ ਖਤਮ ਨਹੀਂ ਹੋ ਜਾਂਦੇ ਜਾਂ ਤੁਹਾਨੂੰ ਖਤਮ ਨਹੀਂ ਕਰਦੇ ਉਦੋਂ ਤੱਕ ਜੂਝਦੇ ਹੀ ਰਹਾਂਗੇ। ਪਿਆਲਾ ਖੋ ਸ੍ਰੀ, ਉਦੋਂ ਤੱਕ ਜੂਝਦੇ ਰਹਾਂਗੇ। ਕਹਿੰਦੇ ਨੇ ਫਿਰ ਸੁਚਾਨੰਦ ਨੇ ਆਖਿਆ, ਦੇਖੋ ਆਪ ਤੇ ਇਹਨਾਂ ਨੂੰ ਛੱਡਣਾ ਚਾਹੁੰਦੇ ਹੋ? ਸਰਫ ਦੇ ਬੇਟੇ ਨੇ, ਸਰਫ ਦੇ ਬੱਚੇ ਨੇ, ਇਹਨਾਂ ਨੂੰ ਛੱਡਣ ਦਾ ਕੀ ਰਿਜ਼ਲਟ ਹੋਵੇਗਾ? ਅੰਜਾਮ ਤੁਸੀਂ ਆਪ ਸਮਝਦੇ ਹੋ। ਮੈਂ ਤੇ ਨਹੀਂ ਕਹਿੰਦਾ ਕਿ ਇਹਨਾਂ ਨੂੰ ਛੋੜ ਦਿੱਤਾ ਜਾਵੇ। ਤਾਂ ਫਿਰ ਕਹਿੰਦੇ ਨੇ, ਸਾਹਿਬਜ਼ਾਦਿਆਂ ਨੂੰ ਸਮਝਾ ਬੁਝਾ ਕੇ ਕਿਵੇਂ ਉਹਨਾਂ ਨੂੰ ਸ਼ਹੀਦ ਕਰਨਾ, ਇਹ ਸਲਾਹ ਕਰਨ ਲਈ ਤੀਸਰੀ ਵਾਰੀ ਫਿਰ ਛੋੜ ਦਿੱਤਾ, ਵਾਪਸ ਭੇਜ ਦਿੱਤਾ। ਪਰ ਅੱਜ ਚੌਥੇ ਦਿਨ ਸੁਭਾ ਸਵੇਰੇ ਫਿਰ ਪੁਲਿਸ ਦੇ ਸਿਪਾਹੀ, ਗਵਰਨਮੈਂਟ ਦੇ

ਜੀ ਸਾਹਿਬਜ਼ਾਦਿਆਂ ਨੂੰ ਲੈਣ ਆਏ, ਮਾਂ ਦੀਆਂ ਆਂਦਰਾਂ ਅੰਦਰੋਂ ਬੁੱਝ ਗਈਆਂ ਸਨ। ਹੁਣ ਉਹ ਸਮਝ ਰਹੀ ਸੀ, ਤਿੰਨ ਵਾਰੀ ਤੇ ਵਾਪਸ ਆ ਗਏ ਉਹ, ਪਰ ਹੁਣ ਸ਼ਾਇਦ ਵਾਪਸ ਨਹੀਂ ਆਵੋ। ਕਹਿੰਦੇ ਨੇ ਜਦੋਂ ਆਵਾਜ਼ ਆ ਕੇ ਦਿੱਤੀ, ਜਾਨੀ ਖਾਂ ਮਾਨੀ ਖਾਂ ਨੇ, ਮਾਤਾ ਜੀ ਸਾਹਿਬਜ਼ਾਦਿਆਂ ਨੂੰ ਤਿਆਰ ਕਰੋ, ਅਸੀਂ ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਲੈਣ ਵਾਸਤੇ ਆਏ ਸਾਂ। ਸੋ ਜੋ ਕੁਝ ਮਾਤਾ ਜੀ ਦੇ ਅੰਦਰ ਮਮਤਾ ਸੀ, ਜੋ ਕੁਝ ਮਾਤਾ ਜੀ ਦੇ ਅੰਦਰ ਖਿਆਲ ਸਨ, ਵਿਚਾਰ ਸਨ, ਉਹ ਇੱਕ ਮੁਸਲਮਾਨ ਸ਼ਾਇਰ ਨੇ ਕਹੇ ਨੇ। ਉਹ ਆਪਣੇ ਬੇਟਿਆਂ ਨੂੰ ਮੁਖਾਤਬ ਕਰਕੇ ਜਗਾਉਂਦਿਆਂ ਹੋਇਆਂ, ਸਾਹਿਬਜ਼ਾਦਿਆਂ ਨੂੰ ਉਠਾਉਂਦਿਆਂ ਹੋਇਆਂ ਕਹਿੰਦੇ ਨੇ,

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ

ਕੀ ਪਿੱਛਾ ਨਾਮ ਆਧਾਰਨ ਜੇ ਭਰਮ ਤਾਰ ਤਤ ਹਰ ਕੋ ਉਪਜੇ ਰਾਗ ਸਾਰੰ ਉਕਡੇ ਤਾਣ ਤਰੰਗ ਰੰਗ ਅਤ ਗਿਆਨ ਗੀਤ ਬੰਧਾਨ ਚਕ ਚਕ ਰਹੇ ਦੇਵ ਦਾਨ ਮੁਨ ਛਕ ਛਕ ਵਿਓਮ ਵਿਵਾਨੰ ਆਤਮ ਉਪਦੇਸ਼ ਭੇਸ ਸੰਜਮ ਕੋ ਜਾ।

साहब कल की तर श्री गुरु गोबिंद सिंह महाराज जी महाराजा पवित्र फरमान इंसान नू मौत दे डर तो बाहर कढ़न वाला काल रहत करन वाला एक उपदेश है। सर्व संसार मौत पासों डर रहा है। अंदर इंसान जिंदगी बतीत कर रहा होवे ना ते उसनू ए दस दिता जावे भी तेरी मौत होने वाली है, वो भयभीत हो जाता डर जाता मेरी मौत होने वाली भयभीत हो जाता वो भी मरना नहीं चाहता। हालांकि सुख आराम जिंदगी दे ऐश सब कुछ इसने कर बैठे ने अंतला पड़ा आ चुका पर अजे भी इसनू परवान नहीं है भी मैं संसार विचो चला जावा मौत मैनू आ जावे नहीं। कोई भी व्यक्ति इवन गुरु महाराज की हजूरी च रहन वाले सतगुरु की गोद विच पलन वाले सिख इतिहास दियां मजबूत दलीलां ने लिखा भी पेंडे खान महाराज साहब गुरु हरगोबिंद साहब जी महाराज ने अपने हथी पालिया पालना पोसना की पुत्रां तो वध के पालना पोसना की सत सत मझां दा दुध कले नूं चंगा दिया करना दुध प्या प्या के ते फिर दाव पेच दसने कुश्तियां दसनियां लड़ना दसना ब्रह्म विद्या दे अंदर प्रवान करना हरेक विद्या दे के निपुण कर दिता। पेंडे खान किसे विद्या तो वांझा ना रहन दिता पुत्रां नालों वध के सत्कार महाराज सचे पातशाह ने पेंडे खान नूं दिता। बड़ा शरीर बली है। करतारपुर की युद्ध के अंदर लिखा है भाई जिस घोड़े के थले वड़ जांदा उस घोड़े नूं दोहां बाहां नाल चुक के सवार समेत चुक के थले मारदा सी ते जिहड़ा घोड़ा एक बारी इस दे हाथ चों पछाड़िया हो थले गिर जांदा उहदी गर्दन टुट जांदी मुड़ के जीवित ना रह पाउंदा ते सवार भी उसकी भी गले की घंटी जिहड़ी है टुट जांदी। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਣੇ ਕਰਨ ਲੱਗਾ ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ ਮੇਰੀ ਪਾਲਣਾ ਪੋਸਣਾ ਕੀਤੀ ਹੈ ਆਪ ਜੀ ਨੂੰ ਵੀ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ ਖੁਦਾ ਦੇ ਨਾਲ ਜੁੜੋ खुदा प्रस्ती होवो रब नू मनो। महाराज मेरा चित जड़ा है रब दे अंदर नहीं जुड़ता रबुल रहमान रहीम अंदर नहीं जुड़ता कहना ते मन जड़ा है एकागर नहीं हुंदा। ते महाराज गरीब नू आज सच्चे पातशाह कहन लगे पेंडे खां तू बनिया की फिरना बड़ा बड़ी बनिया फिरना अपने आप नू बड़ा योद्धा बनिया फिरना तेरी ते सत दिन दे अंदर अंदर मौत हो जानी है तेरी सत दिन के अंदर अंदर मौत हो जानी है फिर वेखांगे तेरा रब विच चित जुड़ता है या नहीं जुड़ता। मौत का नाम सुन के भयभीत हो गया महाराज मेरी सत दिन च मौत हो जानी हां पेंडे खां मैनू भी अफसोस है भी मैं तेनू पुत्रां तरह पालिया पर तेरा मैं चेन पड़ गया भी तेरी सत दिन के अंदर अंदर मौत हो जानी है बस भयभीत हो गया घर चला गया मौत का डर खाई जा रहा है दिन रात चिंता लग गई। एक दिन गया खाना पानी छड़ दिता भी मेरा यह शरीर किस काम आया जे हुणे मौत होगी मैं ते अपनी तमन्ना पूरी ना कर सकिया मेरिया इच्छावां मन दियां विचे रह गई। एक दिन गुजरिया दो दिन गुजरे तीन दिन गुजरे गुजरते चले गए चिंतातर हो गया चेहरे का रंग बदल गया शरीर क्षीण हुंदा जा रहा आत्मा कमजोर पै गई जमीर जड़ी है मन नहीं रही किसी चीज नू ना गुरु के दर जा रहा है ना किसी धी पुत्र नू प्यार कर रहा ना सजन मित्र नू किसी नू बुला रहा है अलग जिहा बह गया इकलवांझे होके बह गया ना नवेकला सोची जा रहा है। लिखे इतिहास अंदर भी इतना बड़ी जड़ा है सत दिन इतना कमजोर हो गया
سات دن دے اندر اتنا کمزور ہو گیا، چھ دن بتیتے، ستواں دن ہویا تے اکھاں چ آنسو جان لگ گئے وی اج موت ہو جانی، موت نو ڈیکن لگا، سویر تو لے کے شام تک ترکالا پی گئی، شام نو موت نہ ہوئی، اٹھ وج گئے، نو وج گئے، دس وج گئے، موت نہ ہوئی، پر ہے پہ پیت بھی شاید اج سات دی رات نو موت ہو جائے گی، کیونکہ گرو تے وشواس ہے، گرو نے واگ جے کہہ جتے گرو پورا ہے تے ضرور سات دن اندر موت ہوئے گی، ڈر گیا، ویاکل ہو گیا، ستویں رات بھی لنگ گئی تے اٹھواں دن جدو چڑھیا نا تو تھوڑی جی خوشی دی کرن جاگی بھی شاید کی گل ہے، کارن کی ہے، کہندے بھی سوٹی ہاتھ وچ پھڑ کے گرو مہاراج دی حضوری چ گیا سہارا لے کے سوٹی دا، سات دن چ اتنا کمزور ہو گیا بھائی سوٹی پھڑنی پی گئی، سوٹی دا سہارا لے کے سب سچے پاتشاہ جی مہاراج دی شرن چ پہنچیا، مہاراج کہن لگے پیندے خان سنا تو بچ گیا، مہاراج تھی تو سات دن چ کیا سی موت ہو جانی ہے، سات دن تے بتیت ہو گئے نے سچے پاتشاہ، اٹھواں دن چڑھ گیا موت ہوئی نہیں، پر موت دے ڈر نے مینوں پیت اتنا کر دیتا ہے، مہاراج گریب نواز سچے پاتشاہ کہن لگے بھی سات دن دے اندر تینوں کو کام فریا، کرودھ فریا، کسے نال لڑن واسطے تیرا چت کیتا، نہ مہاراج ہنکار آیا، نہ مہاراج موہ اپجیا، نہ مہاراج کوئی لوبھ جاگیا بھی پیسہ اکٹھا کر لا، نہ مہاراج پھر سات دن دے اندر اندر تینوں کچھ نہ فریا، نہ تینوں کام کرودھ لوبھ موہ اہنکار ترشنا دویت ساری بھول گئی، اندروں نکل گئی نا، مہاراج کی یاد رہا، ایک تہاڈا سروپ ہی یاد رہندا سی وی جنہاں نے واگ کہا سی بھائی سات دن چ موت ہو جانی ہے، وہ وار وار چہرہ تہاڈا میرے سامنے رہندا سی، مہاراج شاید اس کر کے بچ گیا، گریب نواز ہسے کہن لگے نہیں پیندے خان تم گل نہیں سمجھ سکیا، یہ گل بجھارت سی، یہ اسی پائی سی بجھارت بھی، تیری سات دن دے اندر اندر موت ہونی تے ہونی بھی تیری سات دن دے اندر اندر موت ہے، اجے بھی تینوں کہہ رہے ہیں سات دن دے اندر اندر موت ہونی، مہاراج وہ کہڑے سات دن نے، تے گریب نواز کہن لگے بھی سوموار منگل بدھ ویر شکر شنیچر تے ایت تے سات ہی دن نے، اٹھواں دن ہی کوئی نہیں، ستاں دنوں دے اندر ہی تیری موت ہوئے گی نا، سوم منگل بدھ ویر شکر شنیچر تے ایت سات دن دے اندر ہی تیری موت ہونی، چرنا تے ڈگ پیا، مہاراج جدوں موت چیتے ہووے نا رب نو، انسان نو جدوں موت چیتے ہووے ادوں رب چیتے ہوندا ہے، تے جدوں موت بھل جاوے اس نو سنسار یاد آ جاندا ہے، سنسار دے راہاں دے وچ پھر پھٹک جاندا ہے، تے سنسار دے اتنے راہ نے کسے راہ چ وڑ جائے نکلنا اس واسطے اسمبھو ہے، کیونکہ گلیاں بڑیاں چھوٹیاں نے، پیڑیاں نے، سنسار دیاں گلیاں جڑیاں نا آسا منسا ترشنا کام کرودھ لوبھ موہ اہنکار دیاں گلیاں بڑیاں پیڑیاں تے ہے بھی پلیکڑیاں جہاں نے، بھی ایک واری انسان وڑ جائے واپس اس گلی چوں نکلنا اسمبھو ہے، تے غریب نواز جدوں آپ جی نے اے بات کہہ دتی نا تے میں گلی چ وڑیا ہی نہیں کسے چ، ستگرو کہن لگے جے اے انسان نو یاد آ جائے نا بھائی رب ہے موت ہے تے پھر انسان بھل نہیں کر سکتا، گناہ نہیں کر سکتا، یہو ہی تے یاد آیا سی بھائی دیالے نو، بھائی متی داس نو، بھائی ستی داس نو، صاحب گرو تیگ بہادر صاحب سچے پاتشاہ سنمخ نے، پورا گرو سنمخ ہے، سامنے دیگ ابل رہی ہے، بھائی دیال داس نو ادھر بن کے بٹھایا ہویا ہے، نگن کیتا ہے، کپڑے لائے نے، دیگ دے کول لجایا گیا، پانی ابالے کھا رہا ہے، گرم جل بڑے ابالے کھا رہا ہے، دیال داس نو وکھایا ویخ تینوں اس دے وچ بٹھا دتا جائے گا، ہن تو چوس کر لے، اے پاسے سنسار ہے، اس پاسے نرنکار ہے، اس پاسے سنسار دے سکھ نے ایسو عشرت آرام ہے، تے اس پاسے کیول تیرا گرو ہے، ایک پنجرے دے وچ قید کیتا ہویا ایک پاسے تیرا گرو ہے، دوجے پاسے سنسار دیاں زگیراں، سنسار دے ہیرے زواہرات، سنسار دیاں تن دولتاں، توں کیڑی چیز پروان کردا چاہنا کر لے، انہیں کہنے لگا بھی کیڑے پاسے کیڑی چیز ہے، کہنے لگے بھی جے اے دیکھ چھٹ دے میں نا تے گرو وال پٹھ کر لا میں تے سنسار دیاں دولتاں پراپت ہو جان گیاں، سنسار دیاں زگیراں تینوں دے دیاں گے،
ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਹ ਗੁਬਲਦੀ ਪਈ ਆ, ਉਸ ਦੇ ਵਿੱਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭ ਤਾਕ ਮਦਮਾ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਕਹਿ ਰਹੇ ਮੈਨੂੰ ਦੇਗ ਵਿੱਚ ਉਬਾਲੋ, ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿੱਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ, ਪਰ ਵਿੱਚ ਬੈਠਿਆਂ ਹੋਇਆਂ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਵੱਲ ਮਹਾਰਾਜ ਵੱਲ ਵੇਖ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ, ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਉਪਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਦਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਫਰਮਾਨ ਹੈ।

ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਹਾਂ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਂ ਮੈਂ ਵਾਸਾ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ। ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ, ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਚ ਨੇ ਨਾ, ਸਾਰਿਆਂ ਦੇ ਆਪੋ ਵਿੱਚ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਅਖਾੜੇ। ਤੇ ਫਿਰ ਉੱਥੇ ਸੰਤ ਜਨ ਜਿਹੜੇ ਨੇ ਨਾ,

ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ

0: ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੈ ਹਰ ਹਰ ਉਤਮ ਬਾਣੀ ਸੇਵਕ ਸਿੱਖ ਪੂਜਨ ਸਭ ਆਵੈ। ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ ਪੂਜਨ? ਜੋ ਕੋਈ ਹਸਤੀ ਹੋਏਗੀ ਨਾ ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ, ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ। ਪਰਚਾ ਸ਼ਬਦ ਦਾ, ਜਿਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾਂ ਤੋਂ ਰਹਿਤ ਹੈ, ਜੂਨੀਆਂ ਵਿੱਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾਂ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਓਅੰਕਾਰ। ਓਅੰ ਤ੍ਰੈ ਕਾਲ ਵਿੱਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿੱਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿੱਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿੱਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿੱਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀ ਚਿੱਠੀ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ। ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ, ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਕਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉੱਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਭ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛਿਆਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ, ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜ੍ਹੇ ਰਹੀਆਂ ਸੰਗਤਾਂ ਜਿਹੜੀਆਂ ਸ਼ਬਦ ਪੜ੍ਹਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਦੀ ਬਾਣੀ ਹੈ, ਧੁਰ ਦੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀਆਂ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

ਤੇ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बहा बहा गो

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਾ ਮਾਏ ਪਾਏ ਪਿਆਰ ਨਾ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਾਉਣ ਵਾਸਤੇ, ਸਤਿਗੁਰੂ ਨੂੰ ਨਮਸਕਾਰ ਕਰਨ ਵਾਸਤੇ ਗੁਰੂ ਦੇ ਦਰਬਾਰ ਵਿੱਚ ਸੰਗਤਾਂ ਨਿਤ ਨੇਮ ਅਨੁਸਾਰ ਪੁੱਜੀਆਂ ਹਨ। ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣੇ ਹੁਣੇ ਆਪਾਂ ਕਥਾ ਦੇ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਉਹਨਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਆਪਾਂ ਗੋਇੰਦਵਾਲ ਸਾਹਿਬ ਵਿੱਚ ਬੈਠੇ ਹਨ ਉਹ ਸੁਣ ਰਹੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ। ਤੇ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਲੜੀਵਾਰ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਹੋਇਆ ਉਹ ਚੱਪੜਚਿੜੀ ਦੇ ਮੈਦਾਨ ਵਿੱਚ ਆ ਕੇ ਚਲਿਆ ਗਿਆ। ਲਿਖ ਲਿਖ ਚਿੱਠੀ ਚਿੱਠੀਆਂ ਸੀ ਜਿਹੜੀਆਂ ਇਸ ਨੇ ਸਾਰੇ ਪਿੰਡਾਂ ਵਿੱਚ ਪਾ ਦਿੱਤੀਆਂ ਹਨ। ਚਿੱਠੀਆਂ ਪੜ੍ਹ ਕੇ ਸਤਿਗੁਰੂ ਦੇ ਸਿੱਖੀ ਸੀ ਜਿਹੜੇ ਇਹ ਜਾਗ ਪਏ। ਚਿੱਠੀਆਂ ਪੜ੍ਹ ਕੇ ਥਾਲੀਆਂ ਨੇ ਹਲ ਛੱਲ ਦਿੱਤੇ। ਵਗਦੇ ਖੂਹ ਸੀ ਜਿਹੜੇ ਘਰਿਆਰ ਦਿੱਤੇ। ਕਿਰਤੀਆਂ ਨੇ ਹਥੌੜੇ ਰੱਖ ਦਿੱਤੇ। ਬੰਗਾਲੀਆਂ ਵਾਲੀਆਂ ਤਲਵਾਰਾਂ ਛੱਤਾਂ ਵਿੱਚ ਟੰਗੇ ਹੋਏ ਬਰਸ਼ੇ ਕੰਨਾਂ ਵਿੱਚ ਦਿੱਤੀਆਂ ਬੰਦੂਕਾਂ ਨੇ ਸਫਾਈ ਹੋ ਗਈ। ਗੱਲ ਕੇ ਜਿਹੜੇ ਘਰ ਵਿੱਚ ਬਾਬਾ ਜੀ ਦੀ ਚਿੱਠੀ ਪੁੱਜੀ ਹੈ, ਜਿਹੜੇ ਪਿੰਡ ਵਿੱਚ ਬਾਬਾ ਜੀ ਦੀ ਚਿੱਠੀ ਪੁੱਜੀ ਹੈ, ਜਿੱਥੋਂ ਦਸ ਸਿੰਘ ਤੁਰੇ ਆ ਅਗਲੇ ਪਿੰਡ ਜਾਂਦਿਆਂ ਨੂੰ 20 ਹੋ ਗਏ, ਅਗਲੇ ਪਿੰਡ ਜਾਂਦਿਆਂ ਨੂੰ 30 ਹੋ ਗਏ। ਭਾਰੀ ਗਿਣਤੀ ਦਾ ਜੱਥਾ ਜਿਹਦਾ ਇਹ ਕਹਿੰਦੇ ਬਾਬੇ ਬੰਦਾ ਸਿੰਘ ਬਹਾਦਰ ਕੋਲੇ ਕਹਿੰਦੇ ਮਾਝਾ ਮਾਲਵਾ ਰਿਆੜਕੇ ਤਿਹਾੜੇ ਦੁਆਬੇ ਦੇ ਸਿੰਘ ਹੈ ਜਿਹੜੇ। ਜਦੋਂ ਇਹਨਾਂ ਨੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਸਦੌਰਾ ਛੱਤ ਮਨੋੜ ਦੀਆਂ ਛੱਤਾਂ ਨੂੰ ਅਡਾਉਂਦਾ ਹੋਇਆ ਉਹ ਜੁਰਮ ਦੇ ਖਿਲਾਫ ਜੁਰਮ ਨੂੰ ਸੋਧਣ ਵਾਸਤੇ ਚੱਪਰ ਤੇਰੇ ਦੇ ਮੈਦਾਨ ਵਿੱਚ ਪੁੱਜ ਗਏ। ਤੇ ਕਹਿੰਦੇ ਸੂਬਾ ਸਰਹੰਦ ਨੂੰ ਪਤਾ ਤਾਂ ਲੱਗ ਗਿਆ ਸੀ ਵੀ ਬੰਦਾ ਸਿੰਘ ਆ ਰਿਹਾ। ਕਹਿੰਦੇ ਇਹਨਾਂ ਨੇ ਬਾਬਾ ਜੀ ਨੇ ਇੱਕ ਚਿੱਠੀ ਲਿਖੀ ਹੈ ਸੂਬਾ ਸਰਹੰਦ ਨੂੰ। ਸਰਦਾਰ ਅਜੀਤ ਸਿੰਘ ਨੇ ਇਹ ਚਿੱਠੀ ਸੀ ਜਿਹੜੇ ਪਹਿਰੇਦਾਰ ਨੂੰ ਜਾ ਕੇ ਫੜਾਈ ਹੈ। ਉਸ ਨੇ ਸੂਬਾ ਸਰਹੰਦ ਨੂੰ ਇਹ ਚਿੱਠੀ ਸੀ ਜਿਹੜੇ ਇਹ ਫੜਾ ਦਿੱਤੇ। ਤੇ ਚਿੱਠੀ ਪੜ੍ਹ ਕੇ ਜਦੋਂ ਵੇਖਿਆ ਬੰਦਾ ਸਿੰਘ ਕਹਿੰਦੇ ਸੂਬਾ ਸਰਹੰਦ ਨੇ ਇਹ ਵੇਖਿਆ ਤੇ ਥੱਲੇ ਦਸਤਖਤ ਵੇਖੇ ਆ ਨਾ ਬੰਦਾ ਸਿੰਘ ਬਹਾਦਰ ਦੇ, ਇਸ ਨੇ ਨੀਵੀਂ ਪਾ ਲਈ। ਇਹ ਚਿੱਠੀ ਵੀ ਜਿਹੜੇ ਕਹਿੰਦੇ ਸੁੱਚਾ ਆਨੰਦ ਨੂੰ ਫੜਾ ਦਿੱਤੇ ਗਏ। ਉਸ ਨੇ ਵੇਖੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਦਸਤਖਤ, ਉਸ ਨੇ ਵੀ ਨੀਵੀਂ ਪਾ ਲਏ। ਤੇ ਕਹਿੰਦੇ ਦੋ ਚਾਰ ਬੰਦਿਆਂ ਨੇ ਫੌਜ ਵਿੱਚੋਂ ਵੀ ਚਿੱਠੀ ਹੈ ਜਿਹੜੀ ਇਹ ਪੜ੍ਹੀ ਹੈ, ਕਿਉਂਕਿ ਬਾਕੀ ਦੀਆਂ ਫੌਜਾਂ ਜਿਹੜੀਆਂ ਉਹ ਤਾਂ ਸਾਰੀਆਂ ਅਨਪੜ੍ਹ ਹੁੰਦੀਆਂ ਸੀ। ਉਸ ਵੇਲੇ ਪੜ੍ਹਾਈ ਦਾ ਕੋਈ ਇੰਤਜ਼ਾਮ ਹੈ ਜਿਹੜਾ ਉਹ ਨਹੀਂ ਸੀ। ਅੱਜ ਵਾਂਗੂ ਕਾਵੇਂ ਕਾਵੇਂ ਸਕੂਲ ਆ ਜਿਹੜੇ ਇਹ ਕਿਤੇ ਸਕੂਲ ਜਿਹੜੇ ਮਦਰਸਿਆਂ ਵਿੱਚ ਬੱਚੇ ਆ ਜਿਹੜੇ ਉਹ ਪੜ੍ਹਦੇ ਹੁੰਦੇ ਸੀ, ਉਹ ਵੀ ਕਿਤੇ ਦੋ ਸਕੂਲ ਬਹੁਤ ਵੱਡੇ ਸੀਗੇ, ਇੱਕ ਸਰਹੰਦ ਵਿੱਚ ਤੇ ਇੱਕ ਮੁਕਤਸਰੋਂ ਥੋੜੇ ਦੂਰ ਪਿੰਡ ਮਦਰਸਾ, ਇੱਥੇ ਦੇ ਸਕੂਲ। ਪਰ ਇੱਥੇ ਮੁਗਲਾਂ ਦੇ ਬੱਚੇ ਆ ਜਿਹੜੇ ਉਹ ਪੜ੍ਹਦੇ ਸੀ, ਹੋਰ ਕੋਈ ਪੜ੍ਹਾ ਨਹੀਂ ਸੀ ਸਕਦਾ। ਤੇ ਕਹਿੰਦੇ ਤਿੰਨ ਚਾਰ ਬੰਦਿਆਂ ਨੇ ਚਿੱਠੀ ਦੇ ਦਸਤਖਤ ਵੇਖੇ ਹਨ, ਨੀਵੀਂ ਪਾ ਲਏ। ਸੂਬਾ ਸਰਹੰਦ ਦੇ ਕਚਹਿਰੀ ਉਸ ਦਿਨ ਭਰੀ ਹੋਈ ਸੀ।

ਆਪਣੇ ਕਿਸੇ ਜੰਗਾਂ ਯੁੱਧਾਂ ਵਿੱਚ ਮਾਰਿਆ ਗਿਆ। ਜਦੋਂ ਚਿੱਠੀ ਹੈ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਪੁੱਜ ਗਏ ਤੇ ਇਹਨੇ ਨੀਵੀਂ ਪਾ ਲਈ, ਨੀਵੀਂ ਪਾ ਲਈ ਕਿ ਜਿਹੜੀਆਂ ਦੂਜੀਆਂ ਫੌਜਾਂ ਸਨ ਬੈਠੀਆਂ ਐਲਕਾਰ ਬੈਠੇ ਸੀ, ਜਿਨ੍ਹਾਂ ਨੇ ਚਿੱਠੀ ਨਹੀਂ ਪੜ੍ਹੀ ਸੀ ਉਹਨਾਂ ਨੇ ਵੀ ਨੀਵੀਂ ਪਾ ਲਈ। ਸੂਬਾ ਸਰਹੰਦ ਦਾ ਮਾਣਾ ਜਿਹੜਾ ਇੱਕ ਵਾਰੀ ਡੋਲ ਗਿਆ ਭਰਾ। ਇਹ ਕਹਿੰਦੇ ਨੇ ਇਹਨੇ ਧੌਣ ਜਦੋਂ ਉੱਚੀ ਕੀਤੀ ਇਹਨੇ ਵੇਖਿਆ ਵੀ ਆ ਸਾਰੇ ਜਿਹੜੇ ਫੌਜੀ ਹਨ ਦੂਜੇ ਤੀਜੇ ਹੈ ਸਾਹਮਣੇ ਨੀਵੀਆਂ ਕਾਹਤੋਂ ਪਾਈਆਂ ਹੋਈਆਂ। ਇਹਨੇ ਆਖਿਆ ਇਸ ਤਰ੍ਹਾਂ ਧੌਣਾ ਕਰੀ ਬੈਠੇ ਜਿਵੇਂ ਗੱਡੀ ਦਾ ਸਿੰਗਲ ਡਾਊਨ ਜਾ ਹੋਇਆ ਹੁੰਦਾ ਨਾ, ਇਹਨੇ ਧੌਣ ਉੱਚੀ ਕੀਤੀ ਸੂਬਾ ਸਰਹੰਦ ਨੇ ਤੇ ਪੁੱਛਿਆ ਤੁਸੀਂ ਇਹ ਨੀਵੀਆਂ ਕਿਉਂ ਪਾਈਆਂ? ਉਹ ਕਹਿੰਦੇ ਜੀ ਤੁਹਾਨੂੰ ਵੇਖ ਕੇ ਅਸੀਂ ਨੀਵੀਆਂ ਪਾ ਰਹੀ ਹਾਂ। ਅਸੀਂ ਸੋਚਿਆ ਵੀ ਆ ਜਿਹੜੀ ਚਿੱਠੀ ਆਈ ਹੈ ਨਾ ਤੇ ਇਹ ਵੇਖ ਕੇ ਸੂਬੇ ਨੇ ਨੀਵੀ ਪਾ ਲਈ ਹੈ। ਅਸੀਂ ਸੋਚਿਆ ਵੀ ਸੂਬੇ ਦੇ ਕਿਸੇ ਰਿਸ਼ਤੇਦਾਰੀ ਵਿੱਚ ਕੋਈ ਬੰਦਾ ਬੁੜੀ ਮਰ ਗਿਆ ਹੋਣਾ ਜਿਸ ਕਰਕੇ ਇਹਨੇ ਨੀਵੀ ਪਾਈ, ਤੁਹਾਨੂੰ ਵੇਖ ਕੇ ਅਸੀਂ ਨੀਵੀਆਂ ਪਾ ਲਈਆਂ ਹਨ। ਕਹਿੰਦਾ ਇਹ ਗੱਲ ਨਹੀਂ, ਇਹ ਬੰਦਾ ਸਿੰਘ ਬਹਾਦਰ ਦੀ ਚਿੱਠੀ ਹੈ। ਇਹ ਚਿੱਠੀ ਦਾ ਅਸਰ ਹੈ ਜਿਹੜਾ ਸੂਬੇ ਸਰਹੰਦ ਤੇ ਕੀ ਹੋਇਆ ਸੁਣੋ। ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਪੱਲੇ ਵਾਲਾ ਜਿਸ ਨੇ ਹਾ ਦਾ ਨਾਰਾ ਮਾਰਿਆ ਸੀ, ਆਖਿਆ ਸੀ ਸਰਹੰਦ ਸੂਬੇ ਨੂੰ, ਕਿਹਾ ਸੀ ਵੀ ਇਹ ਬੱਚੇ ਛੋਟੇ ਹਨ ਤੇ ਗੁਰੂ ਦੇ ਬੱਚੇ ਆ ਭਾਵੇਂ, ਪਰ ਇਹਨਾਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਮਾਤਾ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਤੇ ਇਸ ਨੇ ਕਿਹਾ ਸੀ ਵੀ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਹੈ ਚਮਕੌਰ ਦੇ ਜੰਗ ਵਿੱਚ, ਤੂੰ ਇਹਨਾਂ ਬੱਚਿਆਂ ਨੂੰ ਕਤਲ ਕਰਕੇ ਆਪਦੇ ਭਰਾ ਦਾ ਬਦਲਾ ਲੈ। ਇਹਨੇ ਆਖਿਆ ਸੀ ਸ਼ੇਰ ਮੁਹੰਮਦ ਨੇ, ਕਿਹਾ ਸੀ ਬਦਲਾ ਲੈਣਾ ਹੈ ਤੋ ਲੇਂਗੇ ਇਨਕੇ ਬਾਪ ਸੇ, ਖੁਦਾ ਮੈਂ ਫੂਜ ਰੱਖੇ ਐਸੇ ਪਾਪ ਸੇ। ਕਹਿੰਦੇ ਇਹ ਹਾ ਦਾ ਨਾਰਾ ਮਾਰ ਕੇ ਇਹ ਤੇ ਇਹਦੀ ਫੌਜ ਮਲੇਰਕੋਟਲੇ ਚਲੀ ਗਈ ਸੀ। ਫਿਰ ਇਸ ਨੇ ਮੰਤਰਲਾ ਕਰਕੇ ਇਸ ਨੂੰ ਲਿਆਂਦਾ ਤੇ ਕਹਿਣ ਲੱਗਿਆ, ਫਿਰ ਮੁਹੰਮਦ ਮਲੇਰਕੋਟਲੇ ਵਾਲਾ ਕਹਿਣ ਲੱਗਿਆ, ਉਹ ਬੰਦਾ ਬਾਗੀ ਆ ਖਾਨ ਜੀ, ਮੈਂ ਅਫਸਰ ਸ਼ਾਹੀ, ਮੈਂ ਮਾਲਕ ਫੌਜਾਂ ਦਾ, ਉਹਨੇ ਫਰਜ਼ੀ ਫੌਜ ਬਣਾਈ, ਕੋਲੇ ਸਮਾਨ ਨਹੀਂ, ਐਵੇਂ ਕੂੜਾ ਮਾਨ ਕਰਦਾ, ਦੇ ਰਿਹਾ ਧਮਕੀਆਂ ਨੂੰ, ਹਾਏ ਉਹ ਕੌਣ ਬਹਾਦਰ ਬੰਦਾ ਜੋ ਸੂਬਾ ਖਾਨ ਵਜ਼ੀਰ ਦਾ ਦਿਲ ਧੜਾਉਣ ਲੱਗੇ ਹੈ। ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਕੀ ਆਖ ਰਿਹਾ ਸੁਣੋ, ਤੁਹਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

ਸਮਾਂ ਜਿਹੜਾ ਹੋ ਗਿਆ, ਅੱਗੇ ਦਾ ਇਤਿਹਾਸ ਆ ਜਿਹੜਾ, ਉਹ ਆਪਾਂ ਢਾਡੀ ਜੱਥੇ ਪਾਸੋਂ ਕੱਲ ਦੇ ਦੀਵਾਨ ਵਿੱਚ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੀਆਂ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪੁੱਜੀਆਂ ਹਨ, ਆਪਣੀਆਂ ਹਾਜ਼ਰੀਆਂ ਲਵਾਈਆਂ। ਸਤਿਗੁਰੂ ਨੇ ਖੁਸ਼ੀਆਂ ਬਖਸ਼ੀਆਂ ਹਨ। ਬਹੁਤ ਸਾਰੀਆਂ ਭੈਣਾਂ ਬੀਬੀਆਂ ਵੱਲੋਂ, ਢਾਡੀ ਸਿੰਘਾਂ ਨੂੰ ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਆ ਤੇ ਹੱਥ ਭੇਟਾ। ਸਤਿਗੁਰੂ ਖੁਸ਼ੀਆਂ ਬਖਸ਼ਣ, ਸਿਰ ਤੇ ਮਿਹਰ ਭਰੇ ਹੱਥ ਰੱਖਣ। ਮਹਾਰਾਜ ਯਾਤਰਾ ਜਿਹੜੀ ਪ੍ਰਵਾਨ ਕਰਨ, ਸੁਖ ਬਖਸ਼ਣ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਕਿ ਗੱਲ ਸਰਮਿਆਂ ਤੋਂ ਸ਼ੁਰੂ ਹੋਈ। ਜੋ ਕੁਝ ਵੀ ਮਨੁੱਖ ਜੀਵਨ ਵਿੱਚ ਬਣਦਾ ਹੈ ਉਹ ਸਰੋਤਾ ਬਣ ਕੇ ਬਣਦਾ ਹੈ। ਜੀਵਨ ਦੀ ਉਸਾਰੀ ਸੁਣਨ ਤੋਂ ਸ਼ੁਰੂ ਹੁੰਦੀ। ਮੈਂ ਇੱਕ ਗੱਲ ਕੀਤੀ ਸੀ, ਇਹ ਸਰੀਰ ਇੱਕ ਮਾਨੋ ਰਿਕਾਰਡਿੰਗ ਡੈਕ ਹੈ। ਜਿਹੜੇ ਸਰਵਣ ਨੇ ਉਹ ਰਿਕਾਰਡਿੰਗ ਸੁੱਚ ਨੇ। ਇਹਦੇ ਰਾਹੀਂ ਅੰਦਰਲੀ ਜਿਹੜੀ ਮੱਥ ਦੀ ਟੇਪ ਹੈ ਨਾ, ਉਹਦੇ 'ਤੇ ਕੁਛ ਰਿਕਾਰਡ ਹੁੰਦਾ। ਸਰਵਣ ਰਿਕਾਰਡਿੰਗ ਸੁੱਚ ਨੇ, ਮੱਤ ਦੀ ਟੇਪ 'ਤੇ ਮੈਮਰੀ ਸਟ੍ਰਿਕ 'ਤੇ ਜੋ ਕੁਝ ਰਿਕਾਰਡ ਹੁੰਦਾ ਉਹ ਸਰਵਣਾਂ ਦੇ ਰਾਹੀਂ ਹੁੰਦਾ। ਜ਼ਬਾਨ ਪਲੇਸ ਸੋਚਿਆ, ਜੋ ਕੁਝ ਅਸੀਂ ਬੋਲਦੇ ਹਾਂ ਉਹੋ ਹੀ ਬੋਲਣੇ ਆ ਜੋ ਕੁਝ ਕਦੀ ਸੁਣਿਆ ਹੁੰਦਾ। ਤੁਸੀਂ ਕਿਸੇ ਜਨਮ ਲੈਣ ਦੇ ਮਾਸੂਮ ਬੱਚੇ ਨੂੰ ਐਸੀ ਥਾਂ 'ਤੇ ਰੱਖ ਲਓ ਜਿੱਥੇ ਉਹਦੇ ਕੰਨੀ ਕੋਈ ਬੋਲ ਨਾ ਪਵੇ, ਕੋਈ ਬਚਨ ਨਾ ਪਵੇ, ਕੋਈ ਭਾਸ਼ਾ ਨਾ ਪਵੇ। 20 ਸਾਲ ਦਾ ਹੋ ਜਾਏ ਤੁਸੀਂ ਵੇਖੋਗੇ ਉਹਨੂੰ ਬੋਲਣਾ ਨਹੀਂ ਆਉਂਦਾ, ਉਹ ਕੁਛ ਨਹੀਂ ਬੋਲ ਸਕਦਾ। ਜੋ ਕੁਝ ਉਹਨੇ ਬੋਲਣਾ ਉਹ ਕਿਸੇ ਕੋਲੋਂ ਸੁਣ ਕੇ ਹੀ ਬੋਲਣਾ, ਕੁਛ ਵੀ ਨਹੀਂ ਬਣ ਸਕੇਗਾ। ਇਹੋ ਕਾਰਨ ਹੈ ਅਜੇ ਬੋਲਣ ਦਾ ਸਮਾਂ ਵੀ ਨਹੀਂ ਆਇਆ ਹੁੰਦਾ ਤੇ ਕੋਸ਼ਿਸ਼ ਕਰਦੀ ਹੈ ਮਾਂ ਬਾਪੂ ਸੀਨੇ ਤੇ ਲਿਟਾ ਲੈਂਦਾ ਹੈ, ਉਹਨੂੰ ਮੁੱਢ ਲੈ ਲਵੋ ਮਾਮਾ ਪਾਪਾ ਵੀ ਕਹਿਣਾ ਸ਼ੁਰੂ ਕਰ ਦਿੰਦਾ। ਉਹ ਆਪ ਕਹਿੰਦਾ ਤਾਂ ਕਿ ਸੁਣੇ, ਅਜੇ ਬੱਚਾ ਬੋਲ ਨਹੀਂ ਸਕਦਾ। ਮਾਂ ਆਖਦੀ ਬੋਲ ਰਹੀ ਹੈ, ਬੱਚਾ ਸੁਣ ਰਿਹਾ। ਦੋ ਦਿਨ ਚਾਰ ਦਿਨ ਛੇ ਦਿਨ ਸੁਣ ਸੁਣ ਕੇ ਸੁਣ ਸੁਣ ਕੇ ਉਹ ਬੋਲਣ ਲੱਗ ਪੈਂਦਾ, ਉਹੀ ਗੱਲ ਕਹਿਣ ਲੱਗ ਪੈਂਦਾ, ਕਿਉਂਕਿ ਉਹਦੀ ਮੱਤ ਵਿੱਚ ਰਿਕਾਰਡ ਹੋ ਗਈ ਸੁਣ ਸੁਣ। ਹੁਣ ਜਦੋਂ ਪਲੇਸ ਸੁੱਚ ਹੋਇਆ ਮੂੰਹ ਬੋਲਿਆ ਉਹੀ ਲਫਜ਼ ਬੋਲਿਆ, ਉਹਨਾਂ ਹੀ ਬੋਲੇਗਾ ਜੋ ਸੁਣੇਗਾ। ਜੋ ਕੁਝ ਵੀ ਮਨੁੱਖ ਜੀਵਨ ਵਿੱਚ ਬਣਦਾ ਨਾ ਉਹ ਸੁਣ ਕੇ ਬਣਦਾ। ਮੈਂ ਕੋਸ਼ਿਸ਼ ਕੀਤੀ ਕਿ ਜਿੰਨੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀ ਨੇ ਉੱਥੇ ਕੀ ਹੋ ਰਿਹਾ, ਕੋਈ ਕਹਿ ਰਿਹਾ ਕੋਈ ਸੁਣ ਰਿਹਾ, ਕੋਈ ਕਹਿ ਰਿਹਾ ਕੋਈ ਸੁਣ ਰਿਹਾ। ਤੇ ਜਿੰਨੇ ਜਿੰਨਾ ਸੁਣਿਆ ਜਿੰਨਾ ਉਹਨੇ ਆਪਣੇ ਮੱਤ ਦੀ ਟੇਪ 'ਤੇ ਰਿਕਾਰਡ ਕਰ ਲਏ ਉਨਾ ਹੀ ਉਹ ਸਫਲ ਹੋਇਆ ਇਮਤਿਹਾਨ ਵਿੱਚ, ਜਿਹਨੇ ਨਹੀਂ ਰਿਕਾਰਡ ਕੀਤਾ ਫੇਲ ਹੋ ਗਿਆ। ਇੱਕ ਹੋਰ ਗੱਲ ਕਰਾਂ, ਤੁਸੀਂ ਸਕੂਲਾਂ ਕਾਲਜਾਂ 'ਚ ਵੀ ਦੇਖਦੇ ਹੋ ਕਹਿਣ ਵਾਲਾ ਇੱਕ ਹੈ, ਪ੍ਰੋਫੈਸਰ ਦੀ ਚੇਅਰ 'ਤੇ ਇੱਕ ਬੈਠਾ, ਉਸਤਾਦ ਮਾਸਟਰ ਇੱਕ ਹੈ, ਪਰ ਸੁਣਨ ਵਾਲੇ ਸਟੂਡੈਂਟਸ ਕਿੰਨੇ ਨੇ, ਉਹ 30-40-50 ਕੁਝ ਹੈ ਨਹੀਂ, ਸੁਣਨ ਵਾਲੇ ਬਹੁਤੇ ਹੋਣਾ ਵੀ ਚਾਹੀਦਾ। ਮੈਂ ਯਾਦ ਹੈ ਕਹਿਣ ਵਾਲਾ ਇੱਕ ਹੈ, ਸੁਣਨ ਵਾਲੇ ਬਹੁਤ, ਉਹਨਾਂ ਸੁਣਨ ਵਾਲਿਆਂ ਨੇ ਹੀ ਵੱਡਾ ਹੋਣਾ, ਉਹਨਾਂ ਦਾ ਜੀਵਨ ਬਣਨਾ, ਬਣਾਉਣ 'ਤੇ ਉਹ ਆਏ ਨੇ। ਪ੍ਰੋਫੈਸਰ ਤਾਂ ਜੋ ਬਣਨਾ ਸੀ ਬਣ ਚੁੱਕਾ, ਉਹਨੂੰ ਹੁਣ ਹੋਰ ਕਿਸੇ ਨੇ ਕੀ ਬਣਾ ਲੈਣਾ। ਹੁਣ ਤਾਂ ਜਿਹਨਾਂ ਨੇ ਸੁਣਨਾ ਨਾ ਉਹਨਾਂ ਨੇ ਬਣਨਾ। ਮੈਂ ਇੱਕ ਵਾਰ ਇੱਕ ਐਗਜ਼ਾਮਪਲ ਵੀ ਦਿੱਤੀ, ਸ੍ਰੀ ਗੁਰੂ ਸਾਹਿਬ ਨੇ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ, ਕਹਿਣ ਲੱਗੇ ਸੁਣਨ ਦੀ ਲੋੜ ਜ਼ਿਆਦਾ ਹੈ ਕਿਉਂਕਿ ਸੁਣਨ ਵਾਲਿਆਂ ਨੇ ਮੰਨਣ ਦੀ ਮੰਜ਼ਿਲ 'ਤੇ ਪਹੁੰਚਣਾ। ਅਤੇ ਸਤਿਗੁਰ ਬਾਣੀ ਅੰਦਰ ਇੱਕ ਥਾਵੇਂ ਭੋਜਨ ਦੀ ਸੰਗਿਆ ਦੇ ਕੇ ਐਗਜ਼ਾਮਪਲ ਦੇ ਕੇ ਇਸ ਫਿਲੋਸਫੀ ਨੂੰ ਸਮਝਾ ਦਿੱਤਾ ਕਿ ਸੁਣਨਾ ਮੰਨਣਾ ਅਤੇ ਬੋਲਣਾ ਕੀ। ਗੁਰਬਾਣੀ ਦੀ ਤੁਕ ਹੈ, ਗੁਰੂ ਕਹਿੰਦੇ ਨੇ

ਕਹਿਣ ਲੱਗੇ ਕੋਈ ਭੋਜਨ ਛੱਕਦਾ ਥਾਲ ਵਿੱਚ ਕੀ ਦੇਖ ਰਹੇ ਹੋ ਸਭ ਤੋਂ ਚੰਗਾ ਤੇ ਸ੍ਰੇਸ਼ਟ ਖੁਸ਼ੀ ਭਰਿਆ ਜਿਹੜਾ ਖੁਸ਼ੀਆਂ ਵੇਲੇ ਬਣਦਾ ਗਮੀ ਵੇਲੇ ਕਦੇ ਨਹੀਂ ਬਣਦਾ ਉਹ ਹੈ ਮਿੱਠਾ ਕੜਾ ਪ੍ਰਸ਼ਾਦ ਜਲੇਬੀਆਂ ਮਠਿਆਈ ਕੋਈ ਤਾਂ ਹੀ ਬਣਾਉਂਦਾ ਚਲੋ ਖੁਸ਼ ਹੋ ਗਏ ਵਿਆਹਾਂ ਵਿੱਚ ਬਣਦੀਆਂ ਜਦੋਂ ਕਿਸੇ ਦੇ ਘਰ ਕੀਰਨੇ ਪੈ ਰਹੇ ਹੋਣ ਕੋਈ ਰੋ ਰਿਹਾ ਹੋਵੇ ਕ੍ਰੋਧ ਵਿੱਚ ਹੋਵੇ ਉਦੋਂ ਥੋੜੋ ਬਣਾਏਗਾ ਖੁਸ਼ੀ ਦਿੰਦਾ ਖੁਸ਼ੀ ਦਾ ਪ੍ਰਤੀਕ ਹੈ ਮਿੱਠਾ ਹੈ ਸਪੈਸ਼ਲ ਹੈ ਸ੍ਰੇਸ਼ਟ ਰਸ ਹੈ ਜਿਹੜੀ ਚੀਜ਼ ਸੰਸਾਰ ਅੰਦਰ ਸਭ ਤੋਂ ਚੰਗੀ ਲੱਗੇ ਉਹਨੂੰ ਅਸੀਂ ਮਿੱਠਾ ਆਖ ਦਿੰਦੇ ਹਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਆਖ ਦਿੱਤਾ ਮਿੱਠਾ ਸੋ ਜੋ ਭਾਂਦਾ ਇਸੇ ਲਈ ਜਿੰਨੀਆਂ ਸ੍ਰੇਸ਼ਟ ਗੱਲਾਂ ਸੰਸਾਰ ਦੀਆਂ ਮਿੱਠੀਆਂ ਹੋ ਗਈਆਂ ਸ਼ਬਦ ਵੀ ਮਿੱਠਾ ਹੈ ਬਾਣੀ ਵੀ ਮਿੱਠੀ ਹੈ ਉਹਨੇ ਬਾਣੀ ਵਿੱਚ ਆਖ ਦਿੱਤਾ ਸ਼ਬਦ ਮਿੱਠਾ ਮਨੇ ਲੱਗਦਾ ਇਹ ਵੀ ਆਖ ਦਿੱਤਾ ਸਾਚੀ ਬਾਣੀ ਮਿੱਠੀ ਅੰਮ੍ਰਿਤਾ ਹਰੇ ਮਿੱਠ ਬੋਲਦਾ ਜੀ ਹਰ ਸੱਜਣ ਸਵਾਮੀ ਮੇਰਾ ਗੁਸਾਈ ਮਹਿੰਦਾ ਇੱਛਦਾ ਆਮ ਆਬੇ ਥਾਵੋਂ ਮਿੱਠਾ ਅੰਮ੍ਰਿਤ ਮਿੱਠਾ ਕੜਾ ਪ੍ਰਸ਼ਾਦ ਮਿੱਠਾ ਨਾਮ ਮਿੱਠਾ ਮਨੇ ਲੱਗਦਾ ਹਰ ਚੀਜ਼ ਮਿੱਠੀ ਜਿਹੜੀ ਚੀਜ਼ ਸ੍ਰੇਸ਼ਟ ਹੈ ਉਹ ਮਿੱਠੀ ਹੈ ਹਰ ਚੀਜ਼ ਮਿੱਠੀ ਹੈ ਕਹਿਣ ਲੱਗੇ ਇਸੇ ਲਈ ਇੱਕ ਖਿਆਲ ਕਰਿਓ ਜੀਵਨ ਦੇ ਕਹਿਣ ਬੋਲਣ ਕਹਿਣ ਤੋਂ ਭਾਵ ਬੋਲਣਾ ਬੋਲਣ ਤੇ ਸੁਣਨ ਵਿੱਚੋਂ ਮੰਨਣ ਸਭ ਤੋਂ ਸ੍ਰੇਸ਼ਟ ਹੈ ਹਾਲਾਂਕਿ ਬੋਲਦਾ ਰੱਬ ਹੈ ਬੋਲਦਾ ਰੱਬ ਹੈ ਮੰਨਦਾ ਭਗਤ ਹੈ ਮੰਨਣ ਦੀ ਅਵਸਥਾ ਤੱਕ ਭਗਤ ਜਾਂਦਾ ਪਰ ਉਹ ਸ੍ਰੇਸ਼ਟ ਇਸ ਤਰ੍ਹਾਂ ਹੈ ਕਿ ਬੋਲਣ ਵਾਲੇ ਨੂੰ ਵੀ ਮੰਨਣ ਵਾਲੇ ਦੇ ਸਾਹਮਣੇ ਝੁਕਣਾ ਪੈਂਦਾ ਤੇ ਉਹ ਆਖਦਾ ਹੈ ਮੇਰੀ ਬਾਂਧੀ ਭਗਤ ਛੁਡਾਵੇ ਬਾਂਧੇ ਭਗਤ ਨਾ ਛੁੱਟੇ ਮੰਨਣਾ ਇੰਨਾ ਸ੍ਰੇਸ਼ਟ ਤੇ ਗੁਰੂ ਨੇ ਆਖ ਦਿੱਤਾ ਸਭ ਰਸ ਮਿੱਠੇ ਮੰਨੀਏ ਕਿਉਂਕਿ ਮਿੱਠਾ ਰਸ ਜਿਹੜਾ ਹੈ ਉਹ ਸ੍ਰੇਸ਼ਟ ਹੈ ਇਸ ਲਈ ਜਿਹੜਾ ਮੰਨਣਾ ਹੈ ਨਾ ਇਹ ਸਭ ਤੋਂ ਸ੍ਰੇਸ਼ਟ ਹੈ ਇੱਕ ਐਗਜ਼ਾਮਪਲ ਦੇ ਤੇ ਸੁਣਨਾ ਕੀ ਹੈ ਸਾਲੂ ਨੇ ਤੁਸੀਂ ਥਾਲੀ ਵਿੱਚ ਕਦੀ ਦੇਖੋ ਦੂਜੇ ਨੰਬਰ ਤੇ ਲੂਣੇ ਪਦਾਰਥ ਸਬਜ਼ੀਆਂ ਭਾਜੀਆਂ ਸਾਗ ਦਾਲਾਂ ਗਿਣਤੀ ਵਿੱਚ ਜ਼ਿਆਦਾ ਹੁੰਦੀਆਂ ਨੇ ਕੁਆਂਟਿਟੀ ਵਿੱਚ ਵੀ ਜ਼ਿਆਦਾ ਹੁੰਦੀਆਂ ਨੇ ਗਿਣਤੀ ਵਿੱਚ ਵੀ ਜ਼ਿਆਦਾ ਕਈ ਕੌਲੀਆਂ ਭਰੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਕੌਲੀਆਂ ਭਰੀਆਂ ਹੋਈਆਂ ਨੇ ਕਟੋਰੀਆਂ ਭਰ ਭਰ ਰੱਖੀਆਂ ਹੋਈਆਂ ਵੱਖਰੇ ਵੱਖਰੇ ਸਬਜ਼ੀਆਂ ਦਾਲਾਂ ਦੀਆਂ ਭਾਜੀਆਂ ਗਿਣਤੀ ਵਿੱਚ ਵੀ ਜ਼ਿਆਦਾ ਨੇ ਕੁਆਂਟਿਟੀ ਵਿੱਚ ਵੀ ਜ਼ਿਆਦਾ ਨੇ ਸੁਣਨਾ ਕਹਿੰਦੇ ਨੇ ਅਸਲੀ ਗਿਣਤੀ ਵਿੱਚ ਜ਼ਿਆਦਾ ਹੋਣਾ ਚਾਹੀਦਾ ਗਿਣਤੀ ਵਿੱਚ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਸੁਣਨਾ ਹੀ ਮੰਨਣ ਵਿੱਚ ਜਾਣਾ ਹੈ ਸ੍ਰੇਸ਼ਟ ਵੀ ਉਸ ਤੇ ਨਹੀਂ ਬਣਾਉਣਾ ਸੁਣਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ ਕਹਿਣ ਲੱਗੇ ਖੱਟ ਤੁਰਸ਼ੀ ਮੁੱਖ ਬੋਲਣਾ ਜਿਹੜਾ ਮੂੰਹ ਬੋਲਣਾ ਇਹ ਚਟਨੀ ਵਾਂਗੂ ਹੈ ਖੱਟ ਤੁਰਸ਼ੀ ਕਹਿੰਦੇ ਚਟਨੀ ਅਚਾਰ ਬੜਾ ਹੁੰਦਾ ਖੱਟ ਤੁਰਸ਼ੀ ਮੁੱਖ ਬੋਲਣਾ ਉਹ ਭਰਿਆ ਗੁਰੂ ਬਚਨ ਇੱਕ ਕਰੇ ਤੇ ਸੁਣਨ ਵਾਲੇ ਹਜ਼ਾਰਾਂ ਹੀ ਸੁਣ ਕੇ ਮੰਨ ਵੀ ਲੈਣ ਇੱਕ ਬਚਨ ਵੀ ਸਾਰੀ ਥਾਲੀ ਵਿੱਚ ਇੱਕ ਮਹਾਨ ਹੈ ਤਿੰਨਾਂ ਤੀਆਂ ਦੀ ਵੱਖਰੀ ਵੱਖਰੀ ਗਿਣਤੀ ਕਰ ਬੋਲਣ ਦੀ ਮਿੰਤੀ ਵੱਲ ਨਾ ਵੇਖ ਬੋਲਣ ਦੀ ਗਿਣਤੀ ਵੱਲ ਨਾ ਵੇਖ ਤੂੰ ਤੇ ਬਾਣੀਆਂ ਦੀ ਗਿਣਤੀ ਵਿੱਚ ਪੈ ਗਿਆ ਸੁਣਨ ਤੇ ਮੰਨਣ ਦੀ ਗਿਣਤੀ ਵੱਲ ਜਾ ਇੱਕ ਬਚਨ ਵਿੱਚ ਉਹ ਤਾਕਤ ਹੈ ਜਿਵੇਂ ਜਿੰਨੀਆਂ ਮਰਜ਼ੀ ਸਬਜ਼ੀਆਂ ਹੋਣ ਅਚਾਰ ਚਟਨੀ ਵਿੱਚ ਇਹ ਸ਼ਕਤੀ ਹੈ ਉਹ ਸਾਰਿਆਂ ਦਾ ਰਸ ਲੁਕਾ ਦਿੰਦੀ ਹੈ ਕਦੀ ਵੇਖ ਸਾਰਿਆਂ ਦੇ ਰਸਤੇ ਹਾਵੀ ਹੋ ਜਾਂਦੇ ਗੁਰੂ ਨੇ ਤਿੰਨ ਲਫ਼ਜ਼ਾਂ ਨੂੰ ਕਰਕੇ ਸਾਰਾ ਕੁਝ ਸਮਝ ਦਿੱਤਾ ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ ਖੱਟ ਤੁਰਸ਼ੀ ਮੁੱਖ ਬੋਲਣਾ ਸੁਣਨ ਵਾਲੇ ਜ਼ਿਆਦਾ ਹੋਣ ਕਹਿਣ ਵਾਲਾ ਇੱਕ ਹੋਵੇ ਹੁਣ ਆਪਾਂ ਉਸ ਪਾਸੇ
ਰੱਬ ਕਹਿ ਰਿਹਾ, ਕਹਿੰਦਾ ਉਹ ਹੈ ਜਿਹਨੇ ਹੁਕਮ ਕਰਨਾ ਹੋਵੇ ਕਹਿਣਾ ਉਹਨੇ, ਉਹ ਬੋਲਣ ਵਾਲਾ ਜਿਹੜਾ ਹੁਕਮ ਕਰੇ, ਜਿਹੜਾ ਮੰਨਣ ਵਾਲਾ ਉਹਨੇ ਸੁਣਨਾ ਨਾ, ਤੇ ਜਿਹਨੇ ਮੰਨਣਾ ਉਹਨੇ ਪਹਿਲਾਂ ਸੁਣਨਾ, ਤੇ ਜਿਹਨੇ ਸੁਣਨਾ ਉਹਨੇ ਹੀ ਮੰਨਣਾ। ਕਹਿਣ ਵਾਲਾ ਇੱਕ ਹੈ, ਇਸੇ ਲਈ ਕਹਿਣ ਵਾਲੇ ਨੂੰ ਹੁਕਮੀ ਵੀ ਆਖਦੇ ਨੇ, ਕਹਿਣ ਵਾਲੇ ਨੂੰ ਗੁਰੂ ਵੀ ਆਖਦੇ ਨੇ। ਉਹ ਸੁਣਨਾ ਪੈਂਦਾ, ਸਿੱਖਿਆ। ਹੁਣ ਪਿਛਲੀਆਂ ਪੌੜੀਆਂ ਵਿੱਚ ਗੱਲ ਹੁਕਮੀ ਦੀ ਚੱਲ ਰਹੀ ਹੈ, ਤੇ ਹੁਕਮੀ ਉਹ ਹੁੰਦਾ ਜਿਹੜਾ ਹੁਕਮ ਕਹਿੰਦਾ, ਹੁਕਮ ਸੁਣਦਾ ਨਹੀਂ, ਸੁਣਾਉਂਦਾ ਦੂਜੇ ਨੂੰ। ਇਸੇ ਲਈ ਗੱਲ ਹੁਕਮੀ ਦੀ ਤੇ ਸਿੱਖਿਆ ਦੀ ਚੱਲੀ ਪਹਿਲੀਆਂ ਪੌੜੀਆਂ ਵਿੱਚ। ਜਦੋਂ ਗੱਲ ਆਈ ਪਹਿਲੀ

ਵਿਅਕਤੀ ਜਿਸ ਹੁਕਮ ਨਾਲ ਹੁਕਮੀ ਸਾਰੇ ਸੰਸਾਰ ਦਾ ਨਿਜ਼ਾਮ ਚਲਾ ਰਿਹਾ ਉਹਨੂੰ ਬੁੱਝਣਾ ਤੇ ਆਪੇ ਤੇਰੇ ਕੋਲੋਂ ਬੁੱਝਿਆ ਨਹੀਂ ਜਾਣਾ ਗੁਰੂ ਦੀ ਸਿੱਖਿਆ ਨਾਲ ਬੁੱਝਣਾ ਇਸ ਲਈ ਦੋ ਗੱਲਾਂ ਖਿਆਲ ਕਰੇ ਹੁਕਮ ਸੁਣਨਾ ਤੇ ਉਪਦੇਸ਼ ਸੁਣਨਾ ਤੈਨੂੰ ਪ੍ਰਭੂ ਦਾ ਹੁਕਮ ਵੀ ਸੁਣਨਾ ਪਏਗਾ ਜੇ ਸੁਣੇ ਕਾਢੀ ਮੰਨ ਨਹੀਂ ਸਕੇਗਾ ਤੂੰ ਸਰੋਤਿਆ ਮਿੱਟਾ ਬਣ ਤੇ ਤੈਨੂੰ ਗੁਰੂ ਦੀ ਸਿੱਖਿਆ ਵੀ ਸੁਣਨੀ ਪਏਗੀ ਇਸ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਪਰ ਸੁਣੀ ਪੜੀ ਸਿੱਖ ਸੁਣਨੀ ਜਾਂ ਹੁਕਮ ਸੁਣਨਾ ਜਿਹਨੇ ਹੁਕਮ ਸੁਣਿਆ ਨਹੀਂ ਉਹਦੇ ਮੰਨਣ ਦਾ ਵੀ ਕੋਈ ਚਾਂਸ ਨਹੀਂ ਬਲਕਿ ਇੱਕ ਖਿਆਲ ਕਰਿਓ ਮੁੱਢਲੇ ਰੂਪ ਵਿੱਚ ਦੋ ਕੈਟਾਗਰੀਜ ਨੇ ਇੱਕ ਕਹਿ ਰਿਹਾ ਦੂਜਾ ਸੁਣ ਰਿਹਾ ਸੁਣਨ ਵਾਲਾ ਵੀ ਅੱਗੇ ਮੰਨਣ ਵਿੱਚ ਆਇਆ ਨਾ ਰਾਈਨਾ ਦੋ ਹੀ ਨੇ ਇੱਕ ਕਹਿਣ ਵਾਲੇ ਦੀ ਇੱਕ ਸੁਣਨ ਵਾਲੇ ਦੀ ਜਿਹਨੂੰ ਤੁਸੀਂ ਹੁਕਮ ਵਿੱਚ ਜੀਵਨ ਗੁਜ਼ਾਰਦਾ ਵੇਖੋ ਸਮਝ ਲਿਓ ਵੀ ਇਹ ਸਰੋਤਾ ਹੈ ਲੋ ਇੱਥੇ ਰੁਕਣਾ ਚਾਹੀਦਾ ਉਹ ਸੁਣ ਦੀ ਕੈਟਾਗਰੀ ਵਿੱਚ ਖੜਾ ਉੱਥੋਂ ਹੀ ਮੰਨਣ ਵਿੱਚ ਆਇਆ ਤੇ ਜਿਹੜਾ ਹੁਕਮ ਵਿੱਚ ਹੀ ਨਹੀਂ ਜਿਹੜਾ ਜੀਵਨ ਹੁਕਮ ਵਿੱਚ ਨਹੀਂ ਗੁਜ਼ਾਰ ਰਿਹਾ ਜਿਹਦਾ ਜੀਵਨ ਨਾਲ ਹੁਕਮ ਸੰਬੰਧਿਤ ਹੀ ਨਹੀਂ ਹੋਇਆ ਜਿਹਨੇ ਰੱਬ ਦੇ ਹੁਕਮ ਨੂੰ ਸਮਝਿਆ ਹੀ ਨਹੀਂ ਸਮਝ ਲਓ ਇਹ ਸਰੋਤਾ ਵੀ ਨਹੀਂ ਇਹਨੇ ਸੁਣੇ ਮੈਂ ਕੱਲ ਅਰਜ਼ ਕੀਤੀ ਸੀ ਕਿ ਗੁਰੂ ਦਿਨ ਰਾਤ ਦੋਨੋਂ ਵਕਤ ਹੁਕਮਨਾਮੇ ਜਾਰੀ ਕਰੀ ਜਾਂਦਾ ਅਸੀਂ ਨਹੀਂ ਮੰਨਦੇ ਸਾਡੇ ਤੇ ਕੋਈ ਦਿਨ ਰਾਤ ਹੁਕਮਨਾਮੇ ਜਾਰੀ ਕਰੀ ਕਿਉਂਕਿ ਸਾਡੇ ਮੰਨਣ ਵਿੱਚ ਨਹੀਂ ਆ ਰਿਹਾ ਅਸੀਂ ਇਹਦੇ ਲਈ ਮਨਨ ਤੋਂ ਇੱਕ ਬਲਵਾਨ ਸ਼ਕਤੀ ਬਲਵਾਨ ਫੈਸਲਾ ਨਹੀਂ ਕਰ ਰਹੇ ਕਿ ਅਸੀਂ ਰੱਬ ਦਾ ਹੁਕਮ ਜਿਹੜਾ ਹੈ ਉਹਨੂੰ ਜੀਵਨ ਵਿੱਚ ਧਾਰਨ ਕਰਨਾ ਮੰਨਣਾ ਜਿਹੜਾ ਮੰਨ ਰਿਹਾ ਜਿਹੜਾ ਹੁਕਮ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਿਹਾ ਸਮਝ ਲਓ ਇਹ ਸਰੋਤਾ ਹੈ ਕਿਉਂਕਿ ਉਹਨੇ ਸੁਣਿਆ ਧਿਆਨ ਨਾਲ ਸੁਣਿਆ ਤਾਂ ਹੀ ਬੁੱਝਿਆ ਜੇ ਸੁਣਿਆ ਤਾਂ ਹੀ ਮੰਨਿਆ ਇਸ ਲਈ ਉਹ ਸਰੋਤਾ ਇੱਕ ਐਸੀ ਕੈਟਾਗਰੀ ਹੈ ਇੱਕ ਐਸੀ ਲਾਈਨ ਹੈ ਜਿਹੜਾ ਕਹਿਣ ਵਾਲੇ ਨਾਲ ਸਿੱਧਾ ਸੰਬੰਧ ਰੱਖਦੀ ਹੈ ਮੰਨਣ ਵਾਲੀ ਉਸੇ ਵਿੱਚੋਂ ਪੈਦਾ ਹੁੰਦੀ ਗੁਰੂ ਨੇ ਆਖਿਆ ਕਹਿਣ ਲੱਗੇ ਭਲੇ ਆ ਜਿੰਨਾ ਕੁਝ ਤੂੰ ਸੰਸਾਰ ਵਿੱਚ ਦੇਖ ਰਿਹਾ ਹੈ ਨਾ ਇਹ ਉਸ ਹੁਕਮੀ ਜਿਹੜਾ ਇੱਕ ਹੈ ਜਿਹੜਾ ਹੁਕਮੀ ਇੱਕ ਹੈ ਉਹਦੇ ਹੁਕਮ ਨੂੰ ਸੁਣਨ ਵਾਲੇ ਹੀ ਉਹਦੇ ਹੁਕਮ ਵਿੱਚ ਨੇ ਜਿੰਨਾ ਸੁਣਿਆ ਨਾ ਹੋਵੇ ਮੰਨਿਆ ਨਾ ਹੋਵੇ ਉਹਦੇ ਹੁਕਮ ਵਿੱਚ ਨਹੀਂ ਹੋ ਸਕਦਾ ਜਿਹਨੂੰ ਤੂੰ ਹੁਕਮ ਵਿੱਚ ਦੇਖ ਰਿਹਾ ਉਹ ਸਮਝ ਲੈ ਕਿ ਇਹ ਅਸਲ ਸੁਣਨ ਵਾਲਾ ਹੁਣ ਮਸਲਾ ਆ ਗਿਆ ਉਹਦੇ ਹੁਕਮ ਵਿੱਚ ਕੌਣ ਹੈ ਲੋ ਆਹ ਗਿਣਤੀ ਇੱਥੋਂ ਸ਼ੁਰੂ ਹੁੰਦੀ ਕਿਉਂਕਿ ਨਿਰੀ ਮਨੁੱਖ ਦੀ ਗੱਲ ਤਾਂ ਹੈ ਨਹੀਂ ਵੀ ਅਸੀਂ ਸੁਣ ਰਹੇ ਹਾਂ ਅਸੀਂ ਸਮਝ ਰਹੇ ਹਾਂ ਮਨੁੱਖ ਹੀ ਸੁਣ ਸਕਦਾ ਇਸ ਗੱਲ ਨਿਰੀ ਮਨੁੱਖ ਦੀ ਨਹੀਂ ਪਹਿਲੀ ਤੁੱਕ ਹੈ ਸੁਣਿਆ ਸਿੱਧ ਪੀਰ ਸੁਰਨਾਥ ਚਲੋ ਮਨੁੱਖ ਨੇ ਜੀਵ ਨੇ ਅਗਲੀ ਤੁੱਕ ਹੈ ਸੁਣਿਆ ਧਰਤ ਵਾਲਾ ਆਕਾਸ਼ ਧਰਤੀ ਆਕਾਸ਼ ਤੇ ਧਰਤੀ ਦਾ ਪਹਾੜ ਸੁੱਕਣ ਵਾਲਾ ਧਵਲ ਅਸੀਂ ਧਵਲ ਦਾ ਸੁਣੀਆਂ ਸੁਣਾਈਆਂ ਸਾਖੀਆਂ ਮੁਤਾਬਕ ਇਹ ਹੋ ਗਿਆ ਵੀ ਜਿਵੇਂ ਕੋਈ ਬਲਬ ਹੈ ਉਹ ਥੱਲੇ ਆਪਣੇ ਸਿੰਘਾਂ ਤੇ ਧਰਤੀ ਨੂੰ ਉਠਾਈ ਬੈਠੀ ਗੁਰੂ ਨੇ ਕੁਸਚਨ ਵੀ ਕਰ ਦਿੱਤਾ ਅੱਗੇ ਜਾ ਕੇ ਆਏਗਾ ਧਰਤੀ ਹੋਰ ਪਰ ਇਸਦੇ ਪਾਸ ਲੈ ਕਮਨ ਜੋ ਹੁਣ ਤਾਂ ਬਲਕਿ ਹੈ ਸਫੈਦੀ ਨਿਰਮਲਤਾ ਧੌਲ ਲਫ਼ਜ਼ ਤੋਂ ਹੀ ਧਵਲ ਬਣਿਆ ਇਸੇ ਲਈ ਬਾਣੀ ਵਿੱਚ ਧੌਲ ਲਫ਼ਜ਼ ਵੀ ਆਇਆ ਧੌਲ ਧਰਮ ਦਾ ਆਇਆ ਕਪੂਰ ਕਿਉਂਕਿ ਧੌਲ ਦਾ ਅਰਥ ਹੁੰਦਾ ਸਫੈਦ ਨਿਰਮਲ ਆ ਜਦੋਂ ਸਾਡੇ ਵਾਲ ਚਿੱਟੇ ਆ ਜਾਂਦੇ ਨੇ ਨਾ ਸਫੈਦ ਅਸੀਂ ਕੀ ਕਹਿੰਦੇ ਹਾਂ ਧੌਲੇ ਆ ਗਏ ਬੋਲੀ ਸ੍ਰੀ ਗੁਰੂ ਸਾਹਿਬ ਤੋਂ ਵਰਤੀ ਗਈ ਬੋਲੀ ਨੂੰ ਵੀ ਨਾਲ ਨਾਲ ਸੀ ਸਾਨੂੰ ਤਾਂ ਕਿ ਬਾਣੀ ਦੀ ਸਮਝ ਆ ਗਈ ਕਹਿੰਦੇ ਧੌਲੇ ਆ ਗਏ ਚਿੱਟੇ ਆ ਗਏ ਧੌਲੇ ਦਾ ਅਰਥ ਹੈ ਚਿੱਟਾ ਨਿਰਮਲ
ਫਿਰ ਜਿਹੜਾ ਇਸ ਧਰਤੀ ਅਸਮਾਨ ਨੂੰ ਝੱਲੀ ਬੈਠਾ ਹੈ ਉਹ ਹੈ ਨਿਰਮਲ, ਤੇ ਉਹ ਕੌਣ ਹੈ? ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ, ਇੱਕ ਹਰ ਨਿਰਮਲ ਜਾਂ ਕੰਤ ਨਾ ਪਾ ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਂ ਕੰਤ ਨਾ ਪਾ, ਉਹ ਤਾਂ ਹੋਲੇ ਉਹ ਸਫੈਦ ਹੈ, ਉਹ ਨਿਰਮਲ ਹੈ, ਉਹ ਬੇਦਾਗ ਹੈ, ਉਹ ਨੇਕਲੰਕ ਹੈ, ਇਸ ਲਈ ਉਹ ਤਾਂ ਹੋਲੇ ਸਫੈਦੀ ਹੈ, ਕਾਲਖ ਨਹੀਂ। ਜਿੰਨਾ ਪਾਪ ਹੈ ਉਹ ਕਾਲਖ ਹੈ, ਜਿੰਨਾ ਪਾਪ ਹੈ ਉਹ ਅੰਜਨ ਹੈ, ਜਿਹੜਾ ਪਾਪ ਨਹੀਂ ਕੇਵਲ ਸੁੱਖ ਹੈ, ਕੇਵਲ ਨਿਰਮਲਤਾ ਹੈ, ਉਹ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ। ਇਸ ਲਈ ਧੌਲ ਦਾ ਅਰਥ ਗੁਰਮਤ ਜਿਹੜੀ ਹੈ ਉਹ ਬਲਦ ਨਹੀਂ ਕਰਦਾ, ਮੈਂ ਗੱਲ ਕਰ ਰਿਹਾ ਸਰ। ਹੁਣ ਇੱਥੇ ਧੌਲ ਦਾ ਲਫ਼ਜ਼ ਆ ਗਿਆ, ਪਤਾਲ ਦਾ ਆ ਗਿਆ, ਧਰਤੀ ਦਾ ਆ ਗਿਆ, ਆਕਾਸ਼ ਦਾ ਆ ਗਿਆ, ਇੱਥੇ ਵੀ ਨਾਲ ਸੁਣਿਆ, ਕਿਉਂਕਿ ਸੁਣਿਆ ਲਫ਼ਜ਼ ਜਿਹੜਾ ਹੈ ਹੁਕਮ ਵਿੱਚ ਰਹਿਣ ਦਾ ਪ੍ਰਤੀਕ ਹੈ। ਜਿਹਨੇ ਸੁਣਿਆ ਹੁਕਮ ਉਸੇ ਨੇ ਮੰਨਿਆ, ਉਹੀ ਹੁਕਮ ਵਿੱਚ ਹੈ। ਜਿਹਨੂੰ ਵੀ ਸੰਸਾਰ ਅੰਦਰ ਵੇਖੋ ਨਾ ਕੋਈ ਗੁਰਮਤ ਦੇ ਅਨੁਸਾਰ ਚੱਲ ਰਿਹਾ, ਸਮਝ ਲਓ ਇਹਨੇ ਗੁਰਮਤ ਸੁਣੀ ਹੈ, ਸੁਣਨ ਤੋਂ ਹੀ ਮੰਨਣ ਤੱਕ ਹੈ। ਜਿਹਨੇ ਗੁਰੂ ਦਾ ਬਚਨ ਸੁਣਿਆ ਹੀ ਨਹੀਂ ਉਹਨੇ ਮੰਨਣਾ ਕੀ ਹੈ? ਉਹਦੇ ਕੋਲ ਗੁਰੂ ਦੇ ਬਚਨ ਦਾ ਆਸ਼ਾ ਜੀਵਨ ਵਿੱਚ ਨਹੀਂ ਹੋਵੇਗਾ। ਹੁਣ ਆਪਾਂ ਵੇਖੀਏ ਉਹ ਗਿਣਤੀ ਜਿਹੜੀ ਧਰਤੀ ਦੀ ਆਕਾਸ਼ ਦੀ ਹੈ, ਜਿਹੜੀ ਦੀਪ ਲੋਕ ਪਤਾਲ ਦੀ ਹੈ, ਉਹ ਵੀ ਸੁਣਿਆ ਵਿੱਚ ਆ ਜਾਏਗੀ ਜਦੋਂ ਅਸੀਂ ਇੱਥੇ ਰੁਕ ਕੇ ਖਲੋਤੇ ਦੇਖਾਂਗੇ। ਜਿਹੜਾ ਉਹਦੇ ਹੁਕਮ ਵਿੱਚ ਹੈ ਸਮਝ ਲਓ ਸੁਣਿਆ ਵਿੱਚ, ਤਾਂ ਕਿ ਹੁਕਮ ਲਾਗੂ ਹੋ ਜਾਏ। ਹੁਣ ਗੁਰੂ ਆਖ ਰਹੇ ਨੇ ਉਹਦੇ ਹੁਕਮ ਵਿੱਚ ਕੌਣ

ਤੈਨੂੰ ਕਿਸੇ ਸਿੱਧ ਪੀਰ ਸੁਰਨਾਥ ਜਿੰਨ ਦੀ ਆਪਣੀ ਮਰਿਆਦਾ ਹੋਵੇ ਉਹਨੂੰ ਪਛਾਣਨ ਦੀ ਲੋੜ ਨਹੀਂ ਪਏਗੀ। ਤੈਨੂੰ ਪਤਾ ਲੱਗ ਜਾਏਗਾ ਸਿੱਧ ਕੌਣ ਹੈ, ਪੀਰ ਕੌਣ ਹੈ, ਸੁਰਨਾਥ ਕੌਣ ਹੈ, ਸੁਰ ਕੌਣ ਹੈ, ਨਾਥ ਕੌਣ ਹੈ। ਇਹ ਵੀ ਨਹੀਂ ਉਹ ਕਹਿੰਦੇ ਕਿ ਕਿਹੜੀ ਕੰਫਿਊਜ਼ ਹੋ ਜਾਂਦਾ ਜੇ ਮਨੁੱਖ ਇਹ ਸਮਝਣ ਲੱਗ ਪਿਆ ਜਿੰਨੇ ਨਾਥ ਨੇ ਜਿੰਨੇ ਜੋਗੀ ਨੇ ਇਹ ਵੀ ਸੁਣ ਕੇ ਹੀ ਉਹਦਾ ਹੁਕਮ ਬਣੇ ਨੇ, ਫਿਰ ਫਿਰ ਫਿਰ ਵਿਰੋਧੀ ਕੋਈ ਨਾ ਦੇ, ਫਿਰ ਵੱਖਰਾ ਬਣ ਗਿਆ ਗੁਰੂ ਇਹ ਕਿਉਂ ਆਖੇ ਮੈਨੂੰ ਤੇਰਾ ਜੋਗ ਜੋਗ ਮਤ ਅਸਤ ਨੂੰ ਇਹ ਅਸਰ ਨਹੀਂ ਕਹਿਣ ਲੱਗੇ। ਜਿਹੜਾ ਰੱਬੀ ਹੁਕਮ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਸੁਣ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਕਿਸੇ ਦੀ ਕੀ ਹੁੰਦਾ, ਉਹ ਕਿਸੇ ਦਿਖਾਵੇ ਦੀ ਰਿੱਧ ਸਿੱਧੀ ਦੇ ਪਿੱਛੇ ਨਹੀਂ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਦੇਵਤਾ ਕੌਣ ਹੁੰਦਾ। ਕਿਸੇ ਮੰਦਿਰ ਵਿੱਚ ਬੈਠੇ ਦੇਵਤੇ ਦੀ ਪੂਜਾ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਨਾਥ ਕੀ ਹੁੰਦਾ। ਉਹ ਕਿਸੇ ਕੰਨ ਵਿੱਚ ਮੁੰਦਰਾ ਪਾਉਣ ਵਾਲੇ ਨੂੰ ਨਾਥ ਨਹੀਂ ਸਮਝਦਾ, ਉਹ ਕਹਿੰਦਾ ਆਪ ਨਾਥ, ਨਾਥ ਨਹੀਂ ਸਮਝਦਾ, ਪਛਾਣਦੇ ਹਨ ਇਹਦੇ ਉਲਟ ਅਰਥ ਇਹ ਵੀ ਨਹੀਂ ਲੈ ਲੈਣੇ ਕਿ ਜੋ ਕੁਝ ਯੋਗੀ ਚਿਸ਼ਤ ਦਾ ਪੀਰਾਂ ਪਤਾਲਾਂ ਆਕਾਸ਼ਾਂ ਦਾ ਜ਼ਿਕਰ ਆਇਆ ਉਹਦਾ ਮਤਲਬ ਇਹ ਹੈ ਕਿ ਉਹ ਸਾਰਿਆਂ ਨੂੰ ਮਾਨਤਾ ਮਿਲ ਗਈ, ਸਾਰੇ ਹੁਕਮ ਦੀ ਕੈਟਾਗਰੀ ਵਿੱਚ ਆ ਗਏ। ਇੱਥੇ ਵੀ ਕੰਫਿਊਜ਼ਨ ਹੋ ਗਿਆ। ਗੁਰੂ ਕਹਿੰਦੇ ਨੇ ਭਲਿਆ ਜੇ ਤੂੰ ਗੁਰੂ ਹੁਕਮ ਨੂੰ ਪਛਾਣ ਲੈ, ਜੇ ਤੂੰ ਰੱਬੀ ਹੁਕਮ ਨੂੰ ਪਛਾਣ ਲੈ, ਜੇ ਤੂੰ ਗੁਰੂ ਸਿੱਖਿਆ ਨੂੰ ਪਛਾਣ ਲੈ, ਤੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਏ ਜਿਹੜੀਆਂ ਜਿਹੜੀਆਂ ਉਹਦੇ ਹੁਕਮ ਅਨੁਸਾਰ ਅਨੁਕੂਲ ਚੱਲ ਰਹੀਆਂ ਨੇ ਉਹ ਸਮਝ ਲੈ ਸਰੋਤੇ ਨੂੰ, ਗੁਰੂ ਹੁਕਮ ਦੇ, ਗੁਰੂ ਸਿੱਖਿਆ ਦੇ ਕੇ ਪ੍ਰਭੂ।

ਕਿਹੜਾ ਤੇਰਾ ਹੁਕਮ ਪਛਾਣ ਲੈਂਦਾ। ਉਹ ਕਿਸੇ ਕਾਲ ਭਾਵ ਕਿਸੇ ਸਮੇਂ ਦੇ ਬੋਝ ਨੂੰ ਦਿਮਾਗ ਵਿੱਚ ਨਹੀਂ ਲੈ ਬੈਠਾ। ਹੁਣ ਮੇਰਾ ਅਗਲਾ ਸਮਾਂ ਕਿਹੋ ਜਿਹਾ ਹੈ, ਮੇਰਾ ਭਵਿੱਖ ਕੀ ਹੈ, ਉਹ ਸਮਝਦਾ ਜੋ ਕੁਝ ਹੋਇਆ ਉਹ ਵੀ ਤੇਰੇ ਹੁਕਮ ਵਿੱਚ ਹੋਇਆ, ਕਿਉਂਕਿ ਆਪਣੇ ਆਪ ਨੂੰ ਹੁਕਮ ਵਿੱਚ ਢਾਲ ਲੈਂਦਾ। ਚੁਕਾਏ ਸੀ ਜੋ ਤੂੰ ਕਰੇ ਕਰਾਵੇਂ ਸਵਾਮੀ, ਜਨ ਕਹੋ ਪ੍ਰਭ ਆਪਣੇ ਕਤਾਨ ਉਹਦੇ ਹੁਕਮ ਵਿੱਚ ਅਸਾਂ ਜ਼ੋਰ ਨਾਹੀਂ ਜੇ ਕਿਸ ਕਰ ਹਮਸਾ ਹਰ ਜੀਓ ਸਭ ਕੋ ਤੇਰੇ ਵਾਸਤੇ ਅਸਾਂ ਜ਼ੋਰ ਨਾਹੀਂ ਜੇ ਕਿਸ ਕਰ ਹਮਸਾ ਕੇ ਅਸੀਂ ਕੁਛ ਨਹੀਂ ਕਰ ਸਕਦੇ। ਜੇ ਮੈਨੂੰ ਕੁਛ ਮਿਲਿਆ ਤਾਂ ਵੀ ਤੇਰੀ ਰਜ਼ਾ ਰਹਿਮਤ ਅਨੁਸਾਰ ਮੈਂ ਇੱਕ ਵਾਰ ਕੀਤੀ ਸੀ ਸਿੱਖੀ ਕੀ ਹੈ ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਇਹ ਦਰਿਆ ਦੀ ਚਾਲ ਦਰਿਆ ਦੀ ਵਹਿਣ ਦੀ ਸੁਰੱਖਿਅਤਾ ਇੱਕ ਗੱਲ ਵਿੱਚ ਹੈ ਕਿ ਉਹਦੇ ਦੋਨੋਂ ਕਿਨਾਰੇ ਸੁਰੱਖਿਅਤ ਰਹਿਣ, ਟੁੱਟਣ ਨਾ। ਦੋਵਾਂ ਵਿੱਚੋਂ ਇੱਕ ਕਿਨਾਰਾ ਵੀ ਟੁੱਟ ਜਾਏ ਦਰਿਆ ਦਾ ਵਹਿਣ ਸੁਰੱਖਿਅਤ ਨਹੀਂ ਰਹਿੰਦਾ, ਹੜ ਬਣ ਜਾਂਦਾ, ਆਪਣੇ ਆਪ ਵੀ ਗਵਾ ਦਿੰਦਾ, ਮੰਜ਼ਿਲ ਨਹੀਂ ਮਿਲਦੀ, ਖਿਲਰ ਜਾਂਦਾ, ਤੇ ਜਿਹੜਾ ਉਹਦੇ ਲਪੇਟ ਵਿੱਚ ਆ ਜਾਂਦਾ ਉਹਨੂੰ ਵੀ ਉਜਾੜ ਦਿੰਦਾ, ਪਿੰਡਾਂ ਦੇ ਪਿੰਡ ਉਜਾੜ ਦਿੰਦਾ। ਗੱਲ ਸਿਰਫ ਇੰਨੀ ਹੁੰਦੀ ਹੈ ਵੀ ਦੋਵਾਂ ਵਿੱਚੋਂ ਇੱਕ ਕਿਨਾਰਾ ਟੁੱਟੇ। ਮੈਂ ਕੀਤੀ ਸੀ ਸਿੱਖ ਦਾ ਜੀਵਨ ਕੀ ਹੈ ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਸੁਰੱਖਿਅਤ ਹੈ ਪਰ ਤਾਂ ਜੇ ਉਹ ਦੋਨੋਂ ਕਿਨਾਰੇ ਸਾਬਤ ਰਹਿਣ। ਤੇ ਮੈਂ ਕੀਤੀ ਸੀ ਉਹ ਕਿਨਾਰੇ ਕੀ ਨੇ, ਰਜ਼ਾ ਤੇ ਰਹਿਮਤ, ਇਹ ਦੋ ਗੱਲਾਂ ਦਾ ਵਿਸ਼ਵਾਸ, ਰਹਿਮਤ ਤੇ ਰਜ਼ਾ, ਇਹਨੂੰ ਕਹਿੰਦੇ ਨੇ ਹੁਕਮ। ਇੱਕ ਹੁਕਮ ਹੈ ਜੇ ਬੁਝੇ, ਰਹਿਮਤ ਤੇ ਰਜ਼ਾ, ਜੇ ਕੁਛ ਮਿਲ ਜਾਏ, ਜੇ ਮੈਨੂੰ ਕੁਛ ਮਿਲ ਗਿਆ ਤਾਂ ਤੇਰੀ ਰਹਿਮਤ, ਜੇ ਕੁਛ ਚਲਾ ਗਿਆ ਤੇਰੀ ਰਜ਼ਾ, ਮੈਂ ਤਾਂ ਹੁਕਮ ਵਿੱਚ ਆ। ਜੇ ਉਹ ਤੁਮ ਰੱਖੋ ਤੇਰੇ ਹੀ ਰਹਿਣਾ, ਜੋ ਤੁਮ ਕਹੋ ਸੋਈ ਮੁਕਰਨਾ, ਜੇ ਦੇਖੋ ਤਾਂ ਤੁਮ ਬਸਣਾ, ਤਾਂ ਕਿ ਮੈਂ ਨਿਰਭਉ ਰਹਾਂ, ਤੂੰ ਮੇਰੇ ਕੋਲ ਹੈ, ਕਰਨ ਕਰਾਉਣ ਸਮਰੱਥ ਤੂੰ ਹੈ ਤੇ ਤੂੰ ਮੇਰੇ ਕੋਲ ਹੈ, ਮੈਨੂੰ ਕਿਸ ਗੱਲ ਦਾ ਫਿਕਰ ਹੈ, ਵਿਗਾਸ ਆਪੇ ਹੋ ਗਿਆ। ਜਦੋਂ ਕਿਸੇ ਨੂੰ ਫਿਕਰ ਚਿੰਤਾ ਹੀ ਕੋਈ ਨਾ ਰਹੇ ਵਿਗਾਸ ਆਪੇ ਹੋ ਗਿਆ। ਕਹਿਣ ਲੱਗੇ ਭਗਤ ਦੀ ਨਿਸ਼ਾਨੀ ਇਹੋ ਹੈ, ਉਹ ਸੁਨੇਹਾ ਦੀ ਅਸਲ ਕੈਟਾਗਰੀ ਖਲੁੱਟ ਹੈ, ਫਿਰ ਉਹ ਕਿਸੇ ਸਮੇਂ ਤੋਂ ਡਰਦਾ ਨਹੀਂ। ਸਮਾਂ ਰੋਜ਼ ਬਦਲ ਰਿਹਾ, ਤੂਫਾਨ ਆ ਰਹੇ ਨੇ, ਅੰਧੇਰੀਆਂ ਆ ਰਹੀਆਂ ਨੇ, ਜ਼ਲਜ਼ਲੇ ਆ ਰਹੇ ਨੇ, ਅਸਵੇਕ ਆ ਰਹੇ ਨੇ, ਵੱਡੇ ਵੱਡੇ ਪਰਬਤ ਢਹਿ ਰਹੇ ਨੇ। ਫਿਰ ਵਿਸ਼ਵਾਸੀ ਮਨਮਤ ਦੇ ਸਾਹਮਣੇ ਗੋਡੇ ਟੇਕ ਰਹੇ ਨੇ, ਪਰ ਜਿਹਦੇ ਕੋਲ ਰੱਬੀ ਹੁਕਮ ਦਾ ਪੱਲਾ ਹੈ ਨਾ, ਉਹ ਬਿਲਕੁਲ ਨਹੀਂ ਜਾਂਦਾ ਕਾਲ ਉਹਦੇ 'ਤੇ, ਕੋਈ ਵੀ ਸਮਾਂ ਉਹਦੇ 'ਤੇ ਅਸਰ ਅੰਦਾਜ਼ ਨਹੀਂ ਹੁੰਦਾ, ਉਹਦੇ 'ਤੇ ਭਾਰੂ ਨਹੀਂ ਹੁੰਦਾ, ਉਹਦੇ 'ਤੇ ਅਫੈਕਟ ਨਹੀਂ ਹੁੰਦਾ। ਸੁਣਿਆ ਹੋ ਨਾ ਸਕੇਗਾ, ਜਿਹਦੇ 'ਤੇ ਕੋਈ ਵੀ ਸਮਾਂ ਅਫੈਕਟਿਵ ਨਾ ਹੋਵੇ, ਪ੍ਰਭਾਵ ਨਾ ਬਦਲਦਾ, ਕੋਈ ਤੂਫਾਨ ਅੰਧੇਰੀ ਉਹਦੇ 'ਤੇ ਅਸਰ ਨਾ ਕਰੇ, ਉਹ ਵਿਗਾਸ ਵਿੱਚ ਰਹਿਣਾ, ਕਿਉਂ ਰਹਿਣਾ? ਇਸ ਲਈ ਕਿਉਂਕਿ ਉਹਨੇ ਉਹ ਸੁਨੇਹੇ ਦੀ ਲਾਈਨ ਅਖਤਿਆਰ ਕਰ ਲਈ, ਕਿਉਂਕਿ ਸੁਨੇਹਾ ਹੀ ਮੰਨਿਆ ਬਣਿਆ, ਉਹ ਹੁਕਮ ਵਿੱਚ ਆ ਗਿਆ, ਉਹ ਹੁਕਮ ਵਿੱਚ ਖੜਾ ਹੈ, ਇਸ ਲਈ ਉਹਨੂੰ ਡਰ ਲੱਗਦਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਇਸ ਲਈ ਕਹਿ ਦਿੱਤਾ, ਕਹਿਣ ਲੱਗੇ ਭਲਿਆ ਜਿਹੜਾ ਪਾਪ ਕਰਦਾ ਹੈ ਨਾ ਉਹ ਡਰਦਾ, ਸੋ ਡਰੇ ਜੋ ਪਾਪ ਕਮਾਉਂਦਾ, ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਵਿਗਸੇ ਉਹ ਵਿਗਸਦਾ, ਜਿਹੜਾ ਪਾਪ ਕਮਾਉਂਦਾ ਉਹ ਡਰਦਾ, ਤੇ ਜਿਹੜਾ ਪ੍ਰਭੂ ਦੇ ਹੁਕਮ ਵਿੱਚ ਆ ਗਿਆ ਉਹਦੇ ਪਾਪ ਖਤਮ ਹੋ ਗਏ। ਜਦੋਂ ਪਾਪ ਖਤਮ ਹੋ ਗਿਆ ਦੁੱਖ ਵੀ ਖਤਮ ਹੋ ਗਿਆ, ਕਿਉਂਕਿ ਪਾਪ ਦੇ ਬਦਲੇ ਵਿੱਚ ਹੀ ਦੁੱਖ ਮਿਲਦਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਹੁਣ ਗੁਰੂ ਨੇ ਆਖਿਆ ਉਹ ਆ ਗਿਆ ਭਗਤ ਜਨ ਆ ਗਿਆ ਪ੍ਰਭੂ ਦੇ ਹੁਕਮ ਵਿੱਚ, ਸੁਣਿਆ ਤੇ ਆ ਗਿਆ, ਮੰਨਿਆ ਤੇ ਆ ਗਿਆ,
ਇਸ ਲਈ ਉਹਦੇ ਪਾਪ ਅਤੇ ਦੁੱਖ ਦੋਨੋਂ ਚੀਜ਼ਾਂ ਖਤਮ ਹੋ ਗਈਆਂ ਨੇ। ਜਦੋਂ ਖਤਮ ਹੋ ਗਈਆਂ ਨੇ ਉਹਦੇ ਕੋਲ ਰਹਿ ਗਿਆ ਬਾਕੀ ਕੇਵਲ

ਸਾਰੇ ਤਾਂ ਉਹਦੇ ਹੁਕਮ ਦਾ ਪ੍ਰਤੀਕ ਨੇ, ਉਹਦੀ ਮਰਜ਼ੀ ਬਿਨਾਂ ਕੁਛ ਨਹੀਂ ਕਰਦੇ, ਮੈਂ ਕੁਛ ਕਰ ਸਕਦੇ ਬਣੀ ਆ ਗਿਆ ਨਾ। ਕਹਿਣ ਲੱਗੇ ਇੰਦ ਵਰਸੇ ਦਇਆ ਕਰ, ਬਾਰਿਸ਼ ਪੈਣੀ ਸ਼ੁਰੂ ਹੋਈ। ਇੰਦ ਵਰਸੇ ਦਇਆ ਕਰ, ਲੋਕਾਂ ਮਨੁੱਖ ਜੋ ਚਾਹੋ। ਲੋਕ ਬੜੇ ਪ੍ਰਸੰਨ ਹੋਏ, ਇੰਦ ਵਰਸ ਰਿਹਾ, ਬਾਰਿਸ਼ ਪੈ ਰਹੀ, ਕਾਲ ਖਤਮ ਹੋ ਜਾਏਗਾ, ਅਨਾਜ ਜ਼ਿਆਦਾ ਪੈਦਾ ਹੋਏਗਾ, ਰੱਜ ਰੱਜ ਖਾਵਾਂਗੇ। ਇੱਕ ਹੋਰ ਸਮੇਂ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਜਦੋਂ ਲੋਕਾਂ ਦਾ ਚਾਓ ਵੇਖਿਆ ਨਾ, ਬਾਹਰ ਨਿਕਲ ਨਿਕਲ ਕੇ ਵੇਖ ਰਿਹਾ ਸੁਨਾਹਾ, ਬਾਰਿਸ਼ ਦੇ ਦਿਨਾਂ ਬੱਦਲ ਮੰਡਲਾ ਪਿਆ, ਹੁਣ ਬਾਰਿਸ਼ ਪੈ ਗਈ। ਗੁਰੂ ਨੇ ਆਖਿਆ ਹਲਿਆ ਕਿਆ, ਉੱਠ ਉੱਠ ਦੇਖੋ ਬੁਪੜੇ, ਇਸ ਮਿਹ ਗਏ ਹੱਥ ਕਿਸ ਨਾ। ਇਹ ਤਾਂ ਕਿਸੇ ਦੇ ਹੁਕਮ ਵਿੱਚ ਹੈ, ਹੁਕਮ ਦਾ ਪ੍ਰਤੀਕ ਹੈ। ਕਹਿਣ ਲੱਗੇ ਕਿਆ, ਉੱਠ ਉੱਠ ਦੇਖੋ ਬੱਪੜੇ, ਇਸ ਮਿਹ ਗਏ ਹੱਥ ਕਿਸ ਨਾ, ਜਿਹਨੇ ਇਹ ਮਿਹ ਪਠਾਇਆ ਤਿਸ ਰਾਖੋ ਮਨਮਾਏ। ਕੋਈ ਹੁਕਮੀ ਇਹਦੇ ਪਿੱਛੇ ਖਲੋਤਾ ਹੈ? ਕੋਈ ਹੁਕਮੀ ਇਹਦੇ ਪਿੱਛੇ ਖਲੋਤਾ? ਉਹਨੂੰ ਪਛਾਣ, ਇੰਦ ਵਰਸੇ ਦਇਆ ਕਰ, ਲੋਕਾਂ ਮਨ ਉਪਜੇ ਚਾਓ। ਕਹਿਣ ਲੱਗੇ ਜਿਸ ਕੇ ਹੁਕਮ ਇੰਦ ਵਰਸਦਾ, ਹਾਂ ਤਿੰਨ ਕੇ ਸਦ ਬਲਿਆ ਲੈ ਜਾਓ, ਮੈਂ ਉਹਦੇ ਤੋਂ ਕੁਰਬਾਨ ਜਾਣਾ ਜਿਹਦੇ ਹੁਕਮ ਵਿੱਚ ਇਹ ਸਾਰੀ ਕਾਰ ਚੱਲ ਰਹੀ। ਜਦੋਂ ਮੈਂ ਕਿਸੇ ਐਸੇ ਜੀਵ ਨੂੰ, ਐਸੇ ਵਸਤੂ ਨੂੰ ਦੇਖਣਾ ਕਿ ਉਹਦੇ ਹੁਕਮ ਵਿੱਚ ਭਾਵੇਂ ਉਹ ਆਕਾਸ਼ ਹੈ, ਭਾਵੇਂ ਪਤਾਲ ਹੈ, ਭਾਵੇਂ ਚੰਦਰਮਾ ਹੈ, ਭਾਵੇਂ ਸੂਰਜ ਹੈ, ਮੈਂ ਉਹਨੂੰ ਦੇਖ ਕੇ ਸੂਰਜ ਤੇ ਚੰਦਰਮਾ ਤੋਂ ਕੁਰਬਾਨ ਨਹੀਂ ਜਾਂਦਾ। ਮੈਂ ਤਾਂ ਜਾਣਨਾ ਸੂਰਜ ਤੇ ਚੰਦਰਮਾ ਨੂੰ ਪੈਦਾ ਕਰਨ ਵਾਲੇ ਤੇ ਕੁਰਬਾਨ, ਉਹਨੂੰ ਪਛਾਣਨਾ ਚਾਹੁੰਦਾ। ਉਹ ਜੋ ਦਿਸੇ ਅੰਬਰ ਤਾਰੇ ਕਿਨੋਂ ਇਹ ਚੀਜ਼ ਤੇ ਸੀ ਸੁਨਹਾਰੇ, ਮੈਂ ਤਾਂ ਇਹ ਦੇਖਣਾ ਚਾਹੁੰਦਾ। ਓਏ ਜੋ ਦਿਸੇ ਅੰਬਰ ਸਾਰੇ ਕਿਨੋਂ ਇਹ ਚੀਜ਼ ਤੇ ਚੀਤਨ ਹਾਰੇ, ਕਹੋ ਰੇ ਪੰਡਿਤ ਅੰਬਰ ਕਾਸ ਕਿਉਂ ਲੱਗਾ, ਬੁੱਝ ਹੈ ਬੁੱਝਣ ਹਾਂ ਸੁਭਾਗਾ। ਬੁੱਝਣ ਦੀ ਤਾਂ ਉਹਨੂੰ ਲੋੜ ਹੈ। ਕਹਿਣ ਲੱਗੇ ਉਸੇ ਨੂੰ ਬੁੱਝਣਾ, ਉਸੇ ਨੂੰ ਸਮਝਣਾ, ਉਸੇ ਨੂੰ ਮੰਨਣਾ, ਬਸ ਇਹ ਸੁਣਿਆ ਦੀ ਲਾਈ, ਇੱਥੋਂ ਹੀ ਸਭ ਕੁਛ ਸ਼ੁਰੂ ਹੁੰਦਾ।

0: ਭਾਵ ਪ੍ਰਭੂ ਦੇ ਹੁਕਮ ਨੂੰ ਬੁੱਝਦੇ ਨੇ, ਗੁਰੂ ਦੀ ਸਿੱਖਿਆ ਨੂੰ ਬੁੱਝਦੇ ਨੇ, ਉਹ ਫਿਰ ਆਪ ਸਿਫਤ ਕਰਦੇ ਨੇ ਤੇ ਮਨ ਤੋਂ ਭਾਵ ਸਹਿਜ ਸਹਿਜ ਨਾਲ ਜੁੜ ਜੁੜ ਕੇ, ਕਿਉਂਕਿ ਮਨ ਦਰਮਿਆਨ ਦੀ ਅਵਸਥਾ ਨੂੰ, ਦਰਮਿਆਨ ਦੀ ਤੇਜ਼ੀ ਨੂੰ ਆਖਦੇ ਨੇ। ਬਹੁਤ ਤੇਜ਼ੀ ਤੇ ਕਾਲੀ ਨੇ ਤੇ ਆਲਸ ਵਾਲਾ ਸਲੋ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक ओंकार सतगुर प्रसाद अवतर आए कहाँ तुम कीना

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਇਹ ਪਾਵਨ ਪਿੱਤਰ ਬਖਸ਼ਿਸ਼ ਪਿਆ ਹੁਕਮਨਾਮਾ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 792 ਅੰਗ ਤੇ ਸੁਭਾਏਮਾਨ ਹੈ ਤੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼੍ਰੋਮਣੀ ਤਾਂ ਕਹੀਦਾ ਹੈ

0: ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਕਿਹਾ ਨਾ ਵੀ ਇੱਕ ਪਰਮਾਤਮਾ ਨਾਲ ਪ੍ਰੇਮ ਕਰਿਆ ਕਰ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਕਹਿਣ ਲੱਗੇ ਤੇ ਵੀ ਤੈਨੂੰ ਸਾਡਾ ਪ੍ਰੇਮ ਲੋਕਾਂ ਨਾਲ ਚੰਗਾ ਨਹੀਂ ਲੱਗਦਾ, ਸਾਡਾ ਸੁਭਾਅ ਖਰਵਾ ਹੋ ਗਿਆ। ਹੁਣ ਗੁਰੂ ਸਰਬਾਗ ਹੈ, ਗੁਰੂ ਦਿਆਲੂ ਕਿਰਪਾਲੂ ਹੈ, ਗੁਰੂ ਦਰਿਆ ਵਰਗਾ ਹੈ, ਸਾਡੀ ਹੋਸ਼ ਭੁੱਲ ਗਈ, ਸਾਨੂੰ ਬੋਲਣ ਦਾ ਤਰੀਕਾ ਭੁੱਲ ਗਿਆ, ਅਸੀਂ ਤਲਕ ਬੋਲੇ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਡੀ ਕੰਡ ਪਲੋਸ ਕੇ ਆਖਿਆ, ਪੁੱਤਰਾ ਮੈਂ ਤੇਰੇ ਭਲੇ ਦੀ ਗੱਲ ਕੀਤੀ, ਤੂੰ ਗੁੱਸਾ ਮੰਨ ਗਿਆ, ਹੌਸਲਾ ਕਰਕੇ ਮੇਰੀ ਗੱਲ ਸੁਣ। ਤੁਹਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਸੋਰੀ ਫੀਲ ਕਰਦਾ, ਮੈਂ ਕਾਹਲਾ ਪੈ ਗਿਆ, ਮੈਂ ਗਲਤੀ ਕੀਤੀ, ਮੈਂ ਉੱਚਾ ਬੋਲਿਆ, ਮੈਂ ਮੁਆਫੀ ਮੰਗਦਾ ਤੇ ਕਿਰਪਾ ਕਰੋ ਵੀ ਮੈਨੂੰ ਸਮਝਾਓ ਵੀ ਰੱਬ ਨਾਲ ਪ੍ਰੇਮ ਕੱਲੇ ਨਾਲ ਕਿਉਂ ਕਰਾਂ। ਉਹ ਕਹਿੰਦੇ ਗੁਰਮੁਖਾ, ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ, ਤੇਰਾ ਜਨਮ ਹੋਇਆ ਤੇ ਰਾਤ ਨੂੰ ਤੂੰ ਪਿਸ਼ਾਬ ਕਰ ਦੇਣਾ, ਸਿਆਲ ਦਾ ਟਾਈਮ, ਤੇ ਤੇਰੀ ਮਾਂ ਨੇ ਗਿੱਲੇ ਥਾਂ ਤੇ ਹੋ ਜਾਣਾ ਤੇ ਆਪ ਤੈਨੂੰ ਸੁੱਕੇ ਥਾਂ ਤੇ ਕਰਨਾ, ਮਲ ਮੂਤਰ ਕਰਨਾ ਪੋਹ ਦਾ ਮਹੀਨਾ, ਤੇ ਅੱਧੀ ਰਾਤ ਉਹਨੇ ਅੱਧੀ ਰਾਤ ਉੱਠ ਕੇ ਤੈਨੂੰ ਸਾਫ਼ ਕਰਨਾ, ਤੈਨੂੰ ਪੂੰਝਣਾ ਸਵਾਰਨਾ, ਤੇ ਜਦੋਂ ਵੀ ਗੱਲ ਕਰਨੀ ਤੂੰ ਮਾਂ ਨਾਲ ਗੱਲ ਕਰਨੀ, ਬਾਪ ਨਾਲ ਗੱਲ ਕਰਨੀ ਤੇ ਵਾਇਆ ਮਾਂ ਕਰਨੀ। ਮਾਂ ਨਾਲ ਇਹਦਾ ਪ੍ਰੇਮ ਸੀ। ਸਮਾਂ ਆਪਣੀ ਚਾਲ ਚੱਲਿਆ, ਸ਼ਾਦੀ ਹੋਏ, ਤਿੰਨਾਂ ਮਹੀਨਿਆਂ ਤੋਂ ਮਾਂ ਕੌੜੀ ਲੱਗਣ ਲੱਗ ਪਈ। ਤਿੰਨਾਂ ਮਹੀਨਿਆਂ ਬਾਅਦ ਹੀ ਧਿਆਨ ਕਰੋ, ਲੱਗਦੀ ਕਿ ਨਹੀਂ ਲੱਗਦੀ, ਜਿਹੜੀ ਮਾਂ ਨੂੰ ਅਸੀਂ ਅੰਮਾ ਅੰਮਾ ਕਹਿੰਦੇ ਸਾਂ, ਮੰਮੀ ਮੰਮੀ ਕਹਿੰਦੇ ਸਾਂ, ਬੇਬੇ ਬੇਬੇ ਕਹਿੰਦੇ ਸਾਂ, ਜਦੋਂ ਵਿਹੜੇ ਵਿੱਚ ਤੁਰਦੀ ਫਿਰਦੀ ਵੇਖੀ ਤੇ ਆਖਿਆ ਬੇਬੇ ਅਗਲ ਕਰਿਆ ਕਰ, ਟੇਕ ਕੇ ਬਹਿ ਜਾ, ਬਦਲ ਗਏ ਅਸੀਂ। ਮੈਨੂੰ ਤਿੰਨ ਮਹੀਨੇ ਹੋ ਗਏ ਨੇ ਲੋੜ ਕਰਦਿਆਂ ਨੂੰ, ਬਗਾਨੀ ਧੀ ਕਰ ਲਿਆਂਦੀ ਹੈ, ਤੂੰ ਖੂੰ ਖੂੰ ਕਰਦੇ ਰਹਿਣੀ ਹੈ ਬੇਬੇ, ਅੱਜ ਸ਼ਾਮ ਦੀ ਰੋਟੀ ਆਪਣੀ ਅੱਡ ਕਰ ਲਾ, ਅਸੀਂ ਅੱਡ ਪਕਾਵਾਂਗੇ। ਪ੍ਰੇਮ ਪਤਲਾ ਹੋ ਗਿਆ, ਮਾਂ ਨਾਲ ਪ੍ਰੇਮ ਸੀ ਨਾ, ਮੁੜ ਕੇ ਪਤਨੀ ਨਾਲ ਪ੍ਰੇਮ ਹੋ ਗਿਆ। ਸਮਾਂ ਆਪਣੀ ਚਾਲ ਚੱਲਿਆ, ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ, ਸਦਾ ਰਹਿਤ ਸੰਗ ਲਾਗੇ। ਦੇਸ਼ ਪ੍ਰਦੇਸ਼ ਵਿੱਚ ਚੱਲਿਆ ਤੇ ਘਰਵਾਲੀ ਕਹਿੰਦੀ ਸਵਾਮੀ ਜੀ ਮੇਰਾ ਇਕੱਲੀ ਦਾ ਦਿਲ ਨਹੀਂ ਲੱਗਦਾ, ਮੈਨੂੰ ਨਾਲ ਲੈ ਚੱਲੋ, ਤੇ ਜਿਨ੍ਹਾਂ ਨੇ ਇਨਵਾਈਟ ਕਰਨਾ ਬੁਲਾਉਣਾ ਉਹਨਾਂ ਨੂੰ ਕਹਿਣਾ ਵੀ ਦੋ ਟਿਕਟਾਂ ਭੇਜਿਆ ਦੇ ਦੋ। ਸਮਾਂ ਆਪਣੀ ਚਾਲ ਲੰਘਿਆ, ਮੌਤ ਹੋ ਗਈ, ਤੇ ਜਿਹੜੀ ਘਰਵਾਲੀ ਕਹਿੰਦੀ ਸੀ ਨਾਲ ਜਾਵਾਂਗੀ ਉਹ ਹੁਣ ਬੂਹੇ ਤੱਕ ਨਾਲ ਗਈ, ਉਹ ਮੜੀਆਂ ਤੱਕ ਵੀ ਨਾਲ ਨਹੀਂ ਗਈ। ਪ੍ਰੇਮ ਨਾ ਮਾਂ ਨਾਲ ਕੀਤਾ, ਨਾ ਪ੍ਰੇਮ ਬਗਾਨੀ ਧੀ ਨਾਲ ਕੀਤਾ, ਤੇ ਗੱਲ ਇੱਥੇ ਨਹੀਂ ਮੁੱਕੀ। ਕਿਸੇ ਵਿਦਵਾਨ ਦੀ ਮੈਂ ਗੱਲ ਪੜ੍ਹੀ, ਉਹ ਕਹਿੰਦਾ ਹੈ ਰੁੱਖ ਦੇਖ ਕੁਹਾੜੇ ਨੂੰ, ਰੁੱਖ ਦੇਖ ਕੁਹਾੜੇ ਨੂੰ ਬੈਣ ਪਾਏ, ਜਦੋਂ ਮੋਛਾ ਬਣਾਇਆ ਤਾਂ ਆਪਣੇ ਨੇ, ਮੁਰਦਾ ਵੇਖ ਕੇ ਮੁਰਦੇ ਪੁੱਤ ਨੂੰ ਵੇਖ ਕੇ ਧਾ ਮਾਰੀ, ਲਾਂਬੂ ਜਦੋਂ ਲਗਾਇਆ ਤਾਂ ਆਪਣੇ ਨੇ। ਮੈਂ ਇਸ ਪੰਕਤੀ 'ਚ ਬੜਾ ਕੁਝ ਲੱਭਾ। ਰੁੱਖ ਨੂੰ ਕੁਹਾੜੇ ਨਾਲ ਵੱਢਦੇ ਹਾਂ, ਜਦੋਂ ਰੁੱਖ ਨੂੰ ਵੱਢਣ ਲੱਗੇ ਨਾ ਤੇ ਰੁੱਖ ਰੋ ਪਿਆ। ਲੱਕੜਹਾਰੇ ਨੇ ਪੁੱਛਿਆ ਭਾਈ ਕਿਉਂ ਰੋਣਾ ਹੈ, ਕਹਿੰਦਾ ਮਿੱਤਰਾ ਤੂੰ ਆਪਣਾ ਕੰਮ ਕਰਨਾ ਤੇ ਕਰੀ ਚੱਲ, ਮੈਨੂੰ ਆਪਣੇ ਤੇ ਗੁੱਸਾ ਹੈ, ਜਿਹੜਾ ਤੂੰ ਕੁਹਾੜੇ ਵਿੱਚ ਦਸਤਾ ਪਾਇਆ ਇਹ ਮੇਰਾ ਅੰਗ ਹੈ ਤੇ ਮੈਨੂੰ ਆਪਣੇ ਵੱਢ ਰਿਹਾ। ਜਿਹੜੀ ਆਪਾਂ ਗੱਲ ਕੀਤੀ ਸੀ ਨਾ ਘਰ ਦੀ ਨਾਰ, ਦਰਵਾਜ਼ੇ ਤਾਂ ਗਈ, ਮਾਂ ਆਪਣੇ ਪੁੱਤ ਨਾਲ ਗੱਲ ਕਰਨ ਤੋਂ ਤਰਸਦੀ ਤਰਸਦੀ ਤੁਰ ਗਈ, ਕਦੇ ਪੁੱਤ ਨੇ ਮਾਂ ਕੋਲ ਬੈਠ ਕੇ ਗੱਲ ਨਹੀਂ ਕੀਤੀ, ਕਦੇ ਇਹ ਨਹੀਂ ਆਖਿਆ ਬਾਪ ਬੇਬੇ ਤੈਨੂੰ ਤਕਲੀਫ ਕੀ ਹੈ। ਤੇ ਸ਼ਮਸ਼ਾਨਾਂ ਚ ਗਏ, ਪੁੱਤਰ ਰੋਂਦਾ ਹੈ, ਤੇ ਨਾਲ ਦੇ ਭਾਈਚਾਰੇ ਨੇ ਬਾਂਹ ਫੜ ਕੇ ਆਖਿਆ, ਪੁੱਤਰਾ ਇਹ ਸੰਸਾਰ ਦੀ ਰੀਤੀ ਧਰੋਂ ਚੱਲਦੀ ਆਈ ਹੈ, ਅਸੀਂ ਡੱਬੀ ਫੜ ਕੇ ਅੱਗ ਲਾਉਂਦੇ, ਤੂੰ ਆਪਣੇ ਬਾਪੂ ਨੂੰ ਚੌਂ ਪਾਸਿਆਂ ਤੂੰ ਅੱਗ ਲਾ। ਇੰਨਾ ਕੀ ਪ੍ਰੇਮ ਹੈ ਨਾ। ਮਾਂ ਵੀ ਤੁਰ ਗਈ, ਪਤਨੀ ਦਰਵਾਜ਼ੇ ਤੱਕ ਆਏ, ਤੇ ਜੇ ਪੁੱਤ ਮੜੀਆਂ ਤੱਕ ਗਿਆ ਨਾ, ਤੇ ਪੁੱਤ ਨੇ ਗੁਰੂ ਪਿਆਰੋ ਅੱਗ ਲਾ ਕੇ ਤੇ ਬਾਪੂ ਦੇ ਚੌਂ ਪਾਸੀ ਅੱਗ ਲਾਈ। ਚੰਗਾ ਬਾਪੂ ਜੀ ਬੋਲਿਆ ਚੱਲਿਆ ਬਵਾਫ, ਪੁੱਤ ਵੀ ਨਹੀਂ ਗਿਆ, ਪਤਨੀ ਵੀ ਨਹੀਂ ਗਈ, ਭਾਈਚਾਰਾ ਵੀ ਸੱਜੇ ਖੱਬੇ ਬੈਠ ਕੇ ਗੱਲਾਂ ਕਰਦਾ ਰਿਹਾ। ਕੋਈ ਕਹਿੰਦਾ ਚੰਗਾ ਤੇ ਕੋਈ ਮਾੜਾ, ਉੱਥੇ ਨਾਲ ਕਿਉਂ ਗਿਆ? ਜਿਹੜਾ ਇੱਕ ਨਾਲ ਪ੍ਰੇਮ ਕਰਦਾ ਸੀ ਉਹ ਇੱਕ ਹੀ ਨਾਲ ਗਿਆ। ਰਾਗ ਦਾ ਅਰਥ ਇਹੋ ਹੀ ਹੈ ਨਾ, ਇੱਕ ਨਾਲ ਪ੍ਰੇਮ ਕਰ। ਅਸੀਂ ਜਿਨ੍ਹਾਂ ਬਹੁਤਿਆਂ ਨਾਲ ਪ੍ਰੇਮ ਕੀਤਾ ਨਾ, ਉਹਨਾਂ ਬਹੁਤਿਆਂ 'ਚ ਇੱਕ ਸਾਡੇ ਨਾਲ ਗਿਆ ਕੇਵਲ ਤੇ ਕੇਵਲ ਨਾਮ, ਬਾਕੀ ਦੇ ਸਾਰੇ ਇੱਥੇ ਰਹਿ ਗਏ। ਧੀਆਂ ਇੱਥੇ ਰਹਿ ਗਈਆਂ, ਪੋਤੇ ਇੱਥੇ ਰਹਿ ਗਏ, ਭੈਣਾਂ ਤੇ ਭਰਾ ਰਹਿ ਗਏ, ਪਤਨੀ ਰਹਿ ਗਈ, ਮਾਂ ਰਹਿ ਗਈ, ਬਾਪ ਰਹਿ ਗਿਆ, ਪੁੱਤਰ ਰਹਿ ਗਿਆ। ਰਿਹਾ ਕੀ? ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ, ਕੇਵਲ ਤੇ ਕੇਵਲ ਇੱਕ ਪਰਮਾਤਮਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਨੂੰ ਰਾਗ ਮਾਲਾ ਦੀ ਪਹਿਲੀ ਪੰਕਤੀ 'ਚ ਕਹਿੰਦੇ ਨੇ, ਪਿਆਰਿਆ ਰਾਗ ਏਕ ਸੰਗ ਪੰਚ ਬਰੰਗਨ। ਇੱਕ ਨਾਲ ਪ੍ਰੇਮ ਕਰੇਗਾ ਨਾ, ਤੇਰੀ ਪੰਜਾਂ ਤੱਤਾਂ ਦੀ ਦੇਹ ਨੂੰ ਵਿਸ਼ੇਸ਼ ਰੰਗ ਚੜ੍ਹ ਜਾਏਗਾ। ਉਸੇ ਨਿਯਮ ਦੇ ਤਹਿਤ, ਉਸੇ ਕੜੀ ਦੇ ਤਹਿਤ ਸ਼ਬਦ ਰੰਗ ਹੁੰਦਾ ਹੈ ਰਾਗ। ਸੂਹੀ ਬਾਣੀ ਸ੍ਰੀ ਕਬੀਰ ਜੀ, ਕਬੀਰ ਜੀਓ, ਸੂਹੀ ਰਾਗ ਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਸ੍ਰੀ ਸਤਿਕਾਰ ਦਾ ਵਾਚਕ ਹੈ ਤੋ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ, ਅੱਜ ਬਾਬਾ ਕਬੀਰ ਦੀ ਰਸਨਾ ਦੇ ਦੁਆਰਾ ਕੁਝ ਸੁਣਨਾ ਕਰ।
1: ਤਥਾ ਸਭਨਾ ਭਗਤਾਂ ਕੇ,
0: ਤਥਾ ਦਾ ਗੁਰਮੁਖ ਪਿਆਰੋ ਅਰਥ ਹੈ, ਆਪਾਂ ਪੰਜਾਬੀ ਚ ਕਹਿੰਦੇ ਇਤ ਆਦਿਕ, ਅੰਗਰੇਜ਼ੀ ਵਿੱਚ ਕਹਿੰਦੇ ਐਡ ਸਟਰਾ, ਤੇ ਅਰਬੀ ਤੇ ਫਾਰਸੀ ਵਿੱਚ ਕਹਿੰਦੇ ਵਗੈਰਾ। ਅਕੀਰਾਂ ਕਚਹਿਰੀਆਂ ਵਿੱਚ ਕੇਸ ਹੁੰਦੇ ਨੇ ਨਾ, ਤੇ ਮੁੱਖ ਦੋਸ਼ੀ ਨੂੰ ਆਵਾਜ਼ ਮਾਰ ਕੇ ਜਿਹੜਾ ਆਵਾਜ਼ ਮਾਰਨ ਵਾਲਾ ਉਹ ਕਹਿੰਦਾ ਫਲਾਨਾ ਸਿੰਘ ਵਗੈਰਾ ਹਾਜ਼ਰ ਹੋਣ। ਤਥਾ ਦਾ ਅਰਥ ਹੈ ਵਗੈਰਾ, ਤਥਾ ਦਾ ਅਰਥ ਇਤ ਆਦਿਕ, ਤਥਾ ਦਾ ਅਰਥ ਹੈ ਐਡ ਸਟਰਾ। ਸੂਹੀ ਰਾਗ ਦੇ ਵਿੱਚ ਜਿੱਥੇ ਬਾਬਾ ਕਬੀਰ ਜੀ ਦੀ ਬਾਣੀ ਆਰੰਭ ਹੁੰਦੀ ਹੈ ਨਾ, ਉਹਨਾਂ ਦੇ ਨਾਲ ਹੋਰ ਗੁਰਮੁਖ ਪਿਆਰੇ ਭਗਤਾਂ ਦੀ ਬਾਣੀ ਵੀ ਹੈ। ਥੋੜਾ ਜਿਹਾ ਭਗਤ ਬਾਰੇ ਬੇਨਤੀ ਕਰਾਂ, ਅਸੀਂ ਅਕਸਰ ਭਗਤਾਂ ਦਾ ਗੁਰਦੇਵ ਜਿੰਨਾ ਸਤਿਕਾਰ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਜਦੋਂ ਅਸੀਂ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਤਮਸਤਕ ਹੁੰਦੇ ਹਾਂ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਅੱਗੇ ਆਪਣੀ ਅਕੀਰਤ ਨੂੰ ਪੇਸ਼ ਕਰਦੇ ਹਾਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ ਮਨ ਕਰਕੇ, ਉਹਨਾਂ ਦੇ ਨਾਲ ਅਸੀਂ ਬਾਬਾ ਸਦਨਾ ਜੀ ਨੂੰ, ਬਾਬਾ ਕਬੀਰ ਜੀ ਨੂੰ, ਬਾਬਾ ਨਾਮਦੇਵ ਜੀ ਨੂੰ, ਬਾਬਾ ਪੀਪਾ ਜੀ ਨੂੰ, ਬਾਬਾ ਜੈਦੇਵ ਜੀ ਨੂੰ, ਉਹਨਾਂ ਸਾਰੇ ਪਰਮੇਸ਼ਰ ਦੇ ਪਿਆਰੇ ਭਗਤਾਂ ਨੂੰ ਮੱਥਾ ਵੀ ਟੇਕਦੇ ਹਾਂ। ਬਰਾਬਰ ਦਾ ਸਨਮਾਨ ਹੈ। ਇਹ ਬਰਾਬਰ ਦਾ ਸਨਮਾਨ ਕਿਉਂ ਹੈ? ਗੁਰਮੁਖੋ, ਸਾਡੇ ਵਡੇਰੇ ਵਿਦਵਾਨ ਪੁਰਸ਼ਾਂ ਨੇ ਪ੍ਰੇਮ ਨੂੰ ਤਿੰਨ ਭਾਗਾਂ 'ਚ ਵੰਡਿਆ ਕਿ ਇਹਦੇ ਤਿੰਨ ਭਾਗ ਨੇ ਜਾਂ ਤਿੰਨਾਂ ਢੰਗਾਂ ਨਾਲ ਪ੍ਰੇਮ ਹੁੰਦਾ। ਪਹਿਲਾ ਪ੍ਰੇਮ ਹੈ ਇੱਕ ਤਰਫਾ, ਜਿਹਨੂੰ ਸਨੇਹ ਕਹਿੰਦੇ ਨੇ। ਸਾਡੀ ਮਾਂ ਸਾਨੂੰ ਨਵਾਉਂਦੀ ਹੈ, ਧੋਂਦੀ ਹੈ, ਕੱਪੜੇ ਪਾਉਂਦੀ ਹੈ, ਲਾੜ ਕਰਦੀ ਹੈ, ਮੱਥਾ ਚੁੰਮਦੀ ਹੈ। ਬੱਚਾ ਲਿਬੜ ਕੇ ਆ ਜਾਂਦਾ ਖੇਡਦਾ ਖੇਡਦਾ, ਤੇ ਮਾਂ ਲਾੜ ਕੋਲੀ ਜੀ ਪਟੋਕੀ ਮਾਰ ਕੇ ਤੇ ਮੁੜ ਕੇ ਫਿਰ ਨਵਾ ਧੁਆ ਕੇ ਤੇ ਉਹਨੂੰ ਲਾੜ ਕਰਦੀ ਹੈ। ਮਾਂ ਦੇ ਮਨ ਵਿੱਚ ਬੱਚੇ ਦੇ ਪਤੀ ਪ੍ਰੇਮ ਹੈ ਤੇ ਬੱਚੇ ਨੂੰ ਉਹਦਾ ਪਤਾ ਨਹੀਂ। ਮਾਂ ਨੇ ਰੋਟੀ ਪਾਣੀ ਤਿਆਰ ਕੀਤਾ, ਲੂਣ ਵੱਧ ਪੈ ਗਿਆ, ਦਾਲ ਚਾਹ ਵਿੱਚ ਖੰਡ ਵੱਧ ਪੈ ਗਈ। ਬੱਚਾ ਜਵਾਨੀ ਵਿੱਚ ਆਇਆ, ਬਹੁਤ ਬੋਲ ਕਬੋਲ ਬੋਲਦਾ, ਮਨ ਵਚਨ ਬੋਲਦਾ, ਪਰ ਮਾਂ ਆਪਣੇ ਬੱਚੇ ਦੇ ਵਚਨਾਂ ਨੂੰ ਉਹਦੇ ਔਗੁਣਾਂ ਨੂੰ ਅਣਡਿੱਠ ਕਰ ਦਿੰਦੀ ਹੈ। ਅਣਡਿੱਠ ਪ੍ਰੇਮ ਇੱਕ ਪਾਸੇ ਤੋਂ ਹੈ, ਇਹਨੂੰ ਕਹਿੰਦੇ ਸਨੇਹ। ਦੂਜੇ ਨੰਬਰ ਤੇ ਸਾਡੇ ਵਿਦਵਾਨ ਪੁਰਸ਼ਾਂ ਨੇ ਉਹਨੂੰ ਪ੍ਰੇਮ ਕਿਹਾ ਹੈ, ਉਹ ਵਾਲੀਬਾਲ ਦੀ ਗੇਮ ਤਰ੍ਹਾਂ ਹੈ। ਵਾਲੀਬਾਲ ਖੇਡਦੇ ਨੇ ਨਾ, ਤੇ ਇੱਕ ਪਾਸੇ ਦੂਜੇ ਪਾਸੇ ਬਾਲ ਜਾਂਦਾ, ਦੂਜੇ ਪਾਸੇ ਤੋਂ ਫਿਰ ਉਸੇ ਪਾਸੇ ਬਾਲ ਆਉਂਦਾ, ਚੱਲਦਾ ਰਹਿੰਦਾ। ਜਿਹੜਾ ਪ੍ਰੇਮ ਹੈ ਇਹ ਮੇਰੀ ਸਮਝ ਮੁਤਾਬਕ ਬਿਲਕੁਲ ਵਾਲੀਬਾਲ ਵਰਗੀ ਗੇਮ ਵਰਗਾ ਹੈ। ਅਸੀਂ ਪ੍ਰੇਮ ਪਤਨੀ ਨਾਲ ਪ੍ਰੇਮ ਕਰਦੇ ਹਾਂ, ਉਹ ਸਾਡੇ ਨਾਲ ਸਨੇਹ ਕਰਦੀ ਹੈ। ਅਸੀਂ ਭਰਾ ਨਾਲ ਚੰਗਾ ਵਰਦੇ ਹਾਂ, ਭਰਾ ਸਾਡੇ ਨਾਲ ਚੰਗਾ ਵਰਦਾ ਹੈ। ਅਸੀਂ ਆਪਣੇ ਭਾਈਚਾਰੇ ਵਿੱਚ ਸ਼ਰੀਕੇ ਭਾਈਚਾਰੇ ਨਾਲ ਚੰਗਾ ਪ੍ਰੇਮ ਕਰਦੇ ਹਾਂ, ਸਾਡੇ ਨਾਲ ਕਰਦਾ ਹੈ। ਰਿਸ਼ਤੇਦਾਰ ਨਾਲ ਇਸ ਤਰ੍ਹਾਂ ਕਰਦੇ ਹਾਂ। ਕਿਸੇ ਮੌਕੇ ਸਾਡੇ ਮਨ ਵਿੱਚ ਫਰਕ ਪਿਆ, ਸਾਡਾ ਪ੍ਰੇਮ ਕਿਸੇ ਨਾਲ ਘਟ ਗਿਆ, ਤੇ ਜਿੰਨਾ ਪ੍ਰੇਮ ਅਸਾਂ ਘਟਾਇਆ ਉਹਨਾਂ ਉਹਨਾਂ ਨੂੰ ਘਟਾ ਦਿੱਤਾ। ਲੈਣ ਦੇਣ ਹੈ, ਵਪਾਰ ਹੈ, ਇਹ ਦੂਜੀ ਕੈਟਾਗਰੀ। ਬੇਨਤੀ ਕਰਦੇ ਹਾਂ ਭਗਤਾਂ ਦੀ, ਜਿਹੜੇ ਭਗਤ ਨੇ ਨਾ ਉਹ ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਗਰਮੀ ਹੈ, ਭਾਵੇਂ ਸਰਦੀ ਹੈ, ਭਾਵੇਂ ਭੁੱਖ ਹੈ, ਭਾਵੇਂ ਰੱਜੇ ਨੇ, ਉਹ ਪਰਮਾਤਮਾ ਦਾ ਧੰਨਵਾਦ ਕਰੀ ਜਾਂਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਮੈਨੂੰ ਰੋਟੀ ਨਹੀਂ ਦਿੱਤੀ। ਗੁੰਮਖੋ, ਮੈਂ ਇਸਲਾਮ ਧਰਮ ਦੀਆਂ ਹਦੀਸਾਂ ਦੇ ਵਿੱਚ ਬੜੀ ਸੁੰਦਰ ਸਾਖੀ ਪੜ੍ਹੀ। ਮੁਹੰਮਦ ਸਾਹਿਬ ਦੇ ਚਾਰ ਖਲੀਫਿਆਂ ਦੇ ਵਿੱਚੋਂ ਜਿਹੜੇ ਉਮਰ ਹੋਏ ਨੇ ਉਹ ਕਾਬੇ ਦਾ ਹੱਜ ਕਰਨ ਚੱਲੇ। ਉਸ ਇਲਾਕੇ ਵਿੱਚ ਆਬਾਦੀ ਬੜੀ ਘੱਟ ਸੀ ਉਸ ਜ਼ਮਾਨੇ 'ਚ। ਪੜਾਅ ਦਰਬਾਈ ਪੜਾਅ ਕਰਦੇ ਜਾਂਦੇ ਨੇ, ਰਾਤ ਪੈਣੀ ਆਰਾਮ ਕਰਨਾ, ਫਿਰ ਤੁਰਨਾ, ਅੱਗੇ ਰਾਤ ਪੈਣੀ ਆਰਾਮ ਕਰਨਾ, ਫਿਰ ਤੁਰ ਪੈਣਾ। ਇਲਾਕਾ ਬੇਆਬਾਦ ਹੋਣ ਕਰਕੇ ਉਹਨਾਂ ਨੂੰ ਰੋਟੀ ਪਾਣੀ ਵਿੱਚ ਬੜੀ ਪਰੇਸ਼ਾਨੀ ਆਈ। ਨਾ ਕਿਤੇ ਪਾਣੀ ਮਿਲਦਾ, ਨਾ ਕਿਤੇ ਖਾਣ ਨੂੰ ਹੋਰ ਕੁਝ ਮਿਲਦਾ। ਰਾਤ ਪੈਂਦੀ, ਉਮਰ ਆਪਣੇ ਚੇਲਿਆਂ ਨੂੰ ਕਹਿੰਦੇ, ਪੁੱਤਰ ਆਓ ਰਲ ਕੇ ਪਰਮਾਤਮਾ ਦਾ ਧੰਨਵਾਦ ਕਰੀਏ। ਉਸ ਹਦੀਸ ਵਿੱਚ ਇਹ ਲਿਖਿਆ ਕਿ ਪਹਿਲੇ ਦਿਨ ਚੇਲਿਆਂ ਨੇ ਰਲ ਕੇ ਅਰਦਾਸ ਬੇਨਤੀ ਕੀਤੀ, ਪਰਮਾਤਮਾ ਦਾ ਧੰਨਵਾਦ ਕੀਤਾ ਕਿ ਤੇਰੀ ਕਿਰਪਾ ਨਾਲ ਬੜਾ ਵਧੀਆ ਦਿਨ ਲੰਘਿਆ ਤੇ ਮੇਰ ਕਰੀ ਕੱਲ ਵਧੀਆ ਦਿਨ ਚੜੇ। ਰੱਬ ਦਾ ਭਾਣਾ ਕਿ ਰਸਤੇ ਚ ਉਹਨਾਂ ਨੂੰ ਖਾਣ ਲਈ ਕੁਝ ਮਿਲਿਆ ਨਹੀਂ, ਤੇ ਨਾ ਉਹਨਾਂ ਦੇ ਪੱਲੇ ਕੁਝ ਹੈ, ਨਾ ਉਹਨਾਂ ਪੱਲੇ ਵੱਧਾ ਕੁਝ। ਦੂਜੀ ਰਾਤ ਉਹਨਾਂ ਜਿਸ ਮੌਕੇ ਕੱਟਣ ਲੱਗੇ, ਟਿਕਾਣਾ ਕੀਤਾ, ਡੇਰਾ ਕੀਤਾ, ਉਮਰ ਕਹਿਣ ਲੱਗੇ ਕਾਕਾ ਆਓ ਆਪਾਂ ਧੰਨਵਾਦ ਕਰੀਏ ਰੱਬ ਦਾ। ਕਹਿਣ ਲੱਗੇ ਸਵਾਮੀ ਜੀ, ਜੋ ਉਹਨਾਂ ਦੀ ਭਾਸ਼ਾ ਸੀ, ਪੀਰ ਜੀ ਮਹਾਂਪੁਰਸ਼ੋ, ਤੁਸੀਂ ਕੱਲ ਵੀ ਆਖਿਆ ਤੁਹਾਡੇ ਕਹਿਣ ਤੇ ਅਸਾਂ ਧੰਨਵਾਦ ਕੀਤਾ ਪਰਮਾਤਮਾ ਦਾ, ਸ਼ੁਕਰਾਨਾ ਕੀਤਾ। ਅੱਜ ਸਾਡਾ ਕਰਨ ਨੂੰ ਚਿੱਤ ਨਹੀਂ ਕਰਦਾ, ਸਵੇਰ ਦੇ ਭੁੱਖੇ ਹਾਂ, ਨਾ ਕੋਈ ਪਾਣੀ ਨਾ ਕੋਈ ਰੋਟੀ, ਤੇ ਧੰਨਵਾਦ ਕਾਹਦਾ। ਉਮਰ ਜੀ ਕਹਿਣ ਲੱਗੇ ਕਿ ਪੁੱਤਰੋ ਕੋਈ ਗੱਲ ਨਹੀਂ, ਆਪਣਾ ਧੰਨਵਾਦ ਕਰਨਾ ਫਰਜ਼ ਹੈ। ਮਾਰੀ ਦੇ ਕੁੱਟੀ ਦੇ ਉਹਨਾਂ ਧੰਨਵਾਦ ਕੀਤਾ। ਜਦੋਂ ਤੀਜੇ ਪੜਾਅ ਤੇ ਗਏ, ਉਮਰ ਜੀ ਕਹਿਣ ਲੱਗੇ ਆਓ ਕਾਕਾ ਧੰਨਵਾਦ ਕਰੀਏ। ਕਹਿੰਦੇ ਜੀ ਅੱਜ ਅਸੀਂ ਨਹੀਂ ਜੇ ਕਰਨਾ। ਕਮਾਲ ਦੀ ਗੱਲ ਵੀ ਤਿੰਨ ਦਿਨ ਹੋ ਗਏ ਨੇ ਭੁੱਖਿਆਂ ਤੇ ਆਇਆਂ ਨੂੰ ਰੋਟੀ ਪਾਣੀ, ਤੇ ਰੱਬ ਚੰਗਾ ਲੇਖ ਪਾਕ ਹੈ, ਧੰਨਵਾਦ ਨਹੀਂ ਹੋਏਗਾ। ਇਹ ਸਾਡੀ ਪੋਜੀਸ਼ਨ ਜੇ, ਇਹ ਸਾਡੀ ਹਾਲਤ ਹੈ। ਆਹ ਫਿੱਟੇ ਵਿੱਚ ਪਿੰਡ ਇੱਕ, ਉੱਥੇ ਮੈਂ ਕਥਾ ਕਰਨ ਗਿਆ ਤੇ ਮੈਨੂੰ ਨੌਜਵਾਨ ਲੈਣ ਆਇਆ ਗੱਡੀ ਤੇ। ਗੱਲਾਂ ਬੜੀਆਂ ਉੱਚੀਆਂ ਕਰੇ, ਬੜੇ ਉੱਚੀਆਂ ਗਿਆਨ ਦੀਆਂ, ਤੇ ਉਂਝ ਉਹਦਾ ਸਿਰ ਗੋਲਮਟੂਲ ਮੱਘੇ ਵਰਗਾ ਮੱਘਾ। ਮੈਂ ਤਾਂ ਕਿਹਾ ਵੀ ਨਾ ਤਾਂ ਮੁੱਛਾਂ ਨਾ ਦਾੜੀ ਤੇ ਗੋਲ ਦਾ ਸੀ, ਮੈਂ ਸਮਝਿਆ ਮੱਘਾ। ਤੇ ਪਿੰਡ ਕੋਲ ਜਾਂਦਿਆਂ ਜਾਂਦਿਆਂ ਮੈਨੂੰ ਗੱਲਾਂ ਉੱਚੀਆਂ ਬੜੀਆਂ ਕਰੇ, ਬੜੀਆਂ ਮਾਰ ਕੇ ਦੀਆਂ, ਮੈਂ ਪੋਥੀਆਂ ਵਿੱਚ ਵੀ ਨਹੀਂ ਪੜ੍ਹੀਆਂ। ਮੈਂ ਕਿਹਾ ਵੀ ਗੁਰਮੁਖਾ ਗਿਆ ਕਥਾਵਾਚਕ ਤਾਂ ਮੈਂ ਵੀ ਹਾਂ, ਤੇ ਗੱਲਾਂ ਬੜੀਆਂ ਗਿਆਨ ਦੀਆਂ ਕਰਦੇ, ਤੇ ਤੇਰੀ ਸ਼ਕਲ ਸੂਰਤ ਤੋਂ ਜਾਪਦਾ ਵੀ ਤੇਰੇ ਪੱਲੇ ਕੱਖ ਨਹੀਂ। ਕਹਿੰਦਾ ਮੈਂ ਰੱਬ ਨਾਲ ਕੱਟੀ ਹੈ। ਮੈਂ ਹੋ ਚੁਕੰਨਾ ਹੋ ਗਿਆ। ਉਹ ਗੱਭਰੂ ਮੈਨੂੰ ਕਹਿੰਦਾ ਵੀ ਮੈਂ ਰੱਬ ਨਾਲ ਕੱਟ ਦਿੱਤੀ ਹੈ। ਮੈਂ ਕਿਹਾ ਕਹੋ। ਕਹਿੰਦਾ ਮੈਂ ਆਪਣੀ 14 ਕਿੱਲੇ ਪੈੜੀ ਵੇਚ ਕੇ ਤੇ ਇੱਥੇ ਪਲਾਟ ਲਏ ਨੇ, ਮੇਰੇ ਪਲਾਟ ਮਹਿੰਗੇ ਨਹੀਂ ਹੋਏ, ਇਹ ਸਾਡੀ ਪੋਜੀਸ਼ਨ ਦੇ ਬਿਲਕੁਲ ਅੱਡ ਬੀਤੀ। ਰੱਬ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਕਰੇ ਤੇ ਜੇ 4 ਪੈਸੇ ਬਣ ਕੇ ਧੰਨਵਾਦ ਕਰਾਂਗੇ, ਨਹੀਂ ਬਜੇ ਤੂੰ ਆਪਣੇ ਘਰ। ਗੱਲ ਉਸ ਉਮਰ ਦੇ ਮਰੀਜ਼ਾਂ ਹਦੀਸਾਂ 'ਚ ਲਿਖਿਆ। ਐਡੇ ਮਹਾਨ ਪੁਰਸ਼ ਇਸਲਾਮ ਧਰਮ ਦੇ ਮਹਾਨ ਪ੍ਰਚਾਰਕ, ਜਿਹਨੂੰ ਆਪਾਂ ਗਦਰੀ ਸ਼ੀਨ ਵੀ ਕਹਿ ਦਿੰਦੇ, ਮੁਹੰਮਦ ਸਾਹਿਬ ਤੋਂ ਬਾਅਦ ਉਹਨਾਂ ਇਸਲਾਮ ਦਾ ਮਹਾਨ ਪ੍ਰਚਾਰ ਕੀਤਾ, ਬੜੀਆਂ ਤੰਗੀਆਂ ਸਰੀਰ 'ਤੇ ਝੱਲੀਆਂ। ਤੀਜੇ ਦਿਨ ਉਹਨਾਂ ਦੇ ਚੇਲੇ ਕਹਿਣ ਲੱਗੇ ਭਾਵੇਂ ਮਾਰੋ ਤੇ ਕੁੱਟੋ, ਅਸੀਂ ਰੱਬ ਦਾ ਧੰਨਵਾਦ ਨਹੀਂ ਜੀ ਕਰਨਾ, ਨਹੀਂ ਜੀ ਕਰਨਾ। ਉਹ ਸਾਨੂੰ 3 ਦਿਨ ਹੋ ਗਏ ਭੁੱਖਿਆਂ ਨੂੰ, ਸਾਨੂੰ 3 ਦਿਨ ਹੋ ਗਏ ਨਿਤਿਆਇਆਂ ਨੂੰ, ਤੇ ਕਿਹੋ ਜਿਹਾ ਰੱਬ ਹੈ? ਰੱਬ ਕੁਰਖਤ ਹੈ, ਰੱਬ ਦਿਆਲੂ ਤੇ ਕਿਰਪਾਲੂ ਨਹੀਂ। ਅੱਜ ਤੁਸੀਂ ਇਕੱਲੇ ਅਰਦਾਸ ਕਰੋਗੇ, ਅਸੀਂ ਨਹੀਂ ਕਰਨੀ। ਮਹਾਂਪੁਰਸ਼ ਜਿਹੜੇ ਨੇ ਬੜੇ ਧੀਰਜ ਵਾਲੇ ਹੁੰਦੇ ਨੇ, ਕਹਿੰਦੇ ਪੁੱਤਰੋ ਰੱਬ ਸਾਡੇ ਨਾਲੋਂ ਵੱਧ ਜਾਣਦਾ ਹੈ, ਕੀ ਪਤਾ ਸਾਡਾ ਅੱਜ ਭੁੱਖਿਆਂ ਰਹਿਣ ਵਿੱਚ ਹੀ ਭਲਾ ਹੋਵੇ। ਆਪਾਂ ਕਈ ਦਿਨ ਗਰਮੀ 'ਚ ਬਿਮਾਰ ਹੋ ਜਾਂਦੇ ਹਾਂ, ਚੀਜ਼ ਬਾਸੀ ਖਾ ਲਈਏ, ਖਰਾਬ ਖਾ ਲਈਏ, ਤੇ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ। ਭਗਤਾਂ ਦਾ ਭਾਵ ਇਹ ਹੈ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਉਹ ਕਹਿੰਦੇ ਮਾਲਕਾ ਮੈਂ ਕੁਝ ਵੀ ਨਹੀਂ। ਜੇ ਬਾਣੀ ਪੜ੍ਹੀ ਤੇ ਕਹਿੰਦੇ ਤੂੰ ਪੜ੍ਹਾਈ ਹੈ, ਜੇ ਸੇਵਾ ਕੀਤੀ ਤੇ ਕਹਿੰਦੇ ਤੂੰ ਕਰਵਾਈ ਹੈ, ਉਹ ਇਹ ਨਹੀਂ ਕਹਿੰਦੇ ਮੈਂ ਸੇਵਾ ਕੀਤੀ ਹੈ, ਉਹ ਇਹ ਨਹੀਂ ਕਹਿੰਦੇ ਮੈਂ ਗੁਰਬਾਣੀ ਪੜ੍ਹੀ ਹੈ। ਜੇ ਕੋਈ ਤੜਕੇ ਉੱਠ ਕੇ ਨਾਮ ਬਾਣੀ ਨਾਲ ਜੁੜਿਆ ਹੈ ਤੇ ਕਹਿੰਦੇ ਮੇਰੇ ਮਾਲਕਾ ਜੇ ਤੂੰ ਨਾ ਜਗਾਉਣ ਤਾਂ ਮੈਂ ਕਿਵੇਂ ਜਾਗਦਾ, ਉਹ ਖਾਲੀ ਨੇ। ਤੇ ਗੁਰਮੁਖੋ ਜਦੋਂ ਕੋਈ ਭਾਂਡਾ ਖਾਲੀ ਹੋ ਜਾਏ ਨਾ, ਆ ਛੱਪੜ ਵੇਖਿਆ ਜੇ, ਦਰਿਆ ਵੇਖਿਆ ਜੇ, ਸੂਆ ਵੇਖਿਆ ਜੇ, ਜਦੋਂ ਆਪਾਂ ਖਾਲੀ ਭਾਂਡਾ ਉਸ ਤਲਾਬ ਵਿੱਚ ਪਾਉਂਦੇ ਹਾਂ, ਦਰਿਆ ਵਿੱਚ ਪਾਉਂਦੇ ਹਾਂ, ਨਦੀ 'ਚ ਪਾਉਂਦੇ ਹਾਂ, ਇੱਕਦਮ ਜਿਹੜਾ ਪਾਸੇ ਦਾ ਪਾਣੀ ਉਹ ਘੜੇ ਜਾ ਜਾਂਦਾ ਇੱਕਦਮ। ਅਤੇ ਕਿਉਂ ਹੁੰਦਾ? ਬੜਾ ਖਾਲੀ ਹੈ। ਜਿਹੜੇ ਭਗਤ ਨੇ ਨਾ, ਉਹਨਾਂ ਨੇ ਆਪਣੇ ਆਪ ਨੂੰ ਹੰਗਤਾ ਮਮਤਾ ਤ੍ਰਿਸ਼ਨਾ ਕਾਮਨਾ ਤੋਂ ਕੀਤਾ ਖਾਲੀ, ਤੇ ਪਰਮਾਤਮਾ ਆਪਣੀ ਰਹਿਮਤਾਂ ਦੇ ਨਾਲ ਉਹਨਾਂ ਗੁਰਮੁਖਾਂ ਨੂੰ ਭਰ ਦਿੰਦਾ ਹੈ। ਜਿਹੜੇ ਭਰੇ ਹੋਏ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਭਗਤ। ਉਹਨਾਂ ਦੇ ਅੰਦਰ ਭੈ ਹੈ, ਉਹਨਾਂ ਦੇ ਅੰਦਰ ਭਾਵਨਾ ਹੈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਇਹ ਸਿਲੇਖ ਤਾਂ ਲਿਖਿਆ, ਗੁਰੂ ਪੰਚਮ ਪਾਤਸ਼ਾਹ ਨੇ ਤਾਂ ਲਿਖਵਾਇਆ ਕਿ ਇਹਦੇ ਸ਼ਬਦ ਨੇ ਨਾ, ਇਹਨਾਂ ਸ਼ਬਦਾਂ ਵਿੱਚ ਪਹਿਲਾਂ ਤਾਂ ਬਾਬੇ ਕਬੀਰ ਦੀ ਬਾਣੀ ਆਵੇਗੀ ਔਰ ਉਹਦੇ ਤੋਂ ਬਾਅਦ ਬਾਕੀ ਦੇ ਭਗਤਾਂ ਦੀ ਬਾਣੀ ਵੀ ਦਰਜ ਹੈ। ਇਸ ਰਾਗ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਤੋਂ ਬਾਅਦ ਬਾਬਾ ਰਵਦਾਸ ਜੀ ਦੇ ਸ਼ਬਦ ਨੇ, ਬਾਬਾ ਰਵਦਾਸ ਜੀ ਦੇ ਸ਼ਬਦਾਂ ਤੋਂ ਬਾਅਦ 2 ਸ਼ਬਦ ਬਾਬਾ ਫਰੀਦ ਜੀ ਦੇ ਇੱਥੇ ਅੰਕਿਤ ਨੇ। 2 ਰਾਗ ਉਹਨਾਂ ਦੇ ਆਸਾ ਰਾਗ ਵਿੱਚ, 2 ਸ਼ਬਦ ਆਸਾ ਰਾਗ ਵਿੱਚ ਨੇ, ਤੇ 2 ਸ਼ਬਦ ਇਸ ਸੂਹੀ ਰਾਗ ਦੇ ਵਿੱਚ ਦਰਜ ਨੇ ਬਾਬਾ ਫਰੀਦ ਜੀ ਦੇ। ਇਸ ਕਰਕੇ ਲਿਖਿਆ ਤਥਾ ਸਭਨਾ ਭਗਤਾਂ ਕੀ, ਬਾਬਾ ਕਬੀਰ ਜੀ ਅਤੇ ਉਹਨਾਂ ਦੇ ਨਾਲ ਹੋਰ ਵੀ ਭਗਤਾਂ ਦੀ ਬਾਣੀ ਦਰਜ ਹੈ।
1: ਕਬੀਰ ਕੇ ਇੱਕ ਓਅੰਕਾਰ,
0: ਜਿਹੜੇ ਸ਼ਬਦ ਹੋਣਗੇ ਨਾ ਇਹ ਬਾਬਾ ਕਬੀਰ ਦੇ ਹੋਣਗੇ। ਪਰਮਾਤਮਾ ਇੱਕ ਹੈ, ਅਦਵੈਤ ਰੂਪ ਹੈ, ਉਹਦੇ 'ਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ।
1: ਸਤਿਗੁਰ ਪ੍ਰਸਾਦ,
0: ਉਹ ਭਾਈ ਸੱਚਾ ਹੈ, ਪ੍ਰਕਾਸ਼ ਰੂਪ ਹੈ, ਉਹਦੇ ਅੱਗੇ ਤਰਲਾ ਕਰਿਆ ਕਰ, ਹਾੜਾ ਕੱਢਿਆ ਕਰ, ਅਰਦਾਸ ਬੇਨਤੀ ਕਰਿਆ ਕਰ, ਤੇਰੇ 'ਤੇ ਕਿਰਪਾ ਕਰ ਦੇਗਾ। ਉਹਨੂੰ ਜਾਣਨ ਲਈ ਗੁਰੂ ਦੀ ਕਿਰਪਾ ਦਾ ਪਾਤਰ ਬਣ, ਗੁਰਮੁਖੋ ਮੈਂ ਇਸ ਵੇਲੇ ਅੱਗੇ ਵੀ ਕੀਤਾ ਬੇਨਤੀ